FM ਬੈਂਡ 101.1 ਮੈਗਾਹਰਟਜ਼ ਉੱਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਅੱਜ ਦਿਨ ਸੋਮਵਾਰ ਸ਼ੱਕ ਸੰਵਤ 1948 ਦੇ ਵੈਸਾਖ ਮਹੀਨੇ ਦੀ 20 ਤਾਰੀਖ ਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 11 ਤਾਰੀਖ ਹੈ। ਸਮਾਂ ਇਸ ਵੇਲੇ 5:58 ਤੇ 24 ਸਕਿੰਟ ਦਾ ਹੋ ਰਿਹਾ। ਸਾਡੀ ਅੱਜ ਦੀ ਪ੍ਰਸਾਰਣ ਸਭਾ ਹੁਣ ਤੋਂ ਸ਼ੁਰੂ ਹੁੰਦੀ ਹੈ ਤੇ ਸਾਰੇ ਹੀ ਸਰੋਤਿਆਂ ਦਾ ਇਸ ਸਭਾ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਹਾਂ।

0: In IPL cricket, Royal Challengers Bengaluru defeated Mumbai Indians by 2 wickets in a last over thriller in Raipur last night. Put into bat first, Mumbai Indians posted 166 for 7 in 20 overs, riding on Tilak Verma's 57 off 42 balls. Today, Punjab Kings will face Delhi Capitals at Himachal Pradesh Cricket Association Stadium in Dharamshala at 7:30 p.m. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਸਮਾਂ ਦੱਸ ਰਹੀ ਹੈ 6:10 ਤੇ 32 ਸਕਿੰਟ ਦਾ। ਤੇ ਆਓ ਹੁਣ ਤੁਹਾਨੂੰ ਜਾਣਕਾਰੀ ਦੇ ਦਈਏ ਸਾਡੇ ਅੱਜ ਪ੍ਰਸਾਰਿਤ ਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ।

ਸਵਾ 1 ਵਜੇ ਲੈ ਕੇ ਆਵਾਂਗੇ ਤੁਹਾਡੇ ਲਈ ਪ੍ਰੋਗਰਾਮ ਹੈਲੋ ਫਰਮਾਇਸ਼, ਸਿਲਸਿਲਾ ਹੋਏਗਾ ਜ਼ਾਇਕਾ। 2 ਵਜੇ ਅੰਗਰੇਜ਼ੀ ਵਿੱਚ ਖਬਰਾਂ ਅਤੇ 2:15 ਤੇ ਹਿੰਦੀ ਵਿੱਚ ਖਬਰਾਂ ਸੁਣੋਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 2:30 ਵਜੇ ਆਨੰਦ ਮਾਣੋਗੇ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ, ਅਤੇ ਅੱਜ ਦਾ ਪ੍ਰੋਗਰਾਮ ਸੁਰੀਲੀ ਦੁਪਹਿਰ ਲਾਈਵ ਫੋਨ ਇਨ ਰਹੇਗਾ। 3 ਤੋਂ ਲੈ ਕੇ 5 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ 3 ਵਜੇ ਪ੍ਰੋਗਰਾਮ ਸਖੀ ਸਹੇਲੀ, 4 ਵਜੇ ਪ੍ਰੋਗਰਾਮ ਹੋਏਗਾ ਸਿਹਤ ਨਾਮਾ, 5 ਵਜੇ ਕਿਸਾਨ ਵੀਰਾਂ ਲਈ ਪ੍ਰੋਗਰਾਮ ਹੋਏਗਾ ਸਾਡੇ ਪਿੰਡ ਸਾਡੇ ਖੇਤ, ਜਿਸ ਦੇ ਤਹਿਤ ਤੁਸੀਂ ਸੁਣੋਗੇ ਆਪਣਾ ਵਿਰਸਾ ਆਪਣਾ ਸੱਭਿਆਚਾਰ, ਵਿਸ਼ਾ ਹੋਏਗਾ 76 ਆਵਾਜ਼ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। 5:30 ਵਜੇ ਪ੍ਰੋਗਰਾਮ ਗੱਲਾਂ 'ਚੋਂ ਗੱਲ ਸੁਣੋਗੇ। 6:20 ਤੇ ਪ੍ਰਾਦੇਸ਼ਿਕ ਖਬਰਾਂ ਰਿਲੇਅ ਕਰਾਂਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸਾਢੇ 6 ਵਜੇ ਯੁਵਾ ਸਾਥੀ ਲਈ ਪ੍ਰੋਗਰਾਮ ਹੋਏਗਾ ਯੁਵਾਣੀ, ਵਿਸ਼ਾ ਹੋਏਗਾ ਬੇਜ਼ੁਬਾਨ ਲਾਵਾਰਿਸ ਜਾਨਵਰਾਂ ਦੀ ਸਾਂਭ ਸੰਭਾਲ ਕਰਨ ਵਾਲੇ ਨੌਜਵਾਨ ਸਮਾਜ ਸੇਵੀ ਟੇਕ ਚੰਦ ਜੀ ਨਾਲ ਮੁਲਾਕਾਤ। ਮੇਜ਼ਬਾਨ ਰਹਿਣਗੇ ਵਿਜੇ ਲਕਸ਼ਮੀ। 7 ਵਜੇ ਆਨੰਦ ਮਾਣੋਗੇ

ਰਾਮ ਸ਼ਾਮ ਸੁਹਾਣੀ ਦਾ 7:30 ਵਜੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣੋਗੇ ਤੇ 7:40 ਤੇ ਪ੍ਰੋਗਰਾਮ ਸ਼ਾਮ ਸੁਹਾਣੀ ਜਾਰੀ ਰਹੇਗਾ। 8 ਵਜੇ NCERT ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ ਦੀ ਲੜੀ ਨੰਬਰ 1281 ਸੁਣੋਗੇ। 8:30 ਵਜੇ ਆਨੰਦ ਮਾਣੋਗੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਦਾ। 8:45 ਤੇ ਹਿੰਦੀ ਵਿੱਚ ਖਬਰਾਂ ਤੇ 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਸੁਣੋਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9:15 ਤੋਂ ਲੈ ਕੇ 11 ਵਜੇ ਤੱਕ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਤੇ 11 ਵਜੇ ਅੱਜ ਦੀ ਪ੍ਰਸਾਰਣ ਸਭਾ ਦੀ ਸਮਾਪਤੀ ਹੋਏਗੀ।

ਇਸੀ ਜਾਣਕਾਰੀ ਸਾਡੇ ਅੱਜ ਪ੍ਰਸਾਰਿਤ ਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ। ਤੁਸੀਂ ਟਿਊਨ ਕੀਤਾ ਹੋਇਆ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ 101.1 MHz 'ਤੇ। ਸਮਾਂ ਇਸ ਵੇਲੇ 6:15 ਦਾ ਹੋ ਰਿਹਾ ਅਤੇ ਹੁਣ ਵੇਲਾ ਹੈ ਜੀ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਪ੍ਰੋਗਰਾਮ ਅੰਮ੍ਰਿਤ ਵੇਲਾ ਲੈ ਕੇ ਹਾਜ਼ਰ ਹਾਂ ਮੈਂ ਦੀਪਾ ਛਾਬੜਾ ਅਤੇ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਨਮਸਕਾਰ। ਅਤੇ ਆਓ ਜੀ ਪ੍ਰੋਗਰਾਮ ਦੇ ਤਹਿਤ ਸਰਵਨ ਕਰਦੇ ਹਾਂ ਪਹਿਲਾ ਸ਼ਬਦ ਭਾਈ ਚਮਨਜੀਤ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਗਾਇਨ ਕੀਤਾ ਹੋਇਆ।

ਤੁਸੀਂ ਸ਼ਬਦ ਸਰਵਣ ਕਰ ਰਹੇ ਸੀ ਭਾਈ ਅਮਰਜੀਤ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ ਪ੍ਰੋਗਰਾਮ ਚੱਲ ਰਿਹਾ ਅੰਮ੍ਰਿਤ ਵੇਲਾ ਸਮਾਂ ਇਸ ਵੇਲੇ 6:28 ਤਾਂ ਹੋ ਚੁੱਕਿਆ ਅਤੇ ਆਓ ਪ੍ਰੋਗਰਾਮ ਦੇ ਤਹਿਤ ਸਰਵਣ ਕਰਦੇ ਹਾਂ ਭਾਈ ਲਖਵਿੰਦਰ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਤੁਸੀਂ ਸਰਵਣ ਕਰ ਰਹੇ ਸੀ ਸ਼ਬਦ ਆਵਾਜ਼ ਸੀ ਇਸ਼ਮੀਤ ਸਿੰਘ ਦੀ। ਪ੍ਰੋਗਰਾਮ ਚੱਲ ਰਿਹਾ ਅੰਮ੍ਰਿਤ ਵੇਲਾ ਅਤੇ ਪ੍ਰੋਗਰਾਮ ਅੰਮ੍ਰਿਤ ਵੇਲਾ ਦੇ ਤਹਿਤ ਆਓ ਸਰਵਣ ਕਰਦੇ ਹਾਂ ਕਬੀਰ ਜੀ ਦੇ ਦੋਹੇ। ਆਵਾਜ਼ ਹੈ ਜੁਬਿਨ ਨੌਟਿਆਲ ਦੀ।

ਤੁਸੀਂ ਸਰਵਨ ਕਰ ਰਹੇ ਸੀ ਕਬੀਰ ਜੀ ਦੇ ਦੋਹੇ ਤੇ ਪ੍ਰੋਗਰਾਮ ਚੱਲ ਰਿਹਾ ਅੰਮ੍ਰਿਤ ਵੇਲਾ, ਸਮਾਂ 6:49 ਦਾ ਹੋ ਚੁੱਕਿਆ। ਆਓ ਪ੍ਰੋਗਰਾਮ ਦੇ ਤਹਿਤ ਸਰਵਨ ਕਰਦੇ ਹਾਂ ਸਾਈਂ ਵਿਦਿਆਰਥੀਆਂ ਦੁਆਰਾ ਗਾਈ ਹੋਈ ਇਹ ਸਾਈਂ ਭਗਤੀ ਰਚਨਾ।

ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਤੁਸੀਂ ਸਰਵਣ ਕਰ ਰਹੇ ਸੀ ਇਹ ਧਾਰਮਿਕ ਗੀਤ। ਪ੍ਰੋਗਰਾਮ ਅੰਮ੍ਰਿਤ ਵੇਲਾ ਦੇ ਅਖੀਰ ਦੇ ਵਿੱਚ ਆਓ ਸਰਵਣ ਕਰਦੇ ਹਾਂ ਆਬਿਦਾ ਪਰਵੀਨ ਦੀ ਆਵਾਜ਼ ਦੇ ਵਿੱਚ ਇਹ ਭਗਤੀ ਰਚਨਾ।

ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ 'ਤੇ ਇਸ ਵੇਲੇ ਸਮਾਂ 7:09 ਦਾ ਹੋ ਰਿਹਾ ਅਤੇ ਹੁਣ ਵੇਲਾ ਹੈ ਜੀ ਪ੍ਰੋਗਰਾਮ ਸੱਜਰੀ ਸਵੇਰ ਦਾ।

ਸਤਿ ਸ੍ਰੀ ਅਕਾਲ ਦੋਸਤੋ, ਅੱਜ ਅਸੀਂ ਇੱਕ ਐਸੀ ਯਾਤਰਾ ਦੀ ਸ਼ੁਰੂਆਤ ਕਰ ਰਹੇ ਹਾਂ ਜੋ ਸਿਰਫ ਰੇਡੀਓ ਦੀ ਕਹਾਣੀ ਨਹੀਂ ਬਲਕਿ ਭਾਰਤ ਦੀ ਆਵਾਜ਼ ਦੀ ਕਹਾਣੀ ਹੈ। ਦੋਸਤੋ, ਇਹ ਹੈ ਆਕਾਸ਼ਵਾਣੀ ਆਲ ਇੰਡੀਆ ਰੇਡੀਓ ਦੀ ਸ਼ੁਰੂਆਤ। ਸਾਲ ਸੀ 1936 ਜਦੋਂ ਭਾਰਤ ਵਿੱਚ ਪਹਿਲੀ ਵਾਰ ਹਵਾ ਵਿੱਚ ਬੋਲਦੀ ਆਵਾਜ਼ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਦੋਸਤੋ, ਉਸ ਸਮੇਂ ਘਰਾਂ ਵਿੱਚ ਟੈਲੀਵਿਜ਼ਨ ਨਹੀਂ ਸੀ, ਨਾ ਹੀ ਡਿਜੀਟਲ ਸਕਰੀਨ, ਪਰ ਇੱਕ ਛੋਟਾ ਜਿਹਾ ਬਕਸਾ ਲੋਕਾਂ ਦੇ ਦਿਲਾਂ ਨੂੰ ਜੋੜ ਰਿਹਾ ਸੀ, ਉਹ ਸੀ ਰੇਡੀਓ। ਦੋਸਤੋ, ਜਦੋਂ ਪਹਿਲੀ ਵਾਰ ਆਵਾਜ਼ ਹਵਾ ਵਿੱਚ ਤੈਰ ਕੇ ਆਈ ਤਾਂ ਲੋਕ ਰੁਕ ਗਏ ਤੇ ਸੁਣਨ ਲੱਗ ਪਏ। ਹਵਾ ਮੇ ਜਬ ਪਹਿਲੀ ਆਵਾਜ਼ ਗੂੰਜੀ ਥੀ, ਹਵਾ ਮੇ ਜਬ ਪਹਿਲੀ ਆਵਾਜ਼ ਗੂੰਜੀ ਥੀ ਤੋ ਲਗਾ ਥਾ ਜੈਸੇ ਸਮੇਂ ਰੁਕ ਗਿਆ ਹੋ, ਕੋਈ ਕਹਿ ਰਹਾ ਥਾ ਦੂਰ ਸੇ ਹਮੇ ਕਿ ਅਬ ਸ਼ਬਦ ਭੀ ਉੜ ਸਕਤੇ ਹੈ, ਕਿ ਅਬ ਸ਼ਬਦ ਭੀ ਉੜ ਸਕ

ਦੋਸਤੋ, ਆਕਾਸ਼ਵਾਣੀ ਦੀ ਸ਼ੁਰੂਆਤ ਨੇ ਕਮਿਊਨੀਕੇਸ਼ਨ ਦੀ ਦੁਨੀਆ ਬਦਲ ਦਿੱਤੀ। ਖਬਰਾਂ, ਸੰਗੀਤ, ਕਵਿਤਾਵਾਂ ਤੇ ਲੋਕ ਕਥਾਵਾਂ, ਇਹ ਸਭ ਇੱਕ ਮੰਚ ਤੇ ਆ ਗਏ। ਰੇਡੀਓ ਨੇ ਲੋਕਾਂ ਨੂੰ ਸੁਣਨ ਵਾਲਾ ਸਮਾਜ ਬਣਾ ਦਿੱਤਾ। ਨਜ਼ਰ ਨਹੀਂ ਅਬ ਆਵਾਜ਼ ਸੇ ਪਹਿਚਾਨ ਹੋਤੀ ਥੀ, ਨਜ਼ਰ ਨਹੀਂ ਅਬ ਆਵਾਜ਼ ਸੇ ਪਹਿਚਾਨ ਹੋਤੀ ਥੀ, ਔਰ ਦਿਲ ਸੇ ਦਿਲ ਕੀ ਬਾਤ ਹੋਤੀ ਥੀ, ਔਰ ਦਿਲ ਸੇ ਦਿਲ ਕੀ ਬਾਤ ਹੋਤੀ ਥੀ। ਦੋਸਤੋ, ਸ਼ੁਰੂਆਤੀ ਦਿਨਾਂ ਦੇ ਬ੍ਰੌਡਕਾਸਟ ਬਹੁਤ ਸਾਦੇ ਸਨ। ਕੋਈ ਭਾਰੀ ਸਟੂਡੀਓ ਨਹੀਂ, ਕੋਈ ਡਿਜੀਟਲ ਮਿਕਸਿੰਗ ਨਹੀਂ, ਸਿਰਫ ਇੱਕ ਮਾਈਕ, ਇੱਕ ਆਵਾਜ਼ ਅਤੇ ਬਹੁਤ ਸਾਰਾ ਜਜ਼ਬਾ। ਸਾਧਾਰਨ ਸੇ ਕਮਰੇ ਮੇ ਏਕ ਜਾਦੂ ਹੋਤਾ ਥਾ, ਸਾਧਾਰਨ ਸੇ ਕਮਰੇ ਮੇ ਏਕ ਜਾਦੂ ਹੋਤਾ ਥਾ, ਜਬ ਆਵਾਜ਼ ਇਤਿਹਾਸ ਬਨਾਤੀ ਥੀ।

ਦੋਸਤੋ, ਉਸ ਸਮੇਂ ਹਰ ਕਿਸੇ ਦੇ ਘਰ ਵਿੱਚ ਰੇਡੀਓ ਨਹੀਂ ਹੁੰਦਾ ਸੀ। ਲੋਕ ਇਕੱਠੇ ਹੋ ਕੇ ਸੁਣਦੇ ਚੌਰਾਹਿਆਂ ਤੇ, ਦੁਕਾਨਾਂ ਵਿੱਚ ਤੇ ਖੇਤਾਂ ਵਿੱਚ ਵੀ। ਰੇਡੀਓ ਇੱਕ ਸਮਾਜਿਕ ਜੁੜਾਵ ਬਣ ਗਿਆ ਸੀ। ਇੱਕ ਆਵਾਜ਼ ਨੇ ਸਭ ਕੋ ਜੋੜ ਦਿਆ ਥਾ, ਇੱਕ ਆਵਾਜ਼ ਨੇ ਸਭ ਕੋ ਜੋੜ ਦਿਆ ਥਾ, ਕੋਈ ਅਮੀਰ ਕੋਈ ਗਰੀਬ ਨਹੀਂ ਥਾ, ਕੋਈ ਅਮੀਰ ਕੋਈ ਗਰੀਬ ਨਹੀਂ ਥਾ।

ਦੋਸਤੋ, ਆਕਾਸ਼ਵਾਣੀ ਨੇ ਸਿਰਫ ਖਬਰਾਂ ਹੀ ਨਹੀਂ ਦਿੱਤੀਆਂ, ਇਸ ਨੇ ਸੱਭਿਆਚਾਰ ਨੂੰ ਵੀ ਜਗ੍ਹਾ ਦਿੱਤੀ। ਭਾਰਤ ਦੇ ਲੋਕ ਗੀਤ, ਕਵਿਤਾਵਾਂ ਅਤੇ ਸ਼ਾਸਤਰੀ ਸੰਗੀਤ, ਇਹ ਸਭ ਹਵਾ ਵਿੱਚ ਜਿਉਣ ਲੱਗ ਪਏ। ਜਬ ਸੁਰ ਹਵਾ ਮੇਂ ਬਹੇ ਤੋ ਸੰਸਕ੍ਰਿਤੀ ਬੋਲ ਉੱਠੀ। ਸੱਜਣੋ, ਇਹ ਸੀ ਆਕਾਸ਼ਵਾਣੀ ਦੀ ਸ਼ੁਰੂਆਤ ਦੀ ਕਹਾਣੀ, ਇੱਕ ਛੋਟੀ ਜਿਹੀ ਚਮਕ ਜੋ ਅੱਗੇ ਜਾ ਕੇ ਇੱਕ ਵੱਡਾ ਇਤਿਹਾਸ ਬਣੀ। ਇੱਕ ਆਵਾਜ਼ ਥੀ ਜੋ ਇਤਿਹਾਸ ਬਣ ਗਈ, ਇੱਕ ਆਵਾਜ਼ ਥੀ ਜੋ ਇਤਿਹਾਸ ਬਣ ਗਈ, ਔਰ ਫਿਰ ਹਰ ਘਰ ਕੀ ਪਹਿਚਾਨ ਬਣ ਗਈ, ਔਰ ਫਿਰ ਹਰ ਘਰ ਕੀ ਪਹਿਚਾਨ ਬਣ ਗਈ।

0: ਦੋਸਤੋ 1936 ਦੇ ਵਿੱਚ ਰੇਡੀਓ ਨੇ ਆਪਣਾ ਜਨਮ ਲਿਆ। ਅੱਜ ਅਸੀਂ ਉਸ ਦੌਰ ਦੀ ਵੀ ਗੱਲ ਕਰਾਂਗੇ ਜਿੱਥੇ ਆਵਾਜ਼ ਸਿਰਫ ਮਨੋਰੰਜਨ ਨਹੀਂ ਸੀ ਬਲਕਿ ਇੱਕ ਲੜਾਈ ਦਾ ਹਿੱਸਾ ਵੀ ਬਣ ਗਈ ਸੀ। ਇਹ ਸੀ ਆਜ਼ਾਦੀ ਦੀ ਆਵਾਜ਼। ਦੋਸਤੋ 1940 ਤੋਂ 1947 ਦਾ ਸਮਾਂ ਭਾਰਤ ਲਈ ਸੰਘਰਸ਼ ਦਾ ਯੁੱਗ ਸੀ। ਗਲੀਆਂ ਗਲੀਆਂ ਦੇ ਵਿੱਚ ਨਾਰੇ ਸਨ, ਦਿਲਾਂ ਵਿੱਚ ਉਮੀਦ ਸੀ ਅਤੇ ਰੇਡੀਓ ਤੇ ਇੱਕ ਨਵੀਂ ਤਾਕਤ ਜਨਮ ਲੈ ਰਹੀ ਸੀ। ਆਕਾਸ਼ਵਾਣੀ ਨੇ ਲੋਕਾਂ ਤੱਕ ਸੁਨੇਹੇ ਪਹੁੰਚਾਉਣੇ ਸ਼ੁਰੂ ਕੀਤੇ, ਇੱਕ ਐਸੀ ਆਵਾਜ਼ ਜੋ ਦੂਰ ਦੂਰ ਤੱਕ ਗੂੰਜਦੀ ਸੀ। ਹਰ ਲਹਿਰ ਮੇ ਏਕ ਜਨੂਨ ਥਾ, ਹਰ ਲਹਿਰ ਮੇ ਏਕ ਜਨੂਨ ਥਾ, ਹਰ ਆਵਾਜ਼ ਮੇ ਵਤਨ ਕੀ ਖੁਸ਼ਬੂ ਥੀ, ਹਰ ਆਵਾਜ਼ ਮੇ ਵਤਨ ਕੀ ਖੁਸ਼ਬੂ ਥੀ। ਰੇਡੀਓ ਅਬ ਸਿਰਫ ਮਨੋਰੰਜਨ ਨਹੀਂ ਥਾ, ਰੇਡੀਓ ਅਬ ਸਿਰਫ ਮਨੋਰੰਜਨ ਨਹੀਂ ਥਾ, ਯੇ ਏਕ ਆਂਦੋਲਨ ਬਣ ਚੁਕਾ ਥਾ, ਯੇ ਏਕ ਆਂਦੋਲਨ ਬਣ ਚੁਕਾ ਥਾ।
1: ਕਿਸਮਤ ਹਾਥੋਂ ਕੀ ਲਕੀਰੋਂ ਮੇਂ ਨਹੀਂ ਹੋਤੀ, ਹੌਸਲੋਂ ਮੇਂ ਹੋਤੀ ਹੈ।

ਦੋਸਤੋ, ਲੋਕਾਂ ਨੂੰ ਜੋੜਦੀ ਇਹ ਆਵਾਜ਼ ਉਸ ਸਮੇਂ ਅਖਬਾਰਾਂ ਤੋਂ ਵੀ ਵੱਧ ਆਪਣੇ ਨਾਲ ਲੋਕਾਂ ਨੂੰ ਜੋੜਦੀ ਸੀ। ਖਬਰਾਂ ਸਿੱਧੀਆਂ ਦਿਲਾਂ ਤੱਕ ਪਹੁੰਚਦੀਆਂ ਸਨ। ਕੋਈ ਫਿਲਟਰ ਨਹੀਂ ਸੀ, ਕੋਈ ਡਿਲੇ ਨਹੀਂ ਸੀ। ਇੱਕ ਆਵਾਜ਼ ਆਕਾਸ਼ਵਾਣੀ ਹਜ਼ਾਰਾਂ ਘਰਾਂ ਨੂੰ ਜੋੜਦੀ ਸੀ। ਜੋ ਸੱਚ ਹਵਾ ਮੇ ਬੋਲਾ ਗਿਆ, ਜੋ ਸੱਚ ਹਵਾ ਮੇ ਬੋਲਾ ਗਿਆ, ਵਹੀ ਹਰ ਦਿਲ ਤੱਕ ਪਹੁੰਚਾ ਥਾ, ਵਹੀ ਹਰ ਦਿਲ ਤੱਕ ਪਹੁੰਚਾ ਥਾ। ਦੋਸਤੋ, ਆਜ਼ਾਦੀ ਦੀ ਲੜਾਈ ਵਿੱਚ ਆਕਾਸ਼ਵਾਣੀ ਨੇ ਨੇਤਾਵਾਂ ਦੀਆਂ ਆਵਾਜ਼ਾਂ ਨੂੰ ਲੋਕਾਂ ਤੱਕ ਪਹੁੰਚਾਇਆ। ਉਹਨਾਂ ਦੇ ਭਾਸ਼ਣ, ਉਹਨਾਂ ਦੀਆਂ ਅਪੀਲਾਂ ਤੇ ਉਹਨਾਂ ਦਾ ਜੋਸ਼, ਇਹ ਸਭ ਰੇਡੀਓ ਰਾਹੀਂ ਘਰਾਂ ਤੱਕ ਪਹੁੰਚਿਆ। ਇੱਕ ਆਵਾਜ਼ ਨੇ ਕਰੋੜੋਂ ਦਿਲੋਂ ਕੋ ਜਗਾ ਦਿਆ, ਇੱਕ ਆਵਾਜ਼ ਨੇ ਕਰੋੜੋਂ ਦਿਲੋਂ ਕੋ ਜਗਾ ਦਿਆ, ਔਰ ਸੋਈ ਹੋਈ ਉਮੀਦੋਂ ਕੋ ਜਿੰਦਾ ਕਰ ਦਿਆ, ਔਰ ਸੋਈ ਹੋਈ ਉਮੀਦੋਂ ਕੋ ਜਿੰਦਾ ਕਰ ਦਿਆ।

ਆਕਾਸ਼ਵਾਣੀ ਸਿਰਫ ਖਬਰਾਂ ਦਾ ਸਾਧਨ ਨਹੀਂ ਸੀ, ਇਹ ਇੱਕ ਭਰੋਸਾ ਸੀ। ਜਦੋਂ ਅਨਸਰਟਨਟੀ ਸੀ ਤਾਂ ਲੋਕ ਰੇਡੀਓ ਚਾਲੂ ਕਰਦੇ ਸਨ। ਉਹਨਾਂ ਨੂੰ ਲੱਗਦਾ ਸੀ ਕਿ ਕੋਈ ਹੈ ਜੋ ਸੱਚ ਬੋਲ ਰਿਹਾ ਏ। ਅੰਧੇਰੇ ਮੇਂ ਏਕ ਆਵਾਜ਼ ਉਮੀਦ ਬਨ ਜਾਤੀ ਥੀ, ਅੰਧੇਰੇ ਮੇਂ ਏਕ ਆਵਾਜ਼ ਉਮੀਦ ਬਨ ਜਾਤੀ ਥੀ ਔਰ ਵਹੀ ਰੇਡੀਓ ਕਹਿਲਾਤਾ ਥਾ, ਔਰ ਵਹੀ ਰੇਡੀਓ ਕਹਿਲਾਤਾ ਥਾ। 1947 ਨੇੜੇ ਆ ਰਿਹਾ ਸੀ, ਦੇਸ਼ ਵਿੱਚ ਉਤਸ਼ਾਹ ਸੀ ਪਰ ਨਾਲ ਹੀ ਦਰਦ ਵੀ ਸੀ। ਰੇਡੀਓ ਨੇ ਦੋਵੇਂ ਜਜ਼ਬਾਤ ਸੰਭਾਲੇ, ਖੁਸ਼ੀ ਤੇ ਵਿਛੋੜਾ ਦੋਵੇਂ ਆਵਾਜ਼ਾਂ ਰਾਹੀਂ ਸੁਣਾਈ ਦਿੱਤੇ। ਆਜ਼ਾਦੀ ਕਾ ਸਪਨਾ ਭੀ ਥਾ ਔਰ ਬਿਛੜਨੇ ਕਾ ਦਰਦ ਭੀ, ਆਜ਼ਾਦੀ ਕਾ ਸਪਨਾ ਭੀ ਥਾ ਔਰ ਬਿਛੜਨੇ ਕਾ ਦਰਦ ਭੀ, ਰੇਡੀਓ ਨੇ ਦੋਨੋਂ ਕੋ ਆਵਾਜ਼ ਦੀ ਥੀ।

ਸੱਜਣੋ, ਇਹ ਸੀ ਆਕਾਸ਼ਵਾਣੀ ਦੀ ਉਹ ਆਵਾਜ਼ ਜੋ ਆਜ਼ਾਦੀ ਦੀ ਲਹਿਰ ਨਾਲ ਜੁੜ ਗਈ। ਇਹ ਸਿਰਫ ਰੇਡੀਓ ਨਹੀਂ ਸੀ, ਇਹ ਇੱਕ ਭਾਵਨਾ ਸੀ, ਇੱਕ ਇਤਿਹਾਸ ਸੀ। ਜੋ ਆਵਾਜ਼ ਵਤਨ ਕੇ ਕਾਮ ਆਏ, ਵਹੀ ਸੱਚਾ ਇਤਿਹਾਸ ਬਨ ਜਾਤੀ ਹੈ, ਵਹੀ ਸੱਚਾ ਇਤਿਹਾਸ ਬਨ ਜਾਤੀ ਹੈ। ਦੋਸਤੋ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੀ ਇਤਿਹਾਸਿਕ ਯਾਤਰਾ ਤੇ ਆਕਾਸ਼ਵਾਣੀ ਦੇ 90 ਸਾਲਾਂ ਦਾ ਸੁਨਹਿਰੀ ਦੌਰ। ਦੋਸਤੋ, ਅੱਜ ਅਸੀਂ ਉਸ ਰੰਗੀਨ ਦੁਨੀਆ ਵਿੱਚ ਜਾ ਰਹੇ ਹਾਂ ਜਿੱਥੇ ਸੰਗੀਤ, ਲੋਕ ਕਲਾ ਅਤੇ ਸੱਭਿਆਚਾਰ ਨੇ ਰੇਡੀਓ ਰਾਹੀਂ ਆਪਣੀ ਪਹਿਚਾਣ ਬਣਾਈ ਹੈ। ਦੋਸਤੋ, ਇਹ ਹੈ ਸੱਭਿਆਚਾਰ ਦੀ ਆਵਾਜ਼। ਭਾਰਤ ਇੱਕ ਦੇਸ਼ ਨਹੀਂ, ਹਜ਼ਾਰਾਂ ਸੁਰਾਂ ਦਾ ਮਿਲਾਪ ਹੈ। ਹਰ ਰਾਜ, ਹਰ ਭਾਸ਼ਾ, ਹਰ ਰਿਵਾਇਤ ਆਪਣੀ ਇੱਕ ਧੁਨ ਲੈ ਕੇ ਆਈ ਤੇ ਆਕਾਸ਼ਵਾਣੀ ਨੇ ਉਹ ਸਾਰੀਆਂ ਧੁਨਾਂ ਨੂੰ ਇੱਕ ਮੰਚ ਦਿੱਤਾ। ਹਰ ਜ਼ੁਬਾਨ ਮੇ ਏਕ ਗੀਤ ਥਾ, ਹਰ ਜ਼ੁਬਾਨ ਮੇ ਏਕ ਗੀਤ ਥਾ, ਹਰ ਮਿੱਟੀ ਮੇ ਏਕ ਰਾਗ ਥਾ। ਰੇਡੀਓ ਨੇ ਸਭ ਕੋ ਜੋੜ ਦਿਆ ਔਰ ਭਾਰਤ ਏਕ ਸੁਰ ਬਨ ਗਯਾ, ਔਰ ਭਾਰਤ ਏਕ ਸੁਰ ਬਨ ਗਯਾ।

ਪਿੰਡਾਂ ਦੀ ਮਿੱਟੀ, ਖੇਤਾਂ ਦੀ ਖੁਸ਼ਬੂ ਤੇ ਲੋਕ ਗੀਤਾਂ ਦੀ ਮਿਠਾਸ, ਇਹ ਸਭ ਆਕਾਸ਼ਵਾਣੀ ਰਾਹੀਂ ਘਰਾਂ ਤੱਕ ਪਹੁੰਚੇ। ਪੰਜਾਬ ਦੇ ਟੱਪੇ, ਰਾਜਸਥਾਨ ਦੇ ਮੰਗਣੀ ਗੀਤ, ਬੰਗਾਲ ਦੇ ਭਾਵਨਾਤਮਕ ਸੁਰ। ਮਿੱਟੀ ਕੀ ਖੁਸ਼ਬੂ ਜਬ ਸੁਰ ਬਨ ਗਈ, ਮਿੱਟੀ ਕੀ ਖੁਸ਼ਬੂ ਜਬ ਸੁਰ ਬਨ ਗਈ, ਤੋ ਹਰ ਘਰ ਮੇ ਆਪਣੀ ਕਹਾਣੀ ਥੀ, ਤੋ ਹਰ ਘਰ ਮੇ ਆਪਣੀ ਕਹਾਣੀ ਥੀ। ਦੋਸਤੋ, ਆਕਾਸ਼ਵਾਣੀ ਨੇ ਸ਼ਾਸਤਰੀ ਸੰਗੀਤ ਨੂੰ ਵੀ ਇੱਕ ਨਵਾਂ ਮੰਚ ਦਿੱਤਾ। ਰਾਗ, ਤਾਲ ਅਤੇ ਗੁਰੂ ਸ਼ਿਸ਼ ਪਰੰਪਰਾ, ਘਰਾਂ ਵਿੱਚ ਲੋਕ ਪਹਿਲੀ ਵਾਰ ਬਹੁਤ ਨੇੜੇ ਤੋਂ ਕਲਾਸੀਕਲ ਸੰਗੀਤ ਸੁਣ ਰਹੇ ਸਨ। ਰਾਗੋ ਮੇ ਛੁਪਾ ਹੁਆ ਏਕ ਸੰਸਾਰ ਥਾ, ਰਾਗੋ ਮੇ ਛੁਪਾ ਹੁਆ ਏਕ ਸੰਸਾਰ ਥਾ, ਜਿਸੇ ਰੇਡੀਓ ਨੇ ਸਭ ਕੋ ਦਿਖਾ ਦਿਆ। ਦੋਸਤੋ, ਆਕਾਸ਼ਵਾਣੀ ਕਵਿਤਾ ਅਤੇ ਸਾਹਿਤ ਦੀ ਆਵਾਜ਼ ਵੀ ਬਣੀ। ਆਕਾਸ਼ਵਾਣੀ ਨੇ ਕਵੀਆਂ ਨੂੰ ਵੀ ਇੱਕ ਮੰਚ ਦਿੱਤਾ। ਕਵਿਤਾ, ਗਜ਼ਲ ਅਤੇ ਸਾਹਿਤਿਕ ਚਰਚਾਵਾਂ, ਇਹ ਸਿਰਫ ਸ਼ਬਦ ਨਹੀਂ ਸਨ, ਇਹ ਵਿਚਾਰ ਸਨ। ਸ਼ਬਦ ਜਬ ਹਵਾ ਮੇ ਤੈਰਨੇ ਲਗੇ, ਸ਼ਬਦ ਜਬ ਹਵਾ ਮੇ ਤੈਰਨੇ ਲਗੇ, ਤੋ ਸਾਹਿਤਯ ਭੀ ਜੀਵਤ ਹੋ ਗਿਆ, ਤੋ ਸਾਹਿਤਯ ਭੀ ਜੀਵਤ ਹੋ ਗਿਆ। ਦੋਸਤੋ, ਆਕਾਸ਼ਵਾਣੀ ਨੇ ਸਿਰਫ ਮਨੋਰੰਜਨ ਨਹੀਂ ਕੀਤਾ, ਇਸ ਨੇ ਏਕਤਾ ਬਣਾਈ। ਵੱਖ ਵੱਖ ਭਾਸ਼ਾਵਾਂ, ਵੱਖ ਵੱਖ ਸੱਭਿਆਚਾਰ, ਪਰ ਇੱਕ ਹੀ ਮੰਚ। ਅਲੱਗ ਅਲੱਗ ਸੁਰ ਥੇ ਪਰ ਇੱਕ ਹੀ ਗੀਤ ਬਨ ਗਿਆ, ਅਲੱਗ ਅਲੱਗ ਸੁਰ ਥੇ ਪਰ ਇੱਕ ਹੀ

ਆਕਾਸ਼ਵਾਣੀ ਸਿਰਫ ਖਬਰਾਂ ਦਾ ਸਾਧਨ ਨਹੀਂ ਸੀ, ਇਹ ਭਾਰਤ ਦੀ ਸੱਭਿਆਚਾਰਕ ਆਵਾਜ਼ ਸੀ। ਇਹ ਉਹ ਮੰਚ ਸੀ ਜਿੱਥੇ ਹਰ ਸੁਰ ਨੂੰ ਜਗ੍ਹਾ ਮਿਲੀ ਤੇ ਹਰ ਕਲਾਕਾਰ ਨੂੰ ਆਵਾਜ਼ ਮਿਲੀ। ਜਹਾਂ ਸੁਰੋ ਨੇ ਪਹਿਚਾਨ ਬਣਾਈ, ਜਹਾਂ ਸੁਰੋ ਨੇ ਪਹਿਚਾਨ ਬਣਾਈ, ਵਹੀ ਅਸਲੀ ਸੰਸਕ੍ਰਿਤੀ ਕਹਿਲਾਈ, ਵਹੀ ਅਸਲੀ ਸੰਸਕ੍ਰਿਤੀ ਕਹਿਲਾਈ।

0: ਦੋਸਤੋ, ਅੱਜ ਅਸੀਂ ਪਹੁੰਚ ਰਹੇ ਹਾਂ ਉਸ ਸਮੇਂ ਵਿੱਚ ਜਿਸ ਨੂੰ ਰੇਡੀਓ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ। 1960 ਤੋਂ 1970 ਦਾ ਦੌਰ, ਜਦੋਂ ਆਕਾਸ਼ਵਾਣੀ ਹਰ ਘਰ ਦੀ ਆਵਾਜ਼ ਸੀ। ਦੋਸਤੋ, ਉਸ ਸਮੇਂ ਟੀਵੀ ਨਹੀਂ ਸੀ, ਨਾ ਹੀ ਇੰਟਰਨੈਟ। ਸ਼ਾਮ ਹੁੰਦੀ ਸੀ ਤੇ ਘਰਾਂ ਵਿੱਚ ਰੇਡੀਓ ਚਾਲੂ ਹੋ ਜਾਂਦਾ ਸੀ। ਲੋਕ ਇਕੱਠੇ ਬੈਠਦੇ ਸਨ, ਖਬਰਾਂ ਸੁਣਦੇ, ਗੀਤ ਸੁਣਦੇ ਤੇ ਜ਼ਿੰਦਗੀ ਨੂੰ ਮਹਿਸੂਸ ਕਰਦੇ। ਸ਼ਾਮੇ ਰੇਡੀਓ ਕੇ ਸਾਥ ਢਲਤੀ ਥੀ ਔਰ ਰਾਤੇ ਗੀਤੋ ਮੇ ਖੋ ਜਾਤੀ ਥੀ ਔਰ ਰਾਤੇ ਗੀਤੋ ਮੇ ਖੋ ਜਾਤੀ ਥੀ। ਦੋਸਤੋ, ਇਹ ਉਹ ਸਮਾਂ ਸੀ ਜਦੋਂ ਬਾਲੀਵੁੱਡ ਸੰਗੀਤ ਆਪਣੀ ਚੋਟੀ ਤੇ ਸੀ ਤੇ ਆਕਾਸ਼ਵਾਣੀ ਉਸ ਦੀ ਰੂਹ ਬਣ ਗਈ ਸੀ। ਮੁਹੰਮਦ ਰਫੀ ਸਾਹਿਬ, ਲਤਾ ਮੰਗੇਸ਼ਕਰ ਜੀ ਤੇ ਕਿਸ਼ੋਰ ਕੁਮਾਰ, ਇਹ ਆਵਾਜ਼ਾਂ ਹਰ ਘਰ ਵਿੱਚ ਗੂੰਜਦੀਆਂ ਸਨ। ਰੇਡੀਓ ਸੇ ਨਿਕਲੀ ਵੋ ਆਵਾਜ਼ੇ ਆਜ ਵੀ ਦਿਲ ਮੇ ਜ਼ਿੰਦਾ ਹੈ। ਆਕਾਸ਼ਵਾਣੀ ਦਾ ਸਭ ਤੋਂ ਵੱਡਾ ਜਾਦੂ ਸੀ ਉਸ ਦਾ ਮਿਊਜ਼ਿਕ ਕਾਊਂਟ ਡਾਊਨ ਸ਼ੋ, ਗੀਤਾਂ ਦੀ ਰੈਂਕਿੰਗ, ਲੋਕਾਂ ਦਾ ਉਤਸ਼ਾਹ ਤੇ ਹਰ ਹਫਤੇ ਨਵਾਂ ਕਰੇਜ਼। ਰੇਡੀਓ ਨੇ ਗੀਤਾਂ ਨੂੰ ਸਿਤਾਰੇ ਬਣਾ ਦਿੱਤਾ। ਹਰ ਹਫਤੇ ਏਕ ਨਯਾ ਸਿਤਾਰਾ ਜਨਮ ਲੇਤਾ ਥਾ, ਹਰ ਹਫਤੇ ਏਕ ਨਯਾ ਸਿਤਾਰਾ ਜਨਮ ਲੇਤਾ ਥਾ, ਰੇਡੀਓ ਹੀ ਉਸਕਾ ਆਸਮਾਨ ਥਾ, ਰੇਡੀਓ ਹੀ ਉਸਕਾ ਆਸਮਾਨ ਥਾ।
1: ਔਰ ਜਹਾਂ ਤੱਕ ਰਫੀ ਔਰ ਲਤਾ ਕਾ ਸਵਾਲ ਹੈ ਨਾ, ਯੇ ਦੋਨੋਂ ਤੋਂ ਯਹਾਂ ਵੀ ਆਪਕੇ ਲਈ ਹਾਜ਼ਰ ਹੈ। ਸਨ 1980 ਕੀ ਵਾਰਸ਼ਿਕ ਗੀਤਮਾਲਾ ਕੀ ਚੋਟੀ ਕੀ ਪਾਇਦਾਨ ਨੰਬਰ

ਦੋਸਤੋ ਉਸ ਸਮੇਂ ਆਕਾਸ਼ਵਾਣੀ ਨੇ ਲੋਕਾਂ ਨੂੰ ਰੋਮਾਂਸ ਅਤੇ ਭਾਵਨਾਤਮਕ ਤੌਰ ਤੇ ਵੀ ਆਪਣੇ ਨਾਲ ਜੋੜਿਆ। ਦੋਸਤੋ ਇਹ ਉਹ ਸਮਾਂ ਸੀ ਜਦੋਂ ਗੀਤ ਸਿਰਫ ਸੁਣੇ ਨਹੀਂ ਜਾਂਦੇ ਸਨ, ਉਹ ਜਿਉਂਦੇ ਸਨ। ਪਿਆਰ, ਵਿਛੋੜਾ ਤੇ ਉਮੀਦ, ਹਰ ਜਜ਼ਬਾਤ ਰੇਡੀਓ ਰਾਹੀਂ ਲੋਕਾਂ ਤੱਕ ਪਹੁੰਚਦਾ ਸੀ। ਇਸ਼ਕ ਵੀ ਰੇਡੀਓ ਸੇ ਸੁਣਾਈ ਦੇਤਾ ਥਾ, ਇਸ਼ਕ ਭੀ ਰੇਡੀਓ ਸੇ ਸੁਣਾਈ ਦੇਤਾ ਥਾ, ਔਰ ਦਰਦ ਭੀ ਸੁਰ ਬਨ ਜਾਤਾ ਥਾ, ਔਰ ਦਰਦ ਭੀ ਸੁਰ ਬਨ ਜਾਤਾ ਥਾ। ਦੋਸਤੋ ਉਸ ਦੌਰ ਵਿੱਚ ਆਕਾਸ਼ਵਾਣੀ ਸਿਰਫ ਮਨੋਰੰਜਨ ਨਹੀਂ ਸੀ, ਇਹ ਸੱਚ ਦੀ ਆਵਾਜ਼ ਸੀ। ਲੋਕ ਕਹਿੰਦੇ ਸਨ ਕਿ ਜੇ ਆਕਾਸ਼ਵਾਣੀ ਨੇ ਕਿਹਾ ਏ ਤਾਂ ਇਹ ਸੱਚ ਹੈ। ਸੱਚ ਕੀ ਪਹਿਚਾਨ ਏਕ ਹੀ ਥੀ, ਆਕਾਸ਼ਵਾਣੀ ਕੀ ਆਵਾਜ਼, ਆਕਾਸ਼ਵਾਣੀ ਕੀ ਆਵਾਜ਼। ਦੋਸਤੋ ਇਹ ਸੀ ਆਕਾਸ਼ਵਾਣੀ ਦਾ ਸੁਨਹਿਰਾ ਯੁੱਗ, ਇੱਕ ਐਸਾ ਸਮਾਂ ਜਿੱਥੇ ਰੇਡੀਓ ਸਿਰਫ ਮਸ਼ੀਨ ਨਹੀਂ ਸੀ ਬਲਕਿ ਪਰਿਵਾਰ ਦਾ ਹਿੱਸਾ ਸੀ। ਵੋ ਦੌਰ ਸੁਨਹਿਰਾ।

ਦੋਸਤੋ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੀ ਇਤਿਹਾਸਿਕ ਯਾਤਰਾ ਤੇ ਹੁਣ ਅਸੀਂ ਉਸ ਹਿੱਸੇ ਵਿੱਚ ਦਾਖਲ ਹੋ ਰਹੇ ਹਾਂ ਜਿੱਥੇ ਰੇਡੀਓ ਸਿਰਫ ਮਨੋਰੰਜਨ ਨਹੀਂ ਸੀ ਬਲਕਿ ਸੱਚ ਦੀ ਸਭ ਤੋਂ ਭਰੋਸੇਯੋਗ ਆਵਾਜ਼ ਸੀ। ਇਹ ਸੀ ਦੋਸਤੋ ਖਬਰਾਂ ਅਤੇ ਭਰੋਸੇ ਦੀ ਆਵਾਜ਼। ਇੱਕ ਸਮਾਂ ਸੀ ਜਦੋਂ ਲੋਕਾਂ ਕੋਲ ਤੁਰੰਤ ਜਾਣਕਾਰੀ ਨਹੀਂ ਸੀ ਪਹੁੰਚਦੀ, ਨਾ ਟੀਵੀ ਨਾ ਇੰਟਰਨੈਟ, ਸਿਰਫ ਇੱਕ ਰੇਡੀਓ ਸੀ ਜੋ ਸੱਚ ਨੂੰ ਘਰ ਘਰ ਪਹੁੰਚਾਉਂਦਾ ਸੀ। ਆਕਾਸ਼ਵਾਣੀ ਨੇ ਖਬਰਾਂ ਨੂੰ ਇੱਕ ਨਵਾਂ ਅਰਥ ਦਿੱਤਾ। ਸੱਚ ਜਬ ਆਵਾਜ਼ ਬਨਕਰ ਆਤਾ ਥਾ, ਸੱਚ ਜਬ ਆਵਾਜ਼ ਬਨਕਰ ਆਤਾ ਥਾ ਤੋ ਭਰੋਸਾ ਖੁਦ ਬੋਲਤਾ ਥਾ, ਤੋ ਭਰੋਸਾ ਖੁਦ ਬੋਲਤਾ ਥਾ। ਜੰਗਾਂ ਦੇ ਸਮੇਂ, ਆਫ਼ਤਾਂ ਦੇ ਸਮੇਂ ਤੇ ਰਾਸ਼ਟਰੀ ਸੰਕਟਾਂ ਦੇ ਸਮੇਂ ਆਕਾਸ਼ਵਾਣੀ ਹੀ ਉਹ ਸਾਧਨ ਸੀ ਜੋ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਉਂਦਾ ਸੀ। ਦੋਸਤੋ ਇਹ ਸਿਰਫ ਬ੍ਰੌਡਕਾਸਟ ਨਹੀਂ ਸੀ, ਇਹ ਜ਼ਿੰਮੇਵਾਰੀ ਸੀ। ਜਬ ਦੁਨੀਆ ਡਗਮਗਾਤੀ ਥੀ, ਜਬ ਦੁਨੀਆ ਡਗਮਗਾਤੀ ਥੀ ਤੋ ਰੇਡੀਓ ਸੰਭਾਲ ਲੇਤਾ ਥਾ, ਤੋ ਰੇਡੀਓ ਸੰਭਾਲ ਲੇਤਾ ਥਾ। ਲੋਕ ਕਹਿੰਦੇ ਸਨ ਜੇ ਆਕਾਸ਼ਵਾਣੀ ਨੇ ਆਖਿਆ ਏ ਤਾਂ ਇਹ ਸੱਚ ਹੀ ਹੋਵੇਗਾ। ਦੋਸਤੋ ਇਹ ਭਰੋਸਾ ਆਸਾਨੀ ਨਾਲ ਨਹੀਂ ਬਣਿਆ, ਇਹ ਸਾਲਾਂ ਦੀ ਸੱਚਾਈ ਨਾਲ ਬਣਿਆ। ਆਵਾਜ਼ ਸਿਰਫ ਸੁਣਾਈ ਨਹੀਂ ਦੇਤੀ ਥੀ, ਆਵਾਜ਼ ਸਿਰਫ ਸੁਣਾਈ ਨਹੀਂ ਦੇਤੀ ਥੀ, ਵਹਿ ਯਕ

ਅਸ਼ਵਾਣੀ ਨੇ ਸਿਰਫ ਸੰਗੀਤ ਹੀ ਨਹੀਂ ਦਿੱਤਾ ਬਲਕਿ ਸੱਚ ਅਤੇ ਭਰੋਸਾ ਵੀ ਦਿੱਤਾ। ਇਹ ਉਹ ਆਵਾਜ਼ ਸੀ ਜੋ ਰਾਸ਼ਟਰ ਨੂੰ ਜੋੜਦੀ ਸੀ ਅਤੇ ਲੋਕਾਂ ਨੂੰ ਸਹੀ ਰਾਹ ਦਿਖਾਉਂਦੀ ਸੀ। ਦੋਸਤੋ, ਅਸੀਂ ਸੁਣ ਰਹੇ ਹਾਂ ਆਕਾਸ਼ਵਾਣੀ ਦੀ ਅਮਰ ਕਹਾਣੀ। ਅੱਜ ਅਸੀਂ ਉਸ ਰੰਗੀਨ ਦੁਨੀਆਂ ਵਿੱਚ ਜਾ ਰਹੇ ਹਾਂ ਜਿੱਥੇ ਮਿੱਟੀ ਦੀ ਖੁਸ਼ਬੂ ਸੁਰਾਂ ਵਿੱਚ ਬਦਲ ਗਈ ਤੇ ਲੋਕ ਗੀਤ ਆਕਾਸ਼ਵਾਣੀ ਦੀ ਆਵਾਜ਼ ਬਣ ਗਏ। ਇਹ ਹੈ ਪੰਜਾਬੀ ਸੰਗੀਤ ਅਤੇ ਖੇਤਰੀ ਆਵਾਜ਼ਾਂ ਦਾ ਯੁੱਗ। ਪੰਜਾਬ ਦੀ ਮਿੱਟੀ ਸਿਰਫ ਅਨਾਜ ਨਹੀਂ ਉਗਾਉਂਦੀ ਸੀ, ਇਹ ਸੁਰ ਵੀ ਪੈਦਾ ਕਰਦੀ ਸੀ। ਟੱਪੇ, ਮਾਇਆ, ਲੋਕ ਗੀਤ, ਬੋਲੀਆਂ ਤੇ ਭੰਗੜਾ, ਆਕਾਸ਼ਵਾਣੀ ਨੇ ਇਹ ਸਭ ਦੁਨੀਆਂ ਤੱਕ ਪਹੁੰਚਾਇਆ। ਦੋਸਤੋ, ਜਹਾਂ ਮਿੱਟੀ ਬੋਲਤੀ ਹੈ ਵਹਾਂ ਗੀਤ ਖੁਦ ਜਨਮ ਲੇਤੇ ਹੈ, ਵਹਾਂ ਗੀਤ ਖੁਦ ਜਨਮ ਲੇਤੇ ਹੈ। ਦੋਸਤੋ, ਉਸ ਸਮੇਂ ਕਲਾਕਾਰ ਸਟੂਡੀਓ ਤੋਂ ਨਹੀਂ ਆਉਂਦੇ ਸਨ, ਉਹ ਪਿੰਡਾਂ ਤੋਂ ਆਉਂਦੇ ਸਨ, ਕਦੇ ਖੇਤਾਂ ਵਿੱਚ ਗਾਉਂਦੇ, ਕਦੇ ਮੇਲਿਆਂ ਵਿੱਚ, ਤੇ ਆਕਾਸ਼ਵਾਣੀ ਉਹਨਾਂ ਦੀ ਆਵਾਜ਼ ਨੂੰ ਰਿਕਾਰਡ ਕਰਕੇ ਪੂਰੇ ਦੇਸ਼ ਤੱਕ ਪਹੁੰਚਾਉਂਦੀ ਸੀ। ਏਕ ਗਾਂਵ ਕੀ ਆਵਾਜ਼ ਜਬ ਰੇਡੀਓ ਮੇ ਗੂੰਜਤੀ ਥੀ, ਏਕ ਗਾਂਵ ਕੀ ਆਵਾਜ਼ ਜਬ ਰੇਡੀਓ ਮੇ ਗੂੰਜਤੀ ਥੀ, ਤੋ ਪੂਰਾ ਦੇਸ਼ ਆਪਣਾ ਲਗਤਾ ਥਾ, ਤੋ ਪੂਰਾ ਦੇਸ਼ ਆਪਣਾ ਲਗਤਾ ਥਾ। ਪੰਜਾਬੀ ਲੋਕ ਗੀਤ ਸਿਰਫ ਮਨੋਰੰਜਨ ਨਹੀਂ ਸਨ, ਇਹ ਜੀਵਨ ਦੀ ਕਹਾਣੀ ਸਨ। ਖੁਸ਼ੀ ਵੀ, ਦਰਦ ਵੀ ਤੇ ਪਿਆਰ ਵੀ, ਸਭ ਕੁਝ ਇਨ੍ਹਾਂ ਸੁਰਾਂ ਵਿੱਚ ਸੀ। ਲੋਕ ਗੀਤੋਂ ਮੇ ਜ਼ਿੰਦਗੀ ਬਸਤੀ ਥੀ, ਲੋਕ ਗੀਤੋਂ ਮੇ ਜ਼ਿੰਦਗੀ ਬਸਤੀ ਥੀ, ਔਰ ਹਰ ਸੁਰ ਮੇ ਏਕ ਕਹਾਨੀ ਹੋਤੀ ਥੀ, ਔਰ ਹਰ ਸੁਰ ਮੇ ਏਕ ਕਹਾਨੀ ਹੋਤੀ ਥੀ। ਆਕਾਸ਼ਵਾਣੀ ਨੇ ਸਿਰਫ ਪੰਜਾਬ ਨਹੀਂ ਸਾਰੇ ਭਾਰਤ ਦੀਆਂ ਆਵਾਜ਼ਾਂ ਨੂੰ ਜੋੜਿਆ। ਪੰਜਾਬ, ਹਰਿਆਣਾ, ਰਾਜਸਥਾਨ, ਬਿਹਾਰ, ਬੰਗਾਲ, ਹਰ ਰਾਜ ਦੀ ਆਪਣੀ ਧੁਨ ਸੀ, ਪਰ ਇੱਕ ਮੰਚ ਸੀ, ਉਹ ਸੀ ਆਕਾਸ਼ਵਾਣੀ। ਅਲੱਗ ਅਲੱਗ ਸੁਰ ਥੇ, ਅਲੱਗ ਅਲੱਗ ਸੁਰ ਥੇ, ਪਰ ਏਕ ਹੀ ਮੰਚ ਥਾ, ਔਰ ਵਹੀ ਭਾਰਤ ਕੀ ਪਹਿਚਾਨ ਬਣਾ, ਔਰ ਵਹੀ ਭਾਰਤ ਕੀ ਪਹਿਚਾਨ ਬਣਾ। ਪਿੰਡਾਂ ਵਿੱਚ ਲੋਕ ਸ਼ਾਮ ਨੂੰ ਰੇਡੀਓ ਦੇ ਆਲੇ

ਵਾਲੇ ਬੈਠਦੇ ਸਨ। ਬੱਚੇ, ਬਜ਼ੁਰਗ, ਜਵਾਨ ਸਭ ਇਕੱਠੇ ਸੁਣਦੇ ਸਨ। ਦੋਸਤੋ, ਇਹ ਸਿਰਫ ਆਵਾਜ਼ ਨਹੀਂ ਸੀ, ਇਹ ਇਕੱਠੇਪਣ ਦੀ ਨਿਸ਼ਾਨੀ ਸੀ। ਰੇਡੀਓ ਨੇ ਘਰ ਨਹੀਂ ਦਿਲੋ ਕੋ ਜੋੜ ਦਿਆ ਥਾ, ਰੇਡੀਓ ਨੇ ਘਰ ਨਹੀਂ ਦਿਲੋ ਕੋ ਜੋੜ ਦਿਆ ਥਾ।

ਦੋਸਤੋ, ਅਸੀਂ ਮਹਿਸੂਸ ਕਰਦੇ ਹਾਂ ਕਿ ਆਕਾਸ਼ਵਾਣੀ ਨੇ ਕਿਵੇਂ ਪੰਜਾਬੀ ਲੋਕ ਸੰਗੀਤ ਅਤੇ ਭਾਰਤੀ ਸੱਭਿਆਚਾਰ ਨੂੰ ਇੱਕ ਮੰਚ ਦਿੱਤਾ। ਇਹ ਸਿਰਫ ਰੇਡੀਓ ਨਹੀਂ ਸੀ, ਇਹ ਲੋਕਾਂ ਦੀ ਰੂਹ ਸੀ, ਖਬਰਾਂ ਅਤੇ ਭਰੋਸੇ ਦੀ ਆਵਾਜ਼ ਆਕਾਸ਼ਵਾਣੀ। ਦੋਸਤੋ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ 90 ਸਾਲਾਂ ਦਾ ਸੁਨਹਿਰੀ ਦੌਰ। ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਸੱਚ ਦੀ, ਸੱਚ ਦੀ ਸਭ ਤੋਂ ਭਰੋਸੇਯੋਗ ਆਵਾਜ਼ ਆਕਾਸ਼ਵਾਣੀ। ਇਹ ਹੈ ਖਬਰਾਂ ਅਤੇ ਭਰੋਸੇ ਦੀ ਆਵਾਜ਼। ਹੁਣ ਅਸੀਂ ਗੱਲ ਕਰਾਂਗੇ ਆਧੁਨਿਕ ਯੁੱਗ ਅਤੇ ਤਕਨੀਕੀ ਬਦਲਾਵਾਂ ਬਾਰੇ। ਅਸੀਂ ਪਹੁੰਚ ਗਏ ਹਾਂ ਉਸ ਦੌਰ ਵਿੱਚ ਜਿੱਥੇ ਰੇਡੀਓ ਨੇ ਆਪਣਾ ਰੂਪ ਬਦਲ ਲਿਆ ਪਰ ਆਪਣੀ ਰੂਹ ਨਹੀਂ। ਦੋਸਤੋ, ਇਹ ਹੈ ਆਧੁਨਿਕ ਯੁੱਗ ਅਤੇ ਤਕਨੀਕੀ ਬਦਲਾਅ। 1990 ਦੇ ਬਾਅਦ ਦੁਨੀਆ ਚੇਂਜ ਹੋਣ ਲੱਗੀ। FM ਰੇਡੀਓ ਆਇਆ, ਸਾਫ ਆਵਾਜ਼, ਨਵਾਂ ਸਟਾਈਲ ਅਤੇ ਨਵੀਂ ਐਨਰਜੀ। ਆਕਾਸ਼ਵਾਣੀ ਨੇ ਵੀ ਆਪਣੇ ਆਪ ਨੂੰ ਨਵੇਂ ਰੂਪ ਵਿੱਚ ਢਾਲ ਲਿਆ। ਤਕਨੀਕ ਨੇ ਰੂਪ ਬਦਲਾ ਪਰ ਆਵਾਜ਼ ਵਹੀ ਰਹੀ। ਤਕਨੀਕ ਨੇ ਰੂਪ ਬਦਲਾ ਪਰ ਆਵਾਜ਼ ਵਹੀ ਰਹੀ। ਫਿਰ ਆਇਆ ਦੋਸਤੋ ਡਿਜੀਟਲ ਯੁੱਗ, ਇੰਟਰਨੈਟ, ਮੋਬਾਈਲ ਐਪਸ, ਆਨਲਾਈਨ ਸਟ੍ਰੀਮਿੰਗ। ਹੁਣ ਰੇਡੀਓ ਸਿਰਫ ਡੱਬੇ ਵਿੱਚ ਨਹੀਂ ਸੀ, ਇਹ ਜੇਬ ਵਿੱਚ ਆ ਗਿਆ। ਅਬ ਆਵਾਜ਼ੇ ਹਵਾ ਮੇਂ ਨਹੀਂ, ਅਬ ਆਵਾਜ਼ੇ ਹਵਾ ਮੇਂ ਨਹੀਂ, ਜੇਬੋ ਮੇਂ ਬਸਨੇ ਲਗੀ, ਜੇਬੋਂ ਮੇਂ ਬਸਨੇ ਲਗੀ। ਨਵੀਂ ਪੀੜ੍ਹੀ ਨੇ ਰੇਡੀਓ ਨੂੰ ਨਵੇਂ ਤਰੀਕੇ ਨਾਲ ਸਮਝਿਆ। ਹੁਣ ਉਹ ਮਿਊਜ਼ਿਕ, ਪੌਡਕਾਸਟ ਅਤੇ ਸਟੋਰੀ ਟੈਲਿੰਗ ਦਾ ਮੰਚ ਬਣ ਗਿਆ। ਪਰ ਆਕਾਸ਼ਵਾਣੀ ਦੀ ਪਹਿਚਾਨ ਅਜੇ ਵੀ ਜਿੰਦਾ ਏ। ਨਈ ਪੀੜ੍ਹੀ ਨੇ ਇਸੇ ਅਪਣਾਇਆ, ਨਈ ਪੀੜ੍ਹੀ ਨੇ ਇਸੇ ਅਪਣਾਇਆ ਔਰ ਰੇਡੀਓ ਫਿਰ ਜਵਾਨ ਹੋ ਗਿਆ, ਔਰ ਰੇਡੀਓ ਫਿਰ ਜਵਾਨ ਹੋ ਗਿਆ। ਆਕਾਸ਼ਵਾਣੀ ਨੇ ਹਮੇਸ਼ਾ ਭਾਰਤ ਦੀਆਂ ਭਾਸ਼ਾਵਾਂ ਨੂੰ ਜਗ੍ਹਾ ਦਿੱਤੀ। ਪੰਜਾਬੀ, ਹਿੰਦੀ, ਤਮਿਲ, ਬੰਗਾਲੀ, ਮਰਾਠੀ, ਹਰ ਭਾਸ਼ਾ ਨੂੰ ਆਪਣੀ ਆਵਾਜ਼ ਮਿਲੀ। ਹਰ ਭਾਸ਼ਾ ਕੋ ਮੰਚ ਮਿਲਾ ਔਰ ਭਾਰਤ ਔਰ ਭੀ ਸੁੰਦਰ ਬਨ ਗਿਆ। ਹਰ ਭਾਸ਼ਾ ਕੋ ਮੰਚ ਮਿਲਾ ਔਰ ਭਾਰਤ ਔਰ ਭੀ ਸੁੰਦਰ ਬਨ ਗਿਆ। ਦੋਸਤੋ, ਅੱਜ ਆਕਾਸ਼ਵਾਣੀ ਸਿਰਫ ਰੇਡੀਓ ਨਹੀਂ, ਇਹ ਇੱਕ ਡਿਜੀਟਲ ਮੀਡੀਆ ਨੈਟਵਰਕ ਹੈ। ਪਰ ਇਸ ਦੀ ਰੂਹ ਅਜੇ ਵੀ ਉਹੀ ਹੈ, ਸੱਚ, ਭਰੋਸਾ ਅਤੇ ਸੱਭਿਆਚਾਰ। ਰੂਪ ਬਦਲ ਗਿਆ, ਮਾਧਿਅਮ ਬਦਲ ਗਿਆ, ਰੂਪ ਬਦਲ ਗਿਆ, ਮਾਧਿਅਮ ਬਦਲ ਗਿਆ, ਪਰ ਆਵਾਜ਼ ਕੀ ਆਤਮਾ ਨਹੀਂ ਬਦਲੀ। ਪਰ ਆਵਾਜ਼ ਕੀ ਆਤਮਾ ਨਹੀਂ ਬਦਲੀ।

ਦੋਸਤੋ, ਅਸੀਂ ਆ ਗਏ ਹਾਂ ਉਸ ਮੋੜ ਤੇ ਜਿੱਥੇ ਕਹਾਣੀ ਸਿਰਫ ਪਿੱਛੇ ਨਹੀਂ ਵੇਖਦੀ ਬਲਕਿ ਭਵਿੱਖ ਵੱਲ ਵੀ ਤੱਕਦੀ ਹੈ। ਇਹ ਹੈ ਆਕਾਸ਼ਵਾਣੀ ਦੀ ਆਤਮਾ ਅਤੇ ਭਵਿੱਖ। ਆਕਾਸ਼ਵਾਣੀ ਦੀ ਆਤਮਾ ਕੋਈ ਤਕਨੀਕ ਨਹੀਂ, ਨਾ ਹੀ ਕੋਈ ਮਸ਼ੀਨ। ਇਸ ਦੀ ਆਤਮਾ ਹੈ ਸੱਚ, ਇਸ ਦੀ ਆਤਮਾ ਹੈ ਭਰੋਸਾ, ਅਤੇ ਇਸ ਦੀ ਆਤਮਾ ਹੈ ਲੋਕਾਂ ਨਾਲ ਜੁੜਾ। ਇਹੀ ਇਸ ਨੂੰ 90 ਸਾਲਾਂ ਤੋਂ ਜਿਉਂਦਾ ਰੱਖਦੀ ਆ ਰਹੀ ਹੈ। ਜਿਸਮੇ ਸੱਚ ਕੀ ਧੜਕਨ ਹੋ, ਜਿਸਮੇ ਸੱਚ ਕੀ ਧੜਕਨ ਹੋ, ਵਹੀ ਆਵਾਜ਼ ਅਮਰ ਹੋਤੀ ਹੈ, ਵਹੀ ਆਵਾਜ਼ ਅਮਰ ਹੋਤੀ ਹੈ। ਆਕਾਸ਼ਵਾਣੀ ਨੇ ਪੁਰਾਣੇ ਯੁੱਗ ਨੂੰ ਨਵੇਂ ਯੁੱਗ ਨਾਲ ਜੋੜਿਆ। ਗ੍ਰਾਮੋਫੋਨ ਤੋਂ ਡਿਜੀਟਲ ਤੱਕ, AM ਤੋਂ FM ਤੱਕ, ਸਟੂਡੀਓ ਤੋਂ ਮੋਬਾਈਲ ਐਪ ਤੱਕ, ਪਰ ਰੂਹ ਇੱਕੋ ਰਹੀ। ਰਾਸਤੇ ਬਦਲ ਗਏ ਪਰ ਸਫ਼ਰ ਵਹੀ ਰਹਾ। ਦੋਸਤੋ, ਅੱਜ ਦੀ ਨਵੀਂ ਪੀੜ੍ਹੀ ਪੌਡਕਾਸਟ ਸੁਣਦੀ ਹੈ, ਡਿਜੀਟਲ ਰੇਡੀਓ ਸੁਣਦੀ ਹੈ, ਆਨਲਾਈਨ ਸਟ੍ਰੀਮਿੰਗ ਸੁਣਦੀ ਹੈ, ਪਰ ਉਹ ਵੀ ਉਹੀ ਭਾਵਨਾ ਲੱਭਦੀ ਹੈ ਜੋ ਕਦੇ ਪੁਰਾਣੇ ਰੇਡੀਓ ਵਿੱਚ ਸੀ। ਨਈ ਆਵਾਜ਼ੋਂ ਮੇਂ ਭੀ, ਨਈ ਆਵਾਜ਼ੋਂ ਮੇਂ ਭੀ ਪੁਰਾਣੀ ਪਹਿਚਾਨ ਅਬ ਤੱਕ ਜਿੰਦਾ ਹੈ, ਅਬ ਤੱਕ ਜਿੰਦਾ ਹੈ। ਭਵਿੱਖ ਤਕਨੀਕ ਦਾ ਏ, ਆਰਟੀਫਿਸ਼ਲ ਇੰਟੈਲੀਜੈਂਸ, ਡਿਜੀਟਲ ਪਲੇਟਫਾਰਮਸ, ਗਲੋਬਲ ਬ੍ਰੌਡਕਾਸਟਿੰਗ, ਪਰ ਇੱਕ ਗੱਲ ਹਮੇਸ਼ਾ ਰਹੇਗੀ, ਸੱਚੀ ਆਵਾਜ਼ ਦੀ ਲੋੜ। ਆਕਾਸ਼ਵਾਣੀ ਉਹ ਆਵਾਜ਼ ਬਣੀ ਰਹੇਗੀ। ਤਕਨੀਕ ਚਾਹੇ ਕਿਤਨੀ ਭੀ ਆਗੇ ਜਾਏ, ਤਕਨੀਕ ਚਾਹੇ ਕਿਤਨੀ ਭੀ ਆਗੇ ਜਾਏ, ਸੱਚ ਕੀ ਆਵਾਜ਼ ਕਭੀ ਪੀਛੇ ਨਹੀਂ ਜਾਤੀ, ਸੱਚ ਕੀ ਆਵਾਜ਼ ਕਭੀ ਪੀਛੇ ਨਹੀਂ ਜਾਤੀ। ਆਕਾਸ਼ਵਾਣੀ ਹੁਣ ਸਿਰਫ ਇਤਿਹਾਸ ਨਹੀਂ ਦੋਸਤੋ, ਇਹ ਇੱਕ ਅਹਿਸਾਸ ਹੈ ਜੋ ਹਰ ਪੀੜ੍ਹੀ ਨਾਲ ਜੁੜਦਾ ਰਹੇਗਾ। ਇਹ ਆਵਾਜ਼ ਕਦੇ ਖਤਮ ਨਹੀਂ ਹੁੰਦੀ, ਇਹ ਸਿਰਫ ਰੂਪ ਬਦਲਦੀ ਹੈ, ਇਹ ਸਿਰਫ ਰੂਪ ਬਦਲਦੀ ਹੈ। ਜੋ ਆਵਾਜ਼ ਦਿਲੋਂ ਮੇਂ ਬਸ ਜਾਏ, ਜੋ ਆਵਾਜ਼ ਦਿਲੋਂ ਮੇਂ ਬਸ ਜਾਏ, ਵਹ ਕਭੀ ਖਤਮ ਨਹੀਂ ਹੋਤੀ, ਖਤਮ ਨਹੀਂ ਹੋਤੀ।

ਦੋਸਤੋ, ਹੁਣ ਅਸੀਂ ਕਿਸੇ ਅੰਤ ਤੇ ਨਹੀਂ ਆਏ। ਅੱਜ ਅਸੀਂ ਇੱਕ ਐਸੀ ਆਵਾਜ਼ ਨੂੰ ਮਹਿਸੂਸ ਕਰ ਰਹੇ ਹਾਂ ਜੋ ਸਮੇਂ ਤੋਂ ਪਰੇ ਹੈ। ਇਹ ਹੈ ਅਮਰ ਆਕਾਸ਼ਵਾਣੀ। 90 ਸਾਲਾਂ ਦੀ ਇਹ ਯਾਤਰਾ ਅੰਤ ਨਹੀਂ, ਬਲਕਿ ਇੱਕ ਨਿਰੰਤਰ ਧਾਰਾ ਏ ਜੋ ਕਦੇ ਰੁਕਦੀ ਨਹੀਂ, ਕਦੇ ਥੱਕਦੀ ਨਹੀਂ। ਰੇਡੀਓ ਦੀ ਆਵਾਜ਼ ਅਜੇ ਵੀ ਹਵਾ ਵਿੱਚ ਹੈ, ਬਸ ਰੂਪ ਬਦਲ ਗਿਆ ਏ। ਕਹਾਣੀ ਖਤਮ ਨਹੀਂ ਹੋਤੀ ਕਭੀ, ਕਹਾਣੀ ਖਤਮ ਨਹੀਂ ਹੋਤੀ ਕਭੀ, ਵੋ ਬਸ ਰੂਪ ਬਦਲ ਲੇਤੀ ਹੈ, ਵੋ ਬਸ ਰੂਪ ਬਦਲ ਲੇਤੀ ਹੈ। ਕਿਸੇ ਲਈ ਇਹ ਬਚਪਨ ਦੀ ਯਾਦ ਹੈ, ਕਿਸੇ ਲਈ ਰਾਤਾਂ ਦੀ ਸੰਗਤ, ਕਿਸੇ ਲਈ ਸੱਚ ਦੀ ਆਵਾਜ਼। ਆਕਾਸ਼ਵਾਣੀ ਹਰ ਦਿਲ ਵਿੱਚ ਵਸਦੀ ਹੈ ਤੇ ਵਸਦੀ ਰਹੇਗੀ। ਹਰ ਘਰ ਮੇ ਏਕ ਆਵਾਜ਼ ਥੀ ਇਸਕੀ, ਹਰ ਘਰ ਮੇ ਏਕ ਆਵਾਜ਼ ਥੀ ਇਸਕੀ, ਔਰ ਹਰ ਦਿਲ ਮੇ ਏਕ ਕਹਾਣੀ। ਦੋਸਤੋ, ਆਕਾਸ਼ਵਾਣੀ ਨੇ ਹੀ ਕਲਾਕਾਰਾਂ ਦੀ ਸਮੁੱਚੀ ਵਿਰਾਸਤ ਨੂੰ ਸੰਭਾਲਿਆ ਹੋਇਆ ਏ। ਇਸ ਮੰਚ ਨੇ ਅਣਗਿਣਤ ਕਲਾਕਾਰਾਂ ਨੂੰ ਜਨਮ ਦਿੱਤਾ। ਆਵਾਜ਼ੇ ਨਹੀਂ ਥੀ ਯੇ, ਆਵਾਜ਼ੇ ਨਹੀਂ ਥੀ ਯੇ, ਯੇ ਸਦੀਆਂ ਬੋਲਤੀ ਥੀ। ਤਕਨੀਕ ਬਦਲ ਗਈ, ਮਾਧਿਅਮ ਬਦਲ ਗਿਆ ਦੋਸਤੋ, ਪਰ ਆਕਾਸ਼ਵਾਣੀ ਦੀ ਰੂਹ ਅੱਜ ਵੀ ਜਿਉਂਦੀ ਹੈ। ਇਹ ਇੱਕ ਸੰਸਥਾ ਨਹੀਂ, ਇਹ ਇੱਕ ਭਾਵਨਾ ਏ, ਜੋ ਸਮੇਂ ਕੇ ਸਾਥ ਵੀ ਨਾ ਮਿਟੇ, ਜੋ ਸਮੇਂ ਕੇ ਸਾਥ ਵੀ ਨਾ ਮਿਟੇ, ਵਹੀ ਅਮਰ ਕਹਿਲਾਤਾ ਹੈ। ਦੋਸਤੋ, ਹੁਣ ਅੱਜ ਅਸੀਂ ਇਸ ਯਾਤਰਾ ਨੂੰ ਖਤਮ ਨਹੀਂ ਕਰ ਰਹੇ, ਕਿਉਂਕਿ ਆਕਾਸ਼ਵਾਣੀ ਕਦੇ ਖਤਮ ਨਹੀਂ ਹੁੰਦੀ। ਇਹ ਹਰ ਸਵੇਰ ਫਿਰ ਤੋਂ ਜਨਮ ਲੈਂਦੀ ਹੈ। ਹਰ ਰੇਡੀਓ ਸਟੇਸ਼ਨ, ਹਰ ਆਵਾਜ਼ ਇਸ ਕਹਾਣੀ ਨੂੰ ਜਾਰੀ ਰੱਖੇਗਾ। ਯੇ ਆਵਾਜ਼ ਕਭੀ ਖਾਮੋਸ਼ ਨਹੀਂ ਹੋਗੀ, ਯੇ ਹਰ ਯੁਗ ਮੇ ਜਿੰਦਾ ਰਹੇਗੀ। ਆਕਾਸ਼ਵਾਣੀ ਸਿਰਫ ਇਤਿਹਾਸ ਨਹੀਂ, ਆਕਾਸ਼ਵਾਣੀ ਸਿਰਫ ਇਤਿਹਾਸ ਨਹੀਂ ਸ਼੍ਰੋਤਾਓ, ਯੇ ਹਮੇਸ਼ਾ ਕੀ ਕਹਾਣੀ ਰਹੇਗੀ, ਯੇ ਹਮੇਸ਼ਾ ਕੀ ਕਹਾਣੀ ਰਹੇਗੀ।

ਦੋਸਤੋ, ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ ਹੁਣ ਆਪਣੇ ਦੋਸਤ ਬਲਜੀਤ ਸ਼ਰਮਾ ਤੇ ਮੇਰੇ ਨਾਲ ਅੱਜ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਸਨ ਸੀਮਾ ਮਹਿਰਾ ਜੀ, ਜਸਵਿੰਦਰ ਕੌਰ ਜੀ ਤੇ ਮਮਤਾ ਅਰੋੜਾ ਜੀ। ਲੈਨੇ ਹਾਂ ਸਰੋਤਿਓ ਆਪ ਜੀ ਤੋਂ ਆਗਿਆ, ਰੱਬ ਰਾਖਾ, ਆਮੀਨ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਸੀਮਾ ਮਹਿਰਾ ਜੀ, ਜਸਵਿੰਦਰ ਕੌਰ ਜੀ ਤੇ ਮਮਤਾ ਅਰੋੜਾ ਜੀ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼ ਰੇਡੀਓ ਦੇ 90 ਸਾਲਾ ਸੁਨਹਿਰੇ ਦੌਰ ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰੋਗਰਾਮ ਆਵਾਜ਼ ਦਾ ਜਨਮ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸਨ ਬਲਜੀਤ ਸ਼ਰਮਾ। ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਸੀਮਾ ਮਹਿਰਾ, ਮਮਤਾ ਅਰੋੜਾ ਤੇ ਜਸਵਿੰਦਰ ਕੌਰ ਦਾ।

ਜੀ ਸਰੋਤਿਓ, ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਅੱਜ ਕੱਲ ਤੁਸੀਂ ਸੁਣ ਰਹੇ ਹੋ ਸ਼੍ਰੀਮਦ ਭਾਗਵਤ ਗੀਤਾ ਦੇ ਅਮਰ ਉਪਦੇਸ਼, ਜਿਹੜੇ ਸਾਡੀ ਜ਼ਿੰਦਗੀ ਨੂੰ ਸਹੀ ਰਾਹ ਦਿਖਾਉਂਦੇ ਹਨ, ਹੌਸਲਾ, ਧੀਰਜ ਅਤੇ ਸੱਚ ਦੀ ਪ੍ਰੇਰਣਾ ਦਿੰਦੇ ਹਨ। ਤੇ ਇਸ ਲੜੀ ਦਾ ਅਗਲਾ ਭਾਗ ਤੁਸੀਂ ਸੁਣੋਗੇ 12 ਮਈ ਦਿਨ ਮੰਗਲਵਾਰ ਸ਼ਾਮ 5:30 ਵਜੇ।

ਸਿਰ ਹੈ। ਨਾ ਬੋਲ ਸਕਣ ਨਾ ਦਰਦ ਸੁਣਾ ਸਕਣ, ਫਿਰ ਵੀ ਸਭ ਕੁਛ ਸਹਿ ਜਾਂਦੇ ਨੇ ਜੋ ਇਹਨਾਂ ਬੇਜ਼ੁਬਾਨਾਂ ਨੂੰ ਪਿਆਰ ਦੇਣ, ਉਹੀ ਅਸਲ ਇਨਸਾਨ ਕਹਾਉਂਦੇ ਨੇ। ਜੀ ਹਾਂ ਸਰੋਤਿਓ, ਵੱਖਰਾ ਇਨਸਾਨ ਹਮੇਸ਼ਾ ਹੀ ਕੁਝ ਨਾ ਕੁਝ ਖਾਸ ਕਰਦਾ ਹੈ ਕੁਦਰਤ ਤੇ ਬੇਸਹਾਰਾ ਬੇਜ਼ੁਬਾਨ ਜਾਨਵਰਾਂ ਦੇ ਲਈ। ਤੋਂ ਇਸੇ ਤਰ੍ਹਾਂ ਦਾ ਹੀ ਇੱਕ ਨੌਜਵਾਨ ਸਮਾਜ ਸੇਵੀ ਟੇਕਚੰਦ ਜੀ, ਮਿਤੀ 11 ਮਈ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਵਿੱਚ ਸਾਡੇ ਮਹਿਮਾਨ ਹੋਣਗੇ, ਜੋ ਕਿ ਨੌਜਵਾਨ ਸਮਾਜ ਸੇਵੀ ਬੇਸਹਾਰਾ ਅਵਾਰਾ ਪਸ਼ੂਆਂ ਦੀ ਨਿਸਵਾਰਥ ਸੇਵਾ ਕਰਦੇ ਨੇ। ਪ੍ਰੋਗਰਾਮ ਦੇ ਵਿੱਚ ਦਿਲਚਸਪ ਗੱਲਾਂ ਹੋਣਗੀਆਂ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੇ ਤਜਰਬੇ ਬਾਰੇ। ਉਹਨਾਂ ਨਾਲ ਗੱਲਬਾਤ ਕਰੂੰਗੀ ਮੈਂ, ਯਾਨੀ ਕਿ ਵਿਜੇ ਲਕਸ਼ਮੀ, ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ।

0: ਕੁਝ ਤਾਜ਼ਾ ਕਰ ਜਾਏ।
1: ਜੀ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੱਜੀ ਸਵੇਰ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 7:59 ਤੇ 45 ਸਕਿੰਟ ਦਾ। ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਤੇ 8:15 ਤੇ ਅੰਗਰੇਜ਼ੀ ਵਿਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼, 8:30 ਪੰਜਾਬੀ ਵਿਚ ਖਬਰਾਂ ਸੁਣੋਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
2: ਨਮਸਕਾਰ, ਆਕਾਸ਼ਵਾਣੀ ਸੇ ਸਮਾਚਾਰ ਪ੍ਰਭਾਤ ਕੇ ਸਾਥ ਮੈਂ ਵਿਸ਼ਾਲ ਸ਼ਰਮਾ। मुख्य समाचार। प्रधानमंत्री नरेंद्र मोदी ने पश्चिम एशिया संकट के बीच नागरिकों से एक वर्ष तक सोना नहीं खरीदने, ईंधन की खपत कम करने और विदेशी मुद्रा संरक्षित करने का आग्रह किया।

0: ਪਤਾ ਨੂੰ ਘਟਾਉਣ ਵਿੱਚ ਮਦਦ ਕਰੇਗੀ, ਪਰ ਇਸ ਦੀ ਸਫਲਤਾ ਇਸ ਗੱਲ ਤੇ ਨਿਰਭਰ ਕਰੇਗੀ ਕਿ ਦੇਸ਼ ਸਥਾਨਕ ਤੌਰ ਤੇ ਸੂਰਜੀ ਸੈੱਲ ਵੇਫਰ ਅਤੇ ਪੋਲੀਸਿਲੀਕਨ ਵਰਗੇ ਮੁੱਖ ਹਿੱਸਿਆਂ ਦਾ ਉਤਪਾਦਨ ਕਿੰਨੀ ਜਲਦੀ ਕਰਦਾ ਹੈ। ਨਵੀਆਂ ਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਘਰੇਲੂ ਸੂਰਜੀ ਮੋਡਿਊਲ ਸਮਰੱਥਾ ਮਾਰਚ 2024 ਵਿੱਚ 38 ਗੀਗਾਵਾਟ ਤੋਂ ਵੱਧ ਕੇ ਮਾਰਚ 2025 ਵਿੱਚ 74 ਗੀਗਾਵਾਟ ਹੋ ਗਈ ਹੈ। ਸੋਲਰ ਸੈੱਲ ਸਮਰੱਥਾ ਵੀ 9 ਗੀਗਾਵਾਟ ਤੋਂ ਵੱਧ ਕੇ 25 ਗੀਗਾਵਾਟ ਹੋ ਗਈ ਹੈ। ਰਿਪੋਰਟ ਇਹ ਵੀ ਉਜਾਗਰ ਕਰਦੀ ਹੈ ਕਿ ਭਾਰਤ ਹੁਣ ਵੀ ਪ੍ਰਮੁੱਖ ਹਿੱਸਿਆਂ ਲਈ ਦਰਾਮਦ ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ। ਉੱਤਰਾਖੰਡ ਪ੍ਰਸ਼ਾਸਨ ਨੇ ਚਾਰ ਧਾਮ ਯਾਤਰਾ ਦੇ ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਰਾਜ ਵਿੱਚ ਖਰਾਬ ਮੌਸਮ ਦੀ ਸਥਿਤੀ ਦੇ ਮੱਦੇਨਜ਼ਰ ਸੁਚੇਤ ਰਹਿਣ ਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਏ। ਮੌਸਮ ਵਿਭਾਗ ਨੇ ਕੱਲ੍ਹ ਅਤੇ ਬੁੱਧਵਾਰ ਨੂੰ ਉੱਤਰਾਖੰਡ ਦੇ ਵੱਖ ਵੱਖ ਹਿੱਸਿਆਂ, ਖਾਸ ਕਰਕੇ ਪਹਾੜੀ ਇਲਾਕਿਆਂ ਵਿੱਚ ਖਰਾਬ ਮੌਸਮ ਤੇ ਮੀਂਹ ਬਾਰੇ ਔਰੇਂਜ ਅਲਰਟ ਜਾਰੀ ਕੀਤਾ ਹੈ। ਗੜਵਾਲ ਡਿਵੀਜ਼ਨ ਦੇ ਕਮਿਸ਼ਨਰ ਵਿਨੇ ਸ਼ੰਕਰ ਪਾਂਡੇ ਨੇ ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਅਪੀਲ ਕੀਤੀ ਏ ਕਿ ਉਹ ਆਪਣੀ ਯਾਤਰਾ ਦੌਰਾਨ ਮੌਸਮ ਬਾਰੇ ਤਾਜ਼ਾ ਜਾਣਕਾਰੀ ਲੈਂਦੇ ਰਹਿਣ ਅਤੇ ਉਸ ਮੁਤਾਬਿਕ ਹੀ ਯਾਤਰਾ ਦੀ ਯੋਜਨਾ ਬਣਾਉਣ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਸਬੰਧਤ ਸਰਕਾਰੀ ਵਿਭਾਗਾਂ ਨੂੰ ਯਾਤਰਾ ਲਈ ਜ਼ਰੂਰੀ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ। ਪੱਛਮੀ ਏਸ਼ੀਆ ਵਿਚ ਟਕਰਾਅ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਦੀ ਨਵੀਂ ਸ਼ਾਂਤੀ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਨ੍ਹਾਂ ਇਰਾਨ ਦੀ ਤਜਵੀਜ਼ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਕੱਲ੍ਹ ਪਹਿਲਾਂ ਇਰਾਨ ਨੇ ਕਿਹਾ ਸੀ ਕਿ ਉਸਨੇ ਪੱਛਮੀ ਏਸ਼ੀਆ ਵਿਚ ਟਕਰਾਅ ਨੂੰ ਖਤਮ ਕਰਨ ਦੇ ਉਦੇਸ਼ ਨਾਲ ਅਮਰੀਕਾ ਦੀ ਨਵੀਂ ਤਜਵੀਜ਼ ਤੇ ਆਪਣਾ ਜਵਾਬ ਭੇਜਿਆ ਹੈ। ਇਹ ਜਵਾਬ ਪਾਕਿਸਤਾਨ ਰਾਹੀਂ ਭੇਜਿਆ ਗਿਆ ਸੀ ਜੋ ਇਰਾਨ ਤੇ ਅਮਰੀਕਾ ਵਿਚਕਾਰ ਵਿਚੋਲੇ ਵਜੋਂ ਕੰਮ ਕਰ ਰਿਹਾ ਹੈ। ਇਰਾਨੀ ਰਾਸ਼ਟਰਪਤੀ ਮਸੂਦ ਪਜ਼ੇਸ਼ੀਆ ਨੇ ਕਿਹਾ ਕਿ ਪੱਛਮੀ ਦੇਸ਼ਾਂ ਨਾਲ ਉਨ੍ਹਾਂ ਦੀ ਗੱਲਬਾਤ ਨੂੰ ਸਮਰਪਣ ਜਾਂ ਪਿੱਛੇ ਹਟਣ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ। ਇਸ ਦੌਰਾਨ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਨਿਆਮਿਨ ਨੇਤਾਨਯਾਹੂ ਨੇ ਕੱਲ੍ਹ ਰਾਤ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਕੀਤੀ। ਇਜ਼ਰਾਈਲੀ ਅਧਿਕਾਰੀਆਂ ਮੁਤਾਬਕ ਦੋਵਾਂ ਨੇਤਾਵਾਂ ਨੇ ਖੇਤਰੀ ਸੁਰੱਖਿਆ ਸਥਿਤੀ ਤੇ ਚਰਚਾ ਕੀਤੀ। ਸਾਊਦੀ ਅਰਬ ਨੇ ਸੰਯੁਕਤ ਅਰਬ ਅਮੀਰਾਤ, ਕਤਰ ਤੇ ਕੁਵੈਤ ਦੇ ਖੇਤਰਾਂ ਤੇ ਸਮੁੰਦਰੀ ਸਰਹੱਦਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇਰਾਨ ਦੇ ਹਮਲਿਆਂ ਦੀ ਸਖ਼ਤ ਨਿਖੇਧੀ ਕੀਤੀ ਏ ਤੇ ਖਾੜੀ ਦੇਸ਼ਾਂ ਦੀ ਸੁਰੱਖਿਆ ਲਈ ਆਪਣੀ ਹਮਾਇਤ ਦੁਹਰਾਈ ਏ। ਇਸ ਤੋਂ ਪਹਿਲਾਂ ਸੰਯੁਕਤ ਅਰਬ ਅਮੀਰਾਤ ਨੇ ਕੱਲ੍ਹ ਕੁਵੈਤ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਡਰੋਨ ਹਮਲਿਆਂ ਦੀ ਵੀ ਸਖ਼ਤ ਨਿਖੇਧੀ ਕੀਤੀ ਸੀ। ਸਪੇਨ ਦੇ ਮੈਡ੍ਰਿਡ ਵਿਚ ਭਾਰਤੀ ਦੂਤਘਰ ਨੇ ਕਿਹਾ ਕਿ ਹੰਤਾ ਵਾਇਰਸ ਤੋਂ ਪ੍ਰਭਾਵਿਤ ਕਰੂਜ਼ ਜਹਾਜ਼ ਵਿਚ ਸਵਾਰ ਦੋ ਭਾਰਤੀ ਨਾਗਰਿਕ ਸੁਰੱਖਿਅਤ ਨੇ ਅਤੇ ਉਨ੍ਹਾਂ ਵਿਚ ਵਾਇਰਸ ਦੇ ਕੋਈ ਲੱਛਣ ਨਹੀਂ ਨੇ। ਡੈਨਮਾਰਕ ਦੇ ਝੰਡੇ ਵਾਲਾ ਐਮ ਵੀ ਹੌਂਡੀਅਸ ਜਹਾਜ਼ ਕੱਲ੍ਹ ਸਪੇਨ ਪਹੁੰਚਿਆ, ਜਿਸ ਵਿਚ ਦੋ ਭਾਰਤੀ ਨਾਗਰਿਕਾਂ ਸਮੇਤ ਕਰੀਬ 150 ਲੋਕ ਸਵਾਰ ਸਨ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿਚ ਹਨੇਰੀ ਝੱਖੜ ਨਾਲ ਬਿਜਲੀ ਲਿਸ਼ਕਣ ਦੀ ਪੇਸ਼ੀਨਗੋਈ ਕੀਤੀ ਏ। ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਵਿਚ ਵੀ ਇਸੇ ਤਰ੍ਹਾਂ ਦੇ ਹਾਲਾਤ ਰਹਿਣ ਦੀ ਸੰਭਾਵਨਾ ਹੈ। ਪੰਜਾਬ ਵਿਚ ਜਲੰਧਰ, ਹੁਸ਼ਿਆਰਪੁਰ ਤੇ ਮੋਹਾਲੀ ਸਮੇਤ ਵੱਖ ਵੱਖ ਜ਼ਿਲ੍ਹਿਆਂ ਵਿਚ ਬੱਦਲਵਾਈ ਬਣੀ ਹੋਈ ਅਤੇ ਰਾਤ ਦੇ ਸਮੇਂ ਮੀਂਹ ਪਿਆ ਹੈ। ਖੇਡਾਂ ਵਿਚ ਚੀਨ ਦੇ ਸੁਜ਼ੋ ਵਿਚ ਔਰਤਾਂ ਦੇ AFC ਅੰਡਰ 17 ਏਸ਼ੀਆ ਕੱਪ ਫੁੱਟਬਾਲ ਦੇ ਕੁਆਟਰ ਫਾਈਨਲ ਵਿਚ ਅੱਜ ਭਾਰਤ ਦਾ ਮੁਕਾਬਲਾ ਮੇਜ਼ਬਾਨ ਚੀਨ ਨਾਲ ਹੋਏਗਾ। ਇਹ ਮੈਚ ਜਿੱਤਣ ਤੇ ਭਾਰਤੀ ਟੀਮ ਔਰਤਾਂ ਦੇ ਫੀਫਾ ਅੰਡਰ 17 ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਏਗੀ। ਏਸ਼ੀਅਨ ਲੇਵੇਟ ਲਿਫਟਿੰਗ ਚੈਂਪੀਅਨਸ਼ਿਪ 2026 ਅੱਜ ਗੁਜਰਾਤ ਦੇ ਗਾਂਧੀਨਗਰ ਵਿਚ ਸ਼ੁਰੂ ਹੋ ਰਹੀ ਏ। ਇਹ ਚੈਂਪੀਅਨਸ਼ਿਪ 17 ਮਈ ਨੂੰ ਸਮਾਪਤ ਹੋਏਗੀ। ਇਹ ਮੁਕਾਬਲਾ ਭਾਰਤ ਵਿਚ 44 ਸਾਲਾਂ ਬਾਅਦ ਕਰਾਇਆ ਜਾ ਰਿਹਾ ਹੈ। IPL ਕ੍ਰਿਕਟ ਵਿਚ ਬੀਤੀ ਰਾਤ ਰਾਏਪੁਰ ਵਿਚ ਰਾਇਲ ਚੈਲੰਜਰਸ ਬੰਗਲੁਰੂ ਨੇ ਮੁੰਬਈ ਇੰਡੀਅਨਸ ਨੂੰ 2 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਤੋਂ ਪਹਿਲਾਂ ਇਕ ਹੋਰ ਮੈਚ ਵਿਚ ਚੇਨਈ ਵਿਚ ਚੇਨਈ ਸੁਪਰ ਕਿੰਗਸ ਨੇ ਲਖਨਊ ਸੁਪਰ ਜਾਇੰਟਸ ਨੂੰ 5 ਵਿਕਟਾਂ ਨਾਲ ਹਰਾਇਆ। ਅੱਜ ਧਰਮਸ਼ਾਲਾ ਵਿਚ ਸ਼ਾਮੀ 7:30 ਵਜੇ ਪੰਜਾਬ ਕਿੰਗਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਹੋਏਗਾ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ਲੋਕਾਂ ਨੂੰ ਇਕ ਸਾਲ ਲਈ ਸੋਨਾ ਨਾ ਖਰੀਦਣ, ਈਂਧਨ ਦੀ ਖਪਤ ਘਟਾਉਣ ਤੇ ਵਿਦੇਸ਼ੀ ਸਿੱਕੇ ਦੀ ਬਚਤ ਦੀ ਅਪੀਲ ਕੀਤੀ ਏ। ਅਸਾਮ ਦੇ ਰਾਜਪਾਲ ਨੇ ਹਿਮੰਤ ਬਿਸਵ ਸਰਮਾ ਨੂੰ ਰਾਜ ਵਿਚ ਨਵੀਂ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਹੈ। ਭਾਰਤ ਵਿਸ਼ਵ ਪੱਧਰ ਤੇ ਸਥਾਪਿਤ ਨਵਿਆਉਣਯੋਗ ਊਰਜਾ ਸਮਰੱਥਾ ਵਿਚ ਤੀਜੇ ਸਥਾਨ ਤੇ ਹੈ। ਉੱਤਰਾਖੰਡ ਪ੍ਰਸ਼ਾਸਨ ਨੇ ਖਰਾਬ ਮੌਸਮ ਦਰਮਿਆਨ ਚਾਰ ਧਾਮ ਯਾਤਰੀਆਂ ਤੇ ਸੈਲਾਨੀਆਂ ਨੂੰ ਸੁਚੇਤ ਰਹਿਣ ਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਏ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਉੱਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ।

ਪ੍ਰੋਗਰਾਮ ਮਹਿਕ ਪੰਜਾਬ ਦੀ ਲੈ ਕੇ ਮੈਂ ਹਾਜ਼ਰ ਹਾਂ ਦੀਪਾ ਛਾਪੜਾ ਤੇ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਐਂਡ ਗੁੱਡ ਮਾਰਨਿੰਗ। ਕੀ ਹਾਲ ਚਾਲ ਹੈ ਸਰੋਤਿਓ, ਉਮੀਦ ਹੈ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਤੇ ਤੰਦਰੁਸਤ ਹੋਵੋਗੇ। ਕਿਸੇ ਨੇ ਕਿਹਾ ਖੂਬ ਕਿਹਾ, ਰੱਖਣਾ ਲਹਿਜ਼ੇ ਮੇਂ ਨਰਮੀ ਦਿਲ ਮੇਂ ਸਦਾ ਹੀ ਪਿਆਰ ਰੱਖਣਾ, ਰੱਖਣਾ ਲਹਿਜ਼ੇ ਮੇਂ ਨਰਮੀ ਦਿਲ ਮੇਂ ਸਦਾ ਹੀ ਪਿਆਰ ਰੱਖਣਾ, ਛੋਟੇ ਬੜੇ ਕਾ ਫਰਕ ਮਿਟਾ ਕਰ ਹਰ ਰਿਸ਼ਤੇ ਕਾ ਮਾਨ ਰੱਖਣਾ, ਦੁਨੀਆ ਚਾਹੇ ਕੁਛ ਵੀ ਕਹੇ ਹੋਠੋਂ ਪਰ ਸਦਾ ਮੁਸਕਾਨ ਰੱਖਣਾ, ਨਾ ਬਣਨਾ ਸਭ ਕੀ ਤਰ੍ਹਾਂ ਆਪਣਾ ਅਲੱਗ ਕਿਰਦਾਰ ਰੱਖਣਾ, ਆਪਣਾ ਅਲੱਗ ਕਿਰਦਾਰ ਰੱਖਣਾ। ਜੀ ਦੋਸਤੋ, ਅੱਜ ਹੈ ਦਿਨ ਸੋਮਵਾਰ ਤੇ ਸੋਮਵਾਰ ਨੂੰ ਅਸੀਂ ਮਹਿਕ ਪੰਜਾਬੀ ਦੇ ਤਹਿਤ ਤੁਹਾਨੂੰ ਸੁਣਵਾਉਂਦੇ ਹਾਂ ਜੀ ਲੋਕ ਗੀਤ। ਅਤੇ ਲੋਕ ਗੀਤ ਮੈਂ ਬੜੇ ਹੀ ਵਧੀਆ ਵਧੀਆ ਕੱਢ ਲਏ ਜੀ ਤੁਹਾਡੇ ਲਈ। ਅਤੇ ਫਿਲਹਾਲ ਸਭ ਤੋਂ ਪਹਿਲਾਂ ਆਪਾਂ ਸੁਣਾਂਗੇ ਕੋਮਲ ਅਤੇ ਉਹਨਾਂ ਦੇ ਸਾਥੀਆਂ ਪਾਸੋਂ ਇਹ ਪਹਿਲਾ ਲੋਕ ਗੀਤ।

ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ ਐਫਐਮ ਬਠਿੰਡਾ 101.1 ਮੈਗਾਹਰਟਜ਼ ਤੇ। ਤੇ ਜੀ ਆਕਾਸ਼ਵਾਣੀ ਐਫਐਮ ਬਠਿੰਡਾ ਤੇ ਇਸ ਵੇਲੇ ਚੱਲ ਰਿਹਾ ਤੁਹਾਡਾ ਪਸੰਦੀਦਾ ਪ੍ਰੋਗਰਾਮ ਮਹਿਕ ਪੰਜਾਬ ਦੀ ਤੇ ਮੈਂ ਹਾਂ ਤੁਹਾਡੇ ਨਾਲ ਦੀਪਾ ਛਾਬੜਾ। ਸਮਾਂ ਇਸ ਵੇਲੇ 8:52 ਤੇ 18 ਸਕਿੰਟ ਦਾ। ਕਾਲਾ ਡੋਰੀਆ ਕੁੰਡੇ ਨਾਲ ਅੜਿਆਈ ਹੋਏ ਕੇ ਛੋਟਾ ਦੇਵਰਾ ਪਾਬੋ ਨਾਲ ਲੜਿਆਈ ਹੋਏ। ਜੀ ਬਿਲਕੁਲ, ਅਗਲਾ ਗੀਤ ਇਹ ਵਾਲਾ ਕੱਢਿਆ ਮੈਂ ਤੁਹਾਡੇ ਵਾਸਤੇ, ਜਿਸ ਨੂੰ ਗਾ ਰਹੇ ਨੇ ਪ੍ਰਵੀਨ ਕੁਮਾਰੀ ਤੇ ਉਹਨਾਂ ਦੇ ਸਾਥੀ।

ਤੇ ਹੁਣ ਆਪਣੇ ਰੇਡੀਓ ਦੋਸਤ ਦੀਪਾ ਨੂੰ ਪ੍ਰੋਗਰਾਮ ਮਹਿਕ ਪੰਜਾਬ ਦੀ ਇੱਥੇ ਹੀ ਖਤਮ ਕਰਨ ਦੀ ਦੇਵਾ ਗਿਆ। ਨਮਸਕਾਰ, ਧੰਨਵਾਦ, ਤੇ ਧੰਨਵਾਦ ਸਾਡੀ ਸਮੂਹ ਤਕਨੀਕੀ ਟੀਮ ਦਾ। ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ ਸਮਾਂ ਇਸ ਵੇਲੇ 8:59 ਤੇ 44 ਸਕਿੰਟ ਦਾ ਹੋ ਰਿਹਾ। ਠੀਕ 9 ਵਜੇ ਤੋਂ ਲੈ ਕੇ 10 ਵਜੇ ਤੱਕ ਅਸੀਂ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ 9 ਵਜੇ ਪ੍ਰੋਗਰਾਮ ਚਿੱਤਰ ਲੋਕ ਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ।

ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ ਤੇ ਆਨੰਦ ਮਾਣ ਰਹੇ ਹੋਵੋਗੇ ਆਪਣੀ ਖੂਬਸੂਰਤ ਜੀ ਪਿਆਰੀ ਜੀ ਜ਼ਿੰਦਗੀ ਦਾ। ਜੀ ਤੇ ਆਕਾਸ਼ਵਾਣੀ FM ਬਠਿੰਡਾ ਦਾ ਇੱਕ ਬਹੁਤ ਵੱਡਾ ਰੋਲ ਹੈ ਆਪਣੇ ਸਰੋਤਿਆਂ ਦੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਦੇ ਵਿੱਚ। ਅਸੀਂ ਤੁਹਾਡੇ ਲਈ ਬਹੁਤ ਖੂਬਸੂਰਤ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਤੇ ਫਿਲਹਾਲ ਪ੍ਰੋਗਰਾਮ

ਲਈ ਬਹੁਤ ਖੂਬਸੂਰਤ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਅਤੇ ਫਿਲਹਾਲ ਪ੍ਰੋਗਰਾਮ ਹੈ ਗੀਤ ਪਿਟਾਰਾ, ਜਿਸ ਦੇ ਵਿੱਚ ਅੱਜ ਯਾਨੀ ਕਿ ਸੋਮਵਾਰ ਨੂੰ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਪੰਜਾਬੀ ਗੀਤ। ਅਤੇ ਪੰਜਾਬੀ ਪਹਿਲਾਂ ਅਸੀਂ ਸੁਣਾਂਗੇ ਨੌਨ ਫਿਲਮੀ ਯਾਨੀ ਕਿ ਗੈਰ ਫਿਲਮੀ ਗੀਤ, ਅਤੇ ਉਸ ਤੋਂ ਬਾਅਦ ਤੁਹਾਨੂੰ ਸੁਣਵਾਵਾਂਗੇ ਫਿਲਮੀ ਗੀਤ। ਅਤੇ ਚਲੋ ਜੀ, ਪਹਿਲਾਂ ਜਿੱਦਾਂ ਹਰ ਚੀਜ਼ ਦੀ ਸ਼ੁਰੂਆਤ ਰੱਬ ਦੇ ਨਾਂ ਦੇ ਨਾਲ ਹੁੰਦੀ ਹੈ, ਅਤੇ ਚਲੋ ਜੀ ਆਪਾਂ ਪ੍ਰੋਗਰਾਮ ਗੀਤ ਪਿਟਾਰਾ ਦਾ ਆਗਾਜ਼ ਵੀ ਰੱਬ ਦੇ ਨਾਂ ਦੇ ਨਾਲ ਕਰਦੇ ਹਾਂ। ਆਵਾਜ਼ ਹੈ ਲਾਲ ਸਿੰਘ ਯਮਲਾ ਜੱਟ ਦੀ।

ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਹੈ ਜੀ। ਲਾਲ ਚੰਦ ਅਮਲਾ ਜੱਟ ਦੀ ਆਵਾਜ਼ ਤੇ ਬੋਲ ਵੀ ਉਹਨਾਂ ਨੇ ਹੀ ਲਿਖੇ ਸੀ ਜੀ। ਸਮਾਂ 10:05 ਦਾ ਹੋ ਚੁੱਕਾ ਤੇ ਮੈਂ ਸੋਚਿਆ ਕਿ ਅਗਲਾ ਗੀਤ ਵੀ ਤੁਹਾਨੂੰ ਲਾਲ ਚੰਦ ਅਮਲਾ ਜੱਟ ਜੀ ਦਾ ਹੀ ਸੁਣਵਾ ਦਈਏ ਜੀ। ਮਾਟੀ ਸੇ ਬਨੇ ਸ਼ਰੀਰ ਕੋ ਅਬ ਗੁਰੂਰ ਸਾ ਹੋ ਚਲਾ ਹੈ, ਮਾਟੀ ਸੇ ਬਨੇ ਸ਼ਰੀਰ ਕੋ ਅਬ ਗੁਰੂਰ ਸਾ ਹੋ ਚਲਾ ਹੈ ਕਿ ਕਪੜੋ ਪਰ ਲਗੀ ਮਿੱਟੀ ਉਸਕਾ ਰੁਤਬਾ ਕਮ ਕਰਤੀ ਹੈ।

ਏ ਐਸ ਕੰਗ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਸੁਣਿਆ, ਜਿਸ ਦੇ ਬੋਲ ਲਿਖੇ ਸਨ ਹਰਬੰਸ ਜੰਡੂ ਨੇ, ਸੰਗੀਤ ਦਿੱਤਾ ਸੀ ਚਰਨਜੀਤ ਆਹੂਜਾ ਨੇ। ਪ੍ਰੋਗਰਾਮ ਗੀਤ ਪਟਿਆਰਾ, ਸਮਾਂ 10:12 ਦਾ ਅਤੇ ਮੈਂ ਹਾਂ ਤੁਹਾਡੇ ਨਾਲ ਦੀਪਾ ਛਾਬੜਾ। ਪ੍ਰੋਗਰਾਮ ਦਾ ਅਗਲਾ ਗੀਤ ਆਵਾਜ਼ ਅਕਬਰ ਅਲੀ ਜੋਧਾਂ, ਗੀਤ ਦੇ ਬੋਲ ਲਿਖੇ ਨੇ ਜੱਗਾ ਸਿੰਘ ਗਿੱਲ ਨੇ ਅਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਰਾਮ ਸਰਨ ਦਾਸ ਨੇ।

ਪਰੀਆਂ ਸੌਕਣੇ ਰੁਲਦੇ ਫਿਰਨ ਪਰਾਂਦੇ ਉਹ ਗੱਲ ਖੁੱਲੀਆਂ ਬਾਬਰੀਆਂ ਸੌਕਣੇ ਰੁਲਦੇ ਫਿਰਨ ਪਰਾਂਦੇ ਉਹ ਕੀ ਹਾਲੋ ਨਾ ਮਾਵਾਂ ਦਾ ਜਿਨ੍ਹਾਂ ਦੇ ਗੱਭਰੂ ਪੁੱਤਰ ਮਰ ਜਾਂਦੇ ਉਹ ਬੁਰਾ ਦਰਦ ਬਛੋੜੇ ਦਾ ਧੱਕੇ ਖਾਣ ਪੁੱਤਾਂ ਬਿਨ ਮਾਵਾਂ ਉਹ ਤਰ ਰੱਸੀਆਂ ਮਿਲਦੇ ਨੇ ਲੋਕੀ

ਗਸ਼ ਪੈਂਦੇ ਛਿੜਾ ਨੂੰ ਵੱਡ ਵੱਡ ਖਾਂਦਾ ਚਾਰ ਚੁਫੇਰਾ ਉਹ ਅੰਨ ਪਾਣੀ ਮੁੱਕ ਗਿਆ ਨੀ ਪੁੱਤ ਦੇ ਵਾਂਗ ਜਗਤ ਚੋਂ ਮੇਰਾ ਉਹ ਗੱਲ ਸੁਣ ਕੇ ਦਰਦ ਭਰੀ।

0: ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ।
1: ਜੀ ਬਿਲਕੁਲ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ ਤੇ ਅੱਜ ਗੀਤ ਪਿਟਾਰਾ ਦੇ ਵਿੱਚ ਤੁਹਾਡੇ ਨਾਲ ਹਾਂ ਮੈਂ, ਯਾਨੀ ਕਿ ਦੀਪਾ ਛਾਬੜਾ, ਤੇ ਸਮਾਂ ਵੀ ਦੱਸ ਦਿੰਦੀ ਹਾਂ ਤੁਹਾਨੂੰ ਨਾਲ ਨਾਲ। ਸਮਾਂ ਹੋ ਚੁੱਕਾ ਜੀ 10:24 ਤੇ 11 ਸਕਿੰਟ ਦਾ। ਕਾਲੀ ਤੇਰੀ ਗੁੱਤ ਤੇ ਪਰੰਦ ਤੇਰਾ ਲਾਲ ਨੀ। ਜੀ ਬਿਲਕੁਲ, ਅਗਲਾ ਗੀਤ ਇਹੀ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਜੀ, ਜਿਸ ਦੇ ਵਿੱਚ ਆਵਾਜ਼ ਹੈ ਆਸਾ ਸਿੰਘ ਮਸਤਾਨਾ ਦੀ।

ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ, ਬਹੁਤ ਹੀ ਖੂਬਸੂਰਤ ਗੀਤ ਤੁਸੀਂ ਸੁਣਿਆ। ਤੇ ਅਗਲਾ ਗੀਤ ਤੁਹਾਨੂੰ ਮੈਂ ਸੁਣਵਾਉਣ ਜਾ ਰਹੀ ਹਾਂ ਹਜ਼ਾਰਾ ਸਿੰਘ ਰਮਤਾ ਦੀ ਆਵਾਜ਼ ਦੇ ਵਿੱਚ, ਪਰ ਉਸ ਤੋਂ ਪਹਿਲਾਂ ਸੁਣਾਂਗੇ ਕੁਝ ਜ਼ਰੂਰੀ ਸੁਨੇਹੇ।

ਜੀ ਸਰੋਤਿਓ, ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਅੱਜ ਕੱਲ ਤੁਸੀਂ ਸੁਣ ਰਹੇ ਹੋ ਸ਼੍ਰੀਮਦ ਭਾਗਵਤ ਗੀਤਾ ਦੇ ਅਮਰ ਉਪਦੇਸ਼ ਜੇ ਸਾਡੀ ਜ਼ਿੰਦਗੀ ਨੂੰ ਸਹੀ ਰਾਹ ਦਿਖਾਉਂਦੇ ਹਨ, ਹੌਸਲਾ, ਧੀਰਜ ਅਤੇ ਸੱਚ ਦੀ ਪ੍ਰੇਰਣਾ ਦਿੰਦੇ ਹਨ। ਤੇ ਇਸ ਲੜੀ ਦਾ ਅਗਲਾ ਭਾਗ ਤੁਸੀਂ ਸੁਣੋਗੇ ਮਿਤੀ 12 ਮਈ ਦਿਨ ਮੰਗਲਵਾਰ ਸ਼ਾਮ 5:30 ਵਜੇ।

ਕਤੀਲੀ ਫਿੱਟ ਝੱਗਾ ਪੀੜੇ ਪਹੁੰਚਿਆ ਦੀ ਉਹਨੇ ਸੁਥਣ ਪਾਈ, ਸਿਰ ਉੱਤੇ ਇੱਕ ਚਬੂਤਰ ਆਜਾ ਕਰਕੇ ਆਈ। ਉਹਨੇ ਹੌਲੀ ਜੀ ਮੁਸਕਾ ਕੇ ਮੈਨੂੰ ਸਹਿਨ ਤਮਾਰੇ, ਮੇਰਾ ਪਿੰਡਾ ਠੰਡਾ ਪੈ ਗਿਆ ਤੇ ਸੁਦਬੁਦ ਹਾਰੇ। ਜਦ ਗੌਰ ਨਾਲ ਮੈਂ ਵੇਖਿਆ ਉੱਡ ਗਈਆਂ ਹਵਾਵਾਂ, ਥਾਂ ਕੁੜੀ ਦੀ ਨਿਕਲਿਆ ਹੀ ਜੜਾ ਦੱਸਦਾ ਸ਼ਰਮਾਵਾਂ, ਤੇ ਤਾੜੀ ਮਾਰ ਕੇ ਕੀਤੀਆਂ ਉਸ ਖਾਸ

ਪੁੱਠਾ ਕਰ ਲਿਆ ਉਹਨੇ ਸ਼ੋਰ ਮਚਾ ਕੇ, ਉਹਨੇ ਸੈਂਡਲ ਪੈਰੋਂ ਲਾ ਕੇ ਮੇਰੀ ਫੜ ਲਈ ਲੋਈ। ਮੈਂ ਆਖਾਂ ਬਖਸ਼ੋ ਭੈਣ ਜੀ ਮੈਥੋਂ ਗਲਤੀ ਹੋਈ, ਜਿਹੜਾ ਆਵੇ ਥੱਪੜ ਮਾਰ ਜਾਏ ਗੱਲ ਸੁਣੇ ਨਾ ਕੋਈ, ਗੱਲ ਮੇਰੇ ਬਿਪਤਾ ਪਾ ਕੇ ਉਹ ਤਿੱਤਰ ਹੋਈ। ਆ ਪੁਲਿਸ ਨੇ ਪੁੱਛਿਆ ਇਸ ਨੂੰ ਕਿਉਂ ਮਾਰੋ ਭਾਈ, ਸਭ ਆਖਣੀ ਅਸਲੀ ਗੱਲ ਦੀ ਸਾਨੂੰ ਖਬਰ ਨਾ ਕਾਈ।

0: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਤੁਹਾਡੀ ਤੰਦਰੁਸਤੀ ਸਿਹਤਯਾਬੀ ਅਤੇ ਸੁਰੱਖਿਆ ਦੇ ਲਈ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਕਿ ਜਦੋਂ ਵੀ ਤੁਸੀਂ ਸੜਕ ਤੇ ਚੱਲਣਾ ਤਾਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਸੁਰੱਖਿਅਤ ਰੱਖਦੇ ਹੋਏ ਚੱਲਣਾ। ਉਸ ਦੇ ਲਈ ਜੇਕਰ ਤੁਸੀਂ ਚਾਰ ਪਹੀਆ ਵਾਹਨ ਚਲਾ ਰਹੇ ਹੋ ਤਾਂ ਤੁਸੀਂ ਸੀਟ ਬੈਲਟ ਆਪ ਵੀ ਪਾਉਣੀ ਹੈ ਅਤੇ ਬਾਕੀ ਸਵਾਰੀਆਂ ਨੂੰ ਜੋ ਗੱਡੀ 'ਚ ਬੈਠੀਆਂ ਨੇ ਉਹਨਾਂ ਨੂੰ ਵੀ ਸੀਟ ਬੈਲਟ ਜ਼ਰੂਰ ਪਵਾਉਣੀ ਹੈ ਅਤੇ ਰਫ਼ਤਾਰ ਦੇ ਉੱਤੇ ਕਾਬੂ ਰੱਖਣਾ। ਰਫ਼ਤਾਰ ਦੇ ਉੱਤੇ ਕਾਬੂ ਤੁਸੀਂ ਦੋ ਪਹੀਆ ਵਾਹਨ ਚਲਾਉਂਦੇ ਹੋਏ ਵੀ ਰੱਖਣਾ, ਦੋ ਪਹੀਆ ਵਾਹਨ ਚਲਾਉਂਦੇ ਹੋਏ ਵੀ ਤੁਸੀਂ ਆਪ ਅਤੇ ਪਿੱਛੇ ਬੈਠੀ ਸਵਾਰੀ ਨੂੰ ਹੈਲਮੈਟ ਪਾਉਣ ਲਈ ਜ਼ਰੂਰ ਰੱਖਣਾ ਹੈ। ਜੇਕਰ ਤੁਸੀਂ ਹੈਲਮੈਟ ਨਹੀਂ ਪਾ ਰਹੇ, ਤੁਸੀਂ ਸਿਰ 'ਤੇ ਪੱਗ ਬੰਨੀ ਹੈ, ਟੋਪੀ ਲਈ ਹੈ ਜਾਂ ਪਰਨਾ ਬੰਨਿਆ, ਤਾਂ ਵੀ ਤੁਸੀਂ ਚਿਹਰੇ 'ਤੇ ਪਾਈ ਜਾਣ ਵਾਲੀ ਸ਼ੀਲਡ ਜ਼ਰੂਰ ਪਾਉਣੀ ਹੈ, ਕਿਉਂਕਿ ਉਸ ਨਾਲ ਅੱਖਾਂ ਦੇ ਵਿੱਚ ਮਿੱਟੀ ਨਹੀਂ ਪੈਂਦੀ। ਕਿਉਂਕਿ ਬੜੀ ਵਾਰ ਇਹ ਹੁੰਦਾ ਕਿ ਜਦੋਂ ਸਾਡੀ ਅੱਖਾਂ 'ਚ ਕੱਖ ਪੈਂਦਾ ਜਾਂ ਮਿੱਟੀ ਪੈਂਦੀ ਹੈ, ਧੂੜ ਪੈਂਦੀ ਹੈ, ਤਾਂ ਅਸੀਂ ਅੱਖਾਂ ਇੱਕੇਦਮ ਝਪਕਦੇ ਹਾਂ, ਬੰਦ ਕਰਦੇ ਹਾਂ ਜਾਂ ਅੱਖਾਂ ਮਲਦੇ ਹਾਂ, ਜਿਸ ਦੇ ਨਾਲ ਸਾਡਾ ਦੋਪਹੀਆ ਵਾਹਨ ਦੇ ਹੈਂਡਲ ਤੋਂ ਹੱਥ ਉੱਠ ਜਾਂਦਾ ਅਤੇ ਕਈ ਵਾਰ ਕੋਈ ਹਾਦਸਾ ਹੋਣ ਦੀ ਗੁੰਜਾਇਸ਼ ਹੁੰਦੀ ਹੈ। ਤੇ ਜੇਕਰ ਅਸੀਂ ਪੈਦਲ ਵੀ ਚੱਲ ਰਹੇ ਹਾਂ ਤਾਂ ਅਸੀਂ ਖਿਆਲ ਰੱਖਣਾ ਕਿ ਅਸੀਂ ਜ਼ੈਬਰਾ ਕ੍ਰੋਸਿੰਗ ਤੋਂ ਹੀ ਸੜਕ ਕ੍ਰੋਸ ਕਰਨੀ ਹੈ। ਅਸੀਂ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਣਾ ਹੈ, ਉਹਨਾਂ ਨੂੰ ਸੜਕ ਪਾਰ ਕਰਨ ਲਈ ਅਸੀਂ ਸਮਾਂ ਦੇਣਾ ਹੈ ਆਪਣਾ ਵਾਹਨ ਰੋਕ ਕੇ। ਸਿਗਨਲਸ ਦੇ ਉੱਤੇ ਅਸੀਂ ਬੱਤੀਆਂ ਦੀ ਇੰਨ ਬਿੰਨ ਪਾਲਣਾ ਕਰਨੀ ਹੈ ਅਤੇ ਆਪਣੇ ਲਾਇਸੈਂਸ ਅਤੇ ਵਾਹਨ ਦੇ ਜ਼ਰੂਰੀ ਕਾਗਜ਼ਾਤ ਵੀ ਤੁਸੀਂ ਆਪਣੇ ਨਾਲ ਰੱਖ ਸਕਦੇ ਹੋ ਜਾਂ ਫਿਰ ਈ ਵਾਲਟ ਦੇ ਉੱਤੇ ਉਹਨਾਂ ਕਾਗਜ਼ਾਂ ਨੂੰ ਤੁਸੀਂ ਰੱਖ ਸਕਦੇ ਹੋ। ਤੇ ਸਭ ਤੋਂ ਅਹਿਮ ਗੱਲ, ਵਾਹਨ ਚਲਾਉਂਦੇ ਹੋਏ ਤੁਸੀਂ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਨੀ ਅਤੇ ਕੰਨਾਂ ਦੇ ਵਿੱਚ ਲਗਾਏ ਜਾਣ ਵਾਲੇ ਈਅਰਫੋਨਸ ਜਾਂ ਈਅਰਬਰਡਸ ਲਗਾ ਕੇ ਵੀ ਸਾਧਨ ਨਹੀਂ ਚਲਾਉਣਾ। ਇਹ ਬਹੁਤ ਜਾਨਲੇਵਾ ਸਾਬਿਤ ਹੋ ਸਕਦਾ ਹੈ। ਸੋ ਸਾਥੀਓ, ਸੁਰੱਖਿਅਤ ਰਹੋ, ਤੰਦਰੁਸਤ ਰਹੋ, ਆਬਾਦ ਰਹੋ, ਕਿਉਂਕਿ ਘਰੇ ਤੁਹਾਡੇ ਪਰਿਵਾਰ ਦੇ ਪਿਆਰੇ ਪਿਆਰੇ ਜੀ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਸੋ ਸੜਕ ਤੇ ਹਮੇਸ਼ਾ ਸਾਵਧਾਨੀ ਨਾਲ ਚੱਲੋ।
1: ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ ਦਾ।
2: ਬਿਲਕੁਲ ਜੀ, ਤੁਸੀਂ ਆਨੰਦ ਮਾਣ ਰਹੇ ਹੋ।

ਜ਼ਹਿਰ ਵੇਖ ਕੇ ਪੀਤਾ ਤੇ ਕੀ ਪੀਤਾ, ਜੇ ਇਸ਼ਕ ਸੋਚ ਕੇ ਕੀਤਾ ਤੇ ਕੀ ਕੀਤਾ, ਜੇ ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ, ਵੇ ਬੁੱਲਿਆ ਪਿਆਰ ਇਹੋ ਜਿਹਾ ਕੀਤਾ ਤੇ ਕੀ ਕੀਤਾ ਜੀ। ਬਿਲਕੁਲ, ਪ੍ਰੋਗਰਾਮ ਗੀਤ ਪਿਟਾਰਾ ਸਮਾਂ 10:48 ਦਾ, ਤੇ ਅਗਲਾ ਗੀਤ ਆਵਾਜ਼ ਮੋਹਿੰਦਰ ਕਪੂਰ ਦੀ, ਫਿਲਮ ਦਾ ਨਾਂ ਹੈ ਜੀ ਪਟਵਾਰੀ।

ਤੇ ਐਸੇ ਨਾਲ ਹੀ ਪ੍ਰੋਗਰਾਮ ਗੀਤ ਪਿਟਾਰਾ ਨੂੰ ਇੱਥੇ ਹੀ ਖਤਮ ਕਰਨ ਦੀ ਦੀਪਾ ਛਾਬੜਾ ਨੂੰ ਦੇ ਦਿਓ ਜੀ ਆ ਗਿਆ। ਨਮਸਕਾਰ, ਧੰਨਵਾਦ। ਫੇਰ ਮਿਲਣ ਤੱਕ ਤੁਸੀਂ ਆਪਣਾ ਤੇ ਆਪਣੇ ਦਾ ਖਿਆਲ ਰੱਖਣਾ ਹੈ, ਤੇ ਧੰਨਵਾਦ ਸਾਡੀ ਸਮੂਹ ਤਕਨੀਕੀ ਟੀਮ ਦਾ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੀਤ ਪਿਟਾਰਾ। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 10:59 ਤੇ 11 ਸਕਿੰਟ ਦਾ। ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਤੇ 11:10 ਤੇ ਸਜੀਵ ਪ੍ਰਸਾਰਣ ਜਿਸ ਦੇ ਵਿੱਚ PM ਨਰਿੰਦਰ ਮੋਦੀ ਜੀ ਤੇ ਇਹ ਪ੍ਰੋਗਰਾਮ ਆਧਾਰਿਤ ਹੋਏਗਾ। ਸੁਣਦੇ ਹਾਂ ਹਿੰਦੀ ਵਿੱਚ ਖਬਰਾਂ ਹੁਣ ਤੋਂ ਕੁਝ ਹੀ ਪਲਾਂ ਬਾਅਦ।

ਹੁਣ ਤੋਂ ਕੁਝ ਪਹਿਲਾਂ ਬਾਅਦ ਗੁਜਰਾਤ ਦੇ ਸੋਮਨਾਥ ਵਿਖੇ ਸੋਮਨਾਥ ਮੰਦਿਰ ਦੀ ਮੁੜ ਉਸਾਰੀ ਦੀ 75ਵੀਂ ਵਰ੍ਹੇਗੰਢ ਮੌਕੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇਸ਼ ਵਾਸੀਆਂ ਨੂੰ ਕਰਨਗੇ ਸੰਬੋਧਨ। ਇਹ ਸਜੀਵ ਪ੍ਰਸਾਰਣ ਤੁਸੀਂ ਸੁਣੋਗੇ ਆਕਾਸ਼ਵਾਣੀ ਦੇ ਦਿੱਲੀ ਮਾਧਿਅਮ ਤੋਂ।

ਤੁਸੀਂ ਸੁਣ ਰਹੇ ਸੀ ਸ਼ਿਵ ਜੀ ਨੂੰ ਸਮਰਪਿਤ ਇੱਕ ਭਗਤੀ ਰਚਨਾ। ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ 1:18 ਤੇ 4 ਸਕਿੰਟ ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਜ਼ਾਇਕਾ।

0: जी श्रोतियो, प्रोग्राम जायका लेके हाजिर है जी किरण पाल तुहाडे नाल। सो सारे तमाम श्रोतियां दा अज दे इस प्रोग्राम दे विच स्वागत है। जायका दे विच जिवें तुहानूं जायका दे नाम तो ही पता चल गया होणा है कि जायका दे विच वधिया वधिया जायके तुहानूं बना के खिलाए पिलाए जांदे ने। सो अज दे प्रोग्राम जायका दे विच जिहड़ा हैगा अपने कोल विशा जिहड़ा हैगा जायका दे विच गर्मियां विच घरे बना के पीते जाण वाले तरल पदार्थ, जिन्हां बारे ਭੈਣ ਬਲਵਿੰਦਰ ਕੌਰ ਜੀ ਤੁਹਾਡੇ ਨਾਲ ਆਪਣੇ ਵਧੀਆ ਵਧੀਆ ਜ਼ਾਇਕਾ ਜਿਹੜੇ ਹੈਗੇ ਰੈਸਪੀਜ਼ ਸਾਂਝੀਆਂ ਕਰਨਗੇ, ਇਹਨਾਂ ਨਾਲ ਗੱਲਬਾਤ ਕਰਨਗੇ ਗੁਰਦੀਪ ਗਿੱਲ। ਸੋ ਸੁਣਦੇ ਹਾਂ ਇਹ ਮੁਲਾਕਾਤ। ਵਿਸ਼ਾ ਹੈ ਗਰਮੀਆਂ ਵਿੱਚ ਘਰੇ ਬਣਾ ਕੇ ਪੀਤੇ ਜਾਣ ਵਾਲੇ ਤਰਲ ਪਦਾਰਥ।
1: ਸਵਾਗਤ ਹੈ ਦੋਸਤੋ, ਮੈਂ ਗੁਰਦੀਪ ਗਿੱਲ ਪ੍ਰੋਗਰਾਮ ਜ਼ਾਇਕਾ ਲੈ ਕੇ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਨੇ ਮੈਡਮ ਬਲਵਿੰਦਰ ਕੌਰ ਸਿੱਧੂ। ਬਲਵਿੰਦਰ ਕੌਰ ਜੀ ਬਾਰੇ ਅਗਰ ਮੈਂ ਦੱਸਣਾ ਚਾਹਾਂ ਤਾਂ ਬਲਵਿੰਦਰ ਕੌਰ ਜੀ ਬੜੇ ਹੀ ਮਿਹਨਤੀ ਨੇ। ਉਹਨਾਂ ਨੂੰ ਸ਼ੌਂਕ ਸੀ ਖਾਣਾ ਬਣਾਉਣ ਦਾ ਤੇ ਖਵਾਉਣ ਦਾ। ਉਹਨਾਂ ਨੇ ਇਸ ਸ਼ੌਂਕ ਨੂੰ ਆਪਣਾ ਕਿੱਤਾ ਬਣਾਇਆ, ਆਪਣੇ ਸ਼ੌਂਕ ਨੂੰ ਵਪਾਰਕ ਪੱਧਰ ਤੱਕ ਲੈ ਕੇ ਗਏ ਨੇ। ਆਪਣੀ ਰਸੋਈ 'ਚ ਉਹ ਚੀਜ਼ਾਂ ਬਣਾਉਂਦੇ ਆ ਤੇ ਬਾਜ਼ਾਰ ਤੱਕ ਲੈ ਕੇ ਜਾਂਦੇ ਆ ਉਹਨਾਂ ਨੂੰ, ਤੇ ਅੱਜ ਉਹ ਸਾਨੂੰ ਠੰਡਿਆਈ, ਸ਼ਰਬਤ, ਸ਼ਰਦਈ, ਗਰਮੀ 'ਚ ਪੀਣ ਵਾਲੇ ਪੇ ਪਦਾਰਥ, ਜਲ ਜੀਰਾ, ਆਮ ਪੰਨਾ, ਨਿੰਬੂ ਪਾਣੀ, ਇਹਨਾਂ ਸਭ ਬਾਰੇ ਸਾਨੂੰ ਅੱਜ ਦੱਸਣਗੇ। ਮੈਡਮ ਬਲਵਿੰਦਰ ਕੌਰ ਸਿੱਧੂ ਅੱਜ ਸਟੂਡੀਓ ਦੇ ਵਿੱਚ ਹਾਜ਼ਰ ਨੇ। ਮੈਡਮ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ।
2: ਧੰਨਵਾਦ ਮੈਮ। ਮੈਂ ਬਲਵਿੰਦਰ ਕੌਰ ਸਿੱਧੂ ਬਠਿੰਡਾ ਤੋਂ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਬਲਵਿੰਦਰ ਕੌਰ ਜੀ, ਸਭ ਤੋਂ ਪਹਿਲਾ ਸਵਾਲ ਮੈਂ ਤੁਹਾਡੇ ਤੋਂ ਇਹ ਕਰਨਾ ਚਾਹੁੰਦੀ ਹਾਂ ਕਿ ਗਰਮੀਆਂ ਦੇ ਵਿੱਚ ਅਸੀਂ ਪੀਣ ਦੇ ਲਈ ਕੀ ਕੁਝ ਬਣਾ ਸਕਦੇ ਹਾਂ ਆਪਣੀ ਰਸੋਈ ਦੇ ਵਿੱਚ ਜੋ ਸੌਖਿਆ ਬਣ ਜੇ ਤੇ ਸਾਡੀ ਸਿਹਤ ਦੇ ਲਈ ਫਾਇਦੇਮੰਦ ਵੀ ਹੋਵੇ?
2: ਗਰਮੀ ਦੇ ਵਿੱਚ ਮੈਮ ਪਹਿਲਾਂ ਤਾਂ ਆਪਾਂ ਸ਼ਰਬਤ ਬਣਾ ਸਕਦੇ ਹਾਂ, ਜਿਵੇਂ ਅੰਬ ਦਾ ਆ ਰਿਹਾ ਅੱਜ ਕੱਲ੍ਹ ਸੀਜ਼ਨ, ਅਮਰੂਦ ਆ ਰਿਹਾ, ਅਮਰੂਦ ਦਾ ਗੁੱਦਾ ਕੱਢ ਕੇ ਆਪਾਂ ਅੰਬ ਦਾ ਗੁੱਦਾ ਕੱਢ ਕੇ ਪਲਪ ਬਣਾ ਕੇ ਉਹ ਆਪਾਂ ਬਣਾ ਸਕਦੇ ਹਾਂ। ਇੱਕ ਸਕੈਸ਼ ਹੁੰਦੇ ਆ ਜਿਵੇਂ ਜਿਹੜੇ ਦੁੱਧ 'ਚ ਪਾ ਕੇ ਪੀਂਦੇ ਹਾਂ, ਰੂਹ ਅਫਜ਼ਾ ਹੋ ਗਿਆ, ਬ੍ਰਹਮੀ ਬਦਾਮ ਹੋ ਗਿਆ, ਜਲ ਜੀਰਾ ਹੋ ਗਿਆ, ਇਹ ਚੀਜ਼ਾਂ ਆਪਾਂ ਘਰੇ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹਾਂ। ਤੇ ਬਾਜ਼ਾਰ ਤੋਂ ਜਿਹੜੀਆਂ ਆਪਾਂ ਡਰਿੰਕਸ ਪੀਂਦੇ ਹਾਂ ਉਹ ਤੋਂ ਅਵੋਇਡ ਕਰਕੇ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਆਪਾਂ ਸ਼ੁੱਧ ਤੇ ਪਿਓਰ ਚੀਜ਼ ਬਣਾ ਕੇ ਪਿਆ ਸਕਦੇ।
1: ਜੀ ਬਹੁਤ ਵਧੀਆ। ਮੈਡਮ ਆਮ ਤੌਰ ਤੇ ਦੇਖਿਆ ਜਾਂਦਾ ਔਰਤਾਂ ਹਮੇਸ਼ਾ ਆਪਣੇ ਆਪ ਨੂੰ ਪਰਿਵਾਰ ਦੇ ਵਿੱਚ ਸਭ ਤੋਂ ਪਿੱਛੇ ਰੱਖਦੀਆਂ।
2: ਹਾਂਜੀ।
1: ਤੇ ਬਹੁਤ ਘੱਟ ਖਿਆਲ ਹੁੰਦਾ ਉਹਨਾਂ ਨੂੰ ਆਪਣੀ ਸਿਹਤ ਦਾ। ਜਦੋਂ ਉੱਠਦੇ ਆ ਉੱਠਣ ਸਾਰੀ ਸਾਨੂੰ ਇਹ ਹੁੰਦਾ ਵੀ ਇਹ ਕੰਮ ਰਹਿ ਗਿਆ ਜਾਂ 5 ਮਿੰਟ ਮੈਂ ਲੇਟ ਹੋ ਗਈ ਤੇ ਮੇਰੇ ਤੋਂ ਆਹ ਕੰਮ ਹੈ ਜਿਹੜਾ ਸਮੇਂ ਸਿਰ ਨਹੀਂ ਨਿਬੜਨਾ, ਤੇ ਉਹ ਉਵੇਂ ਦੀ ਉਵੇਂ ਕੰਮ ਦੇ ਵਿੱਚ ਲੱਗ ਜਾਂਦੀਆਂ, ਤੇ ਜਿਹਦੇ ਵਿੱਚ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ, ਸਕਿਨ ਦੀ ਪ੍ਰੋਬਲਮ ਆਉਂਦੀ ਆ, ਉਹ ਜਿਹੜੀ ਐਨਰਜੀ ਆ ਉਹਨਾਂ 'ਚ ਉਹ ਪੂਰੀ ਨਹੀਂ ਹੁੰਦੀ ਕੰਮ ਕਰਨ ਵਾਸਤੇ, ਉਹ ਥੱਕ ਜਾਂਦੀਆਂ ਜਲਦੀ। ਤੇ ਇਸ ਤਰ੍ਹਾਂ ਦੀ ਕੋਈ ਡਰਿੰਕ ਦੱਸੋ, ਇਸ ਤਰ੍ਹਾਂ ਦਾ ਪੇ ਪਦਾਰਥ ਦੱਸੋ ਜਿਹੜਾ ਉੱਠਣ ਵੇਲੇ ਉਹ ਪੀ ਲੈਣ ਤੇ ਉਹਨਾਂ ਦੀਆਂ ਜਿਹੜੀਆਂ ਇਹ ਘਾਟ ਹੈ ਉਹ ਅੱਗੇ ਜਾ ਕੇ ਉਹਨਾਂ ਨੂੰ ਮਹਿਸੂਸ ਨਾ ਹੋਣ।
2: ਹਾਂਜੀ, ਇੱਕ ਤਾਂ ਉਹਦੇ ਵਿੱਚ ਮੇਨ ਤਾਂ ਠੰਡਾਈ ਆ ਜਾਂਦੀ ਹੈਗੀ ਹੈ ਜੀ, ਜਿਹੜੀ ਜਿਹਦੇ ਵਿੱਚ ਆਪਾਂ ਬਦਾਮ ਲੈ ਲਓ, ਥੋੜੇ ਜਿਹੇ ਖਸ ਖਸ ਦਾ 1 ਚਮਚ ਪਾ ਲਓ, ਕਾਜੂ ਪਾ ਲਓ, ਮਗਜ਼ ਪਾ ਲਓ, ਕਾਲੀ ਮਿਰਚ ਥੋੜੀ, ਇਲਾਇਚੀ ਪਾ ਕੇ ਰਾਤ ਨੂੰ ਉਹਨੂੰ ਭਿਉਂ ਦਿਓ, ਸਵੇਰੇ ਉਹਨੂੰ ਥੋੜਾ ਜਿਹਾ ਗ੍ਰੈਂਡ ਕਰ ਲਓ ਕੁੰਡੇ 'ਚ ਜਾਂ ਮਿਕਸੀ 'ਚ ਗ੍ਰੈਂਡ ਕਰਕੇ ਵਿੱਚ ਦੁੱਧ ਦਾ ਗਲਾਸ ਤੇ ਥੋੜੀ ਮਿਸ਼ਰੀ ਪਾ ਕੇ ਪੀ ਲਓ, ਉਹਦੇ ਨਾਲ ਤੁਹਾਡੇ ਸਰੀਰ ਨੂੰ ਬਹੁਤ ਐਨਰਜੀ ਮਿਲਦੀ ਹੈ। ਦੂਸਰਾ ਹੈਗਾ ਜੀ, ਤੁਸੀਂ ਗੁਲਾਬ ਦੀਆਂ ਪੱਤੀਆਂ ਲੈ ਲੈਣੀਆਂ, ਉਹਨਾਂ ਨੂੰ 1 ਕਿਲੋ ਪਾਣੀ ਦੇ ਵਿੱਚ 1 ਕਿਲੋ ਪੱਤੀ ਨੂੰ ਥੋੜਾ ਜਿਹਾ ਉਬਾਲਣਾ, ਜ਼ਿਆਦਾ ਉਬਾਲਾ ਨਹੀਂ ਦੇਣਾ, ਤਾਂ ਉਹ ਪਾਣੀ ਨੂੰ ਫਿਰ ਨਿਤਾਰ ਕੇ ਉਹਦੇ ਵਿੱਚ ਚਾਸ਼ਨੀ ਬਣਾ ਲਓ ਉਹਦੀ, ਤਾਂ ਉਹਦੇ ਵਿੱਚ ਥੋੜਾ ਜਿਹਾ ਫਰੂਟ ਕਲਰ ਬਾਜ਼ਾਰ 'ਚ ਮਿਲਦੇ ਹੈਗੇ ਜਿਹੜੇ ਫਰੂਟ ਤੋਂ ਬਣੇ ਹੁੰਦੇ ਆ, ਉਹ ਪਾ ਦਿਓ ਕਿਉਂਕਿ ਉਹਦੇ ਨਾਲ ਥੋੜਾ ਰੰਗ ਅੱਛਾ ਦਿਖਣ ਲੱਗ ਜਾਂਦਾ ਹੈਗਾ, ਤੇ ਥੋੜਾ ਇਲਾਇਚੀ ਦਾ ਪਾਊਡਰ ਉਹਦੇ ਵਿੱਚ ਪਾ ਲਓ। ਇਸ ਤਰ੍ਹਾਂ ਉਹਨੂੰ ਬੋਤਲ ਭਰ ਕੇ ਤੁਸੀਂ ਆਪਣਾ ਰੱਖ ਲਓ, ਜਦੋਂ ਤੁਸੀਂ ਕੰਮ ਕਾਰ ਕਰਕੇ ਹਟਦੇ ਹੋ ਉਹ 2 ਚਮਚ ਦੁੱਧ ਦੇ ਵਿੱਚ ਪਾਓ ਤੇ ਪੀਓ, ਵਿੱਚ ਥੋੜਾ ਜਿਹਾ ਗੂੰਦ ਕਤੀਰਾ ਭਿਉਂ ਕੇ ਪਾ ਲਓ, ਉਹਦੇ ਨਾਲ ਤੁਹਾਡੇ ਸਰੀਰ ਨੂੰ ਪੂਰੀ ਤਾਜ਼ਗੀ ਮਿਲੂਗੀ ਤੇ ਉਹ ਜਿਹੜੀ ਠੰਡਕ ਹੈ ਉਹ ਗਰਮੀ ਤੋਂ ਆਪਾਂ ਨੂੰ ਕੰਮ ਕਰਦਿਆਂ ਨੂੰ ਬਚਾਊਗੀ, ਗੁਲਾਬ ਦੀ ਠੰਡਕ, ਇਲਾਇਚੀ ਦੀ ਠੰਡਕ।
1: ਜੀ ਬਹੁਤ ਵਧੀਆ। ਤੁਸੀਂ ਦੱਸਿਆ ਵੀ 1 ਕਿਲੋ ਪਾਣੀ ਦੇ ਵਿੱਚ 1 ਕਿਲੋ ਗੁਲਾਬ ਦੀਆਂ
2: ਪੱਤੀਆਂ। ਹਾਂਜੀ, ਉਹਨਾਂ ਨੂੰ 1 ਵਾਲਾ ਦੇਣਾ ਹੈ ਜੀ ਬਸ। ਜਦੋਂ ਵਾਲਾ ਆ ਜੇ ਤਾਂ ਉਹਨੂੰ ਕੱਪੜੇ ਨਾਲ ਪੁਣ ਲਓ ਤੁਸੀਂ, ਜਦੋਂ ਠੰਡਾ ਹੋ ਗਿਆ ਉਹਦੇ ਵਿੱਚ ਜੇ 1 ਕਿਲੋ ਪਾਣੀ ਹੈ ਤਾਂ 1 ਕਿਲੋ ਹੀ ਚੀਨੀ ਪਾ ਦੇਣੀ ਹੈ, ਤਾਂ ਉਹਦੀ ਚਾਸ਼ਨੀ ਬਣਾ ਕੇ ਉਹਨੂੰ ਬੋਤਲ 'ਚ ਪਾ ਕੇ ਰੱਖ ਲਓ, ਵਿੱਚ ਇਲਾਇਚੀ ਦਾ ਪਾਊਡਰ ਪਾ ਦਿਓ, ਥੋੜਾ ਜਿਹਾ ਕਲਰ ਪਾ ਦਿਓ ਉਹਦੇ ਵਿੱਚ, ਉਹਦੇ ਨਾਲ ਰੰਗਤ ਸੋਹਣੀ ਆ ਜਾਂਦੀ ਹੈ, ਜਾਂ ਚੁਕੰਦਰ ਦਾ ਰਸ ਪਾ ਦਿਓ ਉਹਦੇ ਨਾਲ ਵੀ ਉਹਦੀ ਰੰਗਤ ਸੋਹਣੀ ਆ ਜਾਂਦੀ ਹੈ।
1: ਜੀ ਹਾਂਜੀ ਬਿਲਕੁਲ, ਮੈਂ ਇਹੀ ਸਵਾਲ ਤੁਹਾਨੂੰ ਪੁੱਛਦੀ ਸੀ ਜਿਹੜਾ ਤੁਸੀਂ ਕਲਰ ਦੀ ਗੱਲ ਕੀਤੀ ਹੈ। ਆਮ ਤੌਰ ਤੇ ਕਿਹਾ ਜਾਂਦਾ ਵੀ ਉਹ ਕਲਰ ਦੇ ਵਿੱਚ ਕਈ ਵਾਰ ਕੈਮੀਕਲ ਵੀ ਹੁੰਦੇ ਆ, ਤਾਂ ਉਹ ਕਿਵੇਂ ਪਛਾਣ ਕੀਤੀ ਜਾ ਸਕਦੀ ਹੈ ਵੀ ਜਿਹੜਾ ਅਸੀਂ ਫੂਡ ਕਲਰ ਬਾਜ਼ਾਰ ਤੋਂ ਲੈਣੇ ਆ ਤੇ ਉਹ ਸਾਨੂੰ ਪਿਓਰ ਮਿਲੇ ਫੂਡ ਤੋਂ ਬਣਿਆ?
2: ਹਾਂਜੀ, ਉਹ ਮੈਮ ਸ਼ੀਸ਼ੀ ਦੇ ਉੱਪਰ ਪ੍ਰੋਪਰ ਲਿਖਿਆ ਹੁੰਦਾ ਹੈਗਾ ਵੀ ਇਹ ਫਰੂਟ ਅਸੈਂਸ ਤੋਂ ਬਣਿਆ ਹੁੰਦਾ, ਫਰੂਟ ਦਾ ਜਿਹੜਾ ਕੰਸਟਰੇਟ ਕਰਕੇ ਉਹਨੂੰ ਬਣਾਇਆ ਜਾਂਦਾ, ਜਿਵੇਂ ਚੁਕੰਦਰ ਹੈ ਇਹਦਾ ਰਸ ਕੱਢ ਕੇ ਉਹਨੂੰ ਜਦੋਂ ਐਕਸਟ੍ਰੈਕਟ ਉਹਦਾ ਬਣਾ ਲੈਂਦੇ ਹਾਂ ਤਾਂ ਉਹ ਰੈੱਡ ਕਲਰ ਬਣ ਜਾਂਦਾ, ਇੱਦਾਂ ਹੀ ਹੋਰ ਫਰੂਟਸ ਤੋਂ ਵੀ ਅਲੱਗ ਅਲੱਗ ਕਲਰ ਬਣਾਉਂਦੇ ਹੈਗੇ ਜਿਵੇਂ

0: ਪਾਲਕ ਤੋਂ ਜ਼ਿਆਦਾ ਗ੍ਰੀਨ ਕਲਰ ਬਣਦਾ ਹੈਗਾ। ਇਹ ਫਰੂਟ ਥੋੜਾ ਮਹਿੰਗਾ ਹੁੰਦਾ ਕਲਰ, ਇਹ ਮਾਰਕੀਟ ਚ ਮਿਲ ਜਾਂਦਾ ਤੁਹਾਨੂੰ ਆਸਾਨੀ ਨਾਲ, 25-30 ਰੁਪਏ ਦੀ ਸ਼ੀਸ਼ੀ ਮਿਲ ਜਾਂਦੀ ਹੈ ਆਰਾਮ ਨਾਲ, ਕੋਈ ਜ਼ਿਆਦਾ ਕੋਸਟਲੀ ਨਹੀਂ ਹੁੰਦੀ
1: ਜੀ।
0: ਹਾਂਜੀ ਜੀ, ਸ਼ੀਸ਼ੀ ਦੇ ਉੱਪਰ ਪ੍ਰੋਪਰ ਲਿਖਿਆ ਹੋਣਾ ਚਾਹੀਦਾ ਵੀ ਇਹ ਫਰੂਟ ਕਲਰ ਫਰੂਟ ਤੋਂ ਤਿਆਰ ਹੋਇਆ।
1: ਫਰੂਟ ਤੋਂ ਹੀ ਤਿਆਰ?
0: ਹਾਂਜੀ
1: ਜੀ, ਬਹੁਤ ਵਧੀਆ।
0: ਹਾਂਜੀ
1: ਮੈਡਮ, ਪਹਿਲਾਂ ਔਰਤਾਂ ਆ ਜਾਂਦੀਆਂ ਤੇ ਔਰਤਾਂ ਦਾ ਸਭ ਤੋਂ ਪਹਿਲਾਂ ਜਿਹੜਾ ਖਿਆਲ ਆਪਦੇ ਬੱਚਿਆਂ ਦਾ ਹੁੰਦਾ, ਸਭ ਤੋਂ ਪਹਿਲਾਂ ਉਹਨਾਂ ਨੂੰ ਇਹ ਹੁੰਦਾ ਵੀ ਸਾਡੇ ਬੱਚੇ ਆ ਜਿਹੜੇ ਉਹ ਤੰਦਰੁਸਤ ਰਹਿਣ। ਜਦੋਂ ਹੀ ਅਸੀਂ ਉਹਨਾਂ ਨੂੰ ਕੋਈ ਚੀਜ਼ ਦੇਣੀ ਹੁੰਦੀ ਆ, ਸਾਡੇ ਦਿਲ ਚ ਹਮੇਸ਼ਾ ਹੀ ਡਰ ਬਣਿਆ ਰਹਿੰਦਾ ਵੀ ਪਤਾ ਨੀ ਇਹ ਜਿਹੜੀ ਚੀਜ਼ ਮੈਂ ਦੇ ਰਹੀ ਹਾਂ ਇਹਨਾਂ ਵਾਸਤੇ ਕਿੰਨੀ ਕੁ ਸਿਹਤਮੰਦ ਹੈ, ਹਨਾ। ਤਾਂ ਮੈਂ ਬੱਚਿਆਂ ਵਾਸਤੇ ਪੁੱਛਣਾ ਚਾਹਾਂਗੀ ਕਿ ਬੱਚਿਆਂ ਦੇ ਲਈ ਉਹ ਸਿਹਤਮੰਦ ਪੇ ਪਦਾਰਥ ਕਿਹੜਾ ਬਣਾ ਸਕਦੀਆਂ ਆਪਣੀ ਰਸੋਈ ਦੇ ਵਿੱਚ, ਜਿਹੜੇ ਉਹਨਾਂ ਦੀ ਸਿਹਤ ਦੇ ਲਈ ਫਾਇਦੇਮੰਦ ਵੀ ਹੋਣ ਤੇ ਬੱਚੇ ਐਨਰਜੀ ਦੇ ਵਿੱਚ ਵੀ ਰਹਿਣ, ਤੇ ਜਿਸ ਨਾਲ ਉਹ ਬਾਹਰਲੀਆਂ ਜਿਹੜੀਆਂ ਡਰਿੰਕਸ ਹੈ ਰੰਗ ਬਿਰੰਗੀਆਂ ਬੋਤਲਾਂ ਦੇਖ ਕੇ ਆਕਰਸ਼ਿਤ ਹੁੰਦੇ ਆ, ਸੋ ਅਸੀਂ ਉਹਨਾਂ ਤੋਂ ਬੱਚਿਆਂ ਨੂੰ ਕਿਵੇਂ ਲਾਂਭੇ ਕਰ ਸਕਦੇ ਆ?
0: ਹਾਂਜੀ, ਜਿਸ ਤਰ੍ਹਾਂ ਰੋਜ਼ ਦਾ ਤਾਂ ਮੈਂ ਦੱਸ ਹੀ ਦਿੱਤਾ ਗੁਲਾਬ ਦੇ ਫੁੱਲਾਂ ਵਾਲਾ, ਇਹ ਵੀ ਆਪਾਂ ਉਹਨਾਂ ਨੂੰ ਦੁੱਧ ਦੇ ਵਿੱਚ ਪਾ ਕੇ ਬੱਚਿਆਂ ਨੂੰ ਦੇ ਸਕਦੇ ਹਾਂ। ਦੂਸਰਾ ਹੈ ਜੇ ਆਪਾਂ ਬੱਚਿਆਂ ਦੀ ਜਿਵੇਂ ਪੜ੍ਹਦੇ ਹੈਗੇ ਆ ਦਿਮਾਗ ਦਾ, ਤਾਂ ਥੋੜੀ ਜਿਹੀ ਬ੍ਰਹਮੀ ਬੂਟੀ ਲਿਆਓ। ਬ੍ਰਹਮੀ ਬੂਟੀ ਜਿਸ ਤਰ੍ਹਾਂ 100 ਗ੍ਰਾਮ ਬ੍ਰਹਮੀ ਬੂਟੀ ਲੈ ਲਈ ਤਾਂ 1 ਕਿਲੋ ਖੰਡ ਲੈਣੀ ਆ ਆਪਾਂ। 100 ਗ੍ਰਾਮ ਬ੍ਰਹਮੀ ਬੂਟੀ ਨੂੰ ਤੁਸੀਂ 1/2 ਕਿਲੋ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਉਬਾਲ ਲੈਣਾ ਹੈਗਾ। ਉਬਾਲ ਕੇ ਉਹਨੂੰ ਕੱਪੜ ਛਾਨ ਕਰਕੇ ਉਹਦੇ ਵਿੱਚ ਇਲਾਇਚੀ ਪਾਊਡਰ ਪਾ ਦੇਣਾ, ਥੋੜਾ ਜਿਹਾ ਉਹਦੇ ਵਿੱਚ ਗ੍ਰੀਨ ਕਲਰ ਪਾ ਕੇ ਉਹੀ ਪ੍ਰੋਸੈਸ ਹੈਗਾ, ਚਾਸ਼ਨੀ ਬਣਾ ਕੇ ਉਹਨੂੰ ਬੋਟਲ ਭਰ ਕੇ ਰੱਖ ਲਓ। ਬੱਚੇ ਦੁੱਧ ਨਹੀਂ ਪੀਂਦੇ, ਠੰਡੇ ਦੁੱਧ ਦੇ ਵਿੱਚ 2-3 ਚਮਚ ਪਾਓ, ਬੱਚੇ ਦੁੱਧ ਪੀਣ ਲੱਗ ਜਾਣਗੇ ਜੀ।
1: ਹਾਂਜੀ,
0: ਉਹ ਬਹੁਤ ਅੱਛਾ ਹੈ। ਦੂਸਰਾ ਹੈ ਜਿਵੇਂ ਤੁਸੀਂ ਅੰਬ ਆ ਰਿਹਾ ਹੈਗਾ ਜੀ, ਹੁਣ ਅੰਬ ਦਾ ਪਲਪ ਲੈ ਲੈਣਾ, 1 ਕਿਲੋ ਅੰਬ ਦਾ ਪਲਪ ਲੈ ਲੈਣਾ, 1 ਕਿਲੋ ਚੀਨੀ ਲੈ ਲੈਣੀ ਹੈ ਜੀ। ਪਲਪ ਨੂੰ ਚੰਗੀ ਤਰ੍ਹਾਂ ਮਿਕਸੀ ਚ ਆਪਾਂ ਬਰੀਕ ਕਰ ਲੈਣਾ, ਮਤਲਬ ਉਹਦੇ ਵਿੱਚ ਕੋਈ ਵੀ ਗੱਠ ਨਹੀਂ ਰਹਿਣੀ ਚਾਹੀਦੀ। ਤਾਂ ਉਹ ਚਾਸ਼ਨੀ ਬਣਾ ਲੈਣੀ ਹੈ ਜਿਹੜੀ 1 ਕਿਲੋ ਖੰਡ ਦੀ, ਉਹਦੇ ਵਿੱਚ ਪਲਪ ਪਾ ਕੇ ਬੋਟਲ ਕੰਚ ਦੀ ਚ ਪਾ ਕੇ ਰੱਖ ਲਓ, ਉਹ ਫਰੂਟੀ ਤਿਆਰ ਹੋ ਗਈ ਜੀ। ਬੱਚਿਆਂ ਨੂੰ ਥੋੜਾ ਪਾਣੀ ਪਾਓ ਤੇ ਉਹ 2 ਚਮਚ ਉਹਦੇ ਪਾ ਕੇ ਤੇ ਬਣਾ ਦਿਓ, ਬਿਲਕੁਲ ਫਰੂਟੀ ਸ਼ੇਕ ਬਣ ਜਾਂਦਾ ਹੈ ਜੀ।
1: ਜੀ
0: ਹਾਂਜੀ,
1: ਵਾਹ ਜੀ ਵਾਹ, ਬਹੁਤ ਖੂਬ। ਜਿਵੇਂ ਹੁਣ ਆਪਾਂ ਆਮ ਤੌਰ ਤੇ ਜਿਵੇਂ ਤੁਸੀਂ ਸ਼ਰਦਈ ਦਾ ਵੀ ਦੱਸਿਆ,
0: ਹਾਂਜੀ ਹਾਂਜੀ,
1: ਤੇ ਨਿੰਬੂ ਪਾਣੀ ਵੀ ਅਸੀਂ ਬੱਚਿਆਂ
0: ਨੂੰ ਦਿੰਦੇ ਆ? ਨਿੰਬੂ ਪਾਣੀ ਵੀ ਦੇ ਸਕਦੇ ਆ, ਉਹਦੇ ਵਿੱਚ ਗੂੰਦ ਕਤੀਰਾ ਪਾਇਆ ਜਾਵੇ ਤਾਂ ਬਹੁਤ ਹੀ ਜ਼ਿਆਦਾ ਵਧੀਆ। ਕਾਲੀ ਮਿਰਚ ਪਾ ਦਿਓ, ਗੂੰਦ ਕਤੀਰਾ ਪਾ ਦਿਓ, ਲੈਮਨ ਪਾ ਦਿਓ, ਬਸ ਫਰੈਸ਼ ਲੈਮਨ ਬਣਾ ਕੇ ਦਿਓ, ਬਹੁਤ ਵਧੀਆ ਠੰਡਕ ਦਿੰਦਾ ਜੀ।
1: ਜੀ, ਤੇ ਇੱਕ ਜਿਹੜਾ ਲੈਮਨ ਦਾ ਕੱਲਾ ਜੂਸ ਬਾਜ਼ਾਰ ਤੋਂ ਮਿਲਦਾ, ਉਹ ਕਿੰਨਾ ਕੁ ਫਾਇਦੇਮੰਦ ਹੁੰਦਾ ਸਾਡੀ ਸਿਹਤ ਦੇ ਲਈ?
0: ਮੈਮ, ਬਾਜ਼ਾਰ ਚ ਜਿਹੜੀ ਚੀਜ਼ ਮਿਲਦੀ ਹੈ ਅੱਜ ਕੱਲ ਬੋਟਲ ਦੇ ਉੱਪਰ ਲਿਖਿਆ ਹੁੰਦਾ, ਆਪਾਂ ਨੂੰ ਪੂਰਾ ਉਹਦੇ ਤੋਂ ਪੜ੍ਹ ਕੇ ਲੈਣਾ ਚਾਹੀਦਾ ਕਿ ਉਹਦੇ ਵਿੱਚ ਕੀ ਪਾਇਆ ਹੋਇਆ ਹੈਗਾ। ਕਈ ਵਾਰ ਉਹਦੇ ਵਿੱਚ ਜੂਸ ਪਾਇਆ ਹੀ ਨਹੀਂ ਹੁੰਦਾ ਗਾ, ਸਿਰਫ ਉਹਦੇ ਵਿੱਚ ਉਹਦਾ ਅਸੈਂਸ ਹੀ ਪਾਇਆ ਹੁੰਦਾ ਹੈਗਾ
1: ਜੀ,
0: ਤਾਂ ਉਹਦਾ ਓਨਾ ਅਸਰ ਨਹੀਂ ਹੁੰਦਾ। ਤੇ ਜਿਹੜੀਆਂ ਚੀਜ਼ਾਂ ਆਪਾਂ ਨੂੰ ਮਾਰਕੀਟ ਚ ਵਧੀਆ ਮਿਲ ਸਕਦੀਆਂ, ਆਪਾਂ ਆਪਦੇ ਬੱਚਿਆਂ ਨੂੰ ਕਿਉਂ ਨਹੀਂ ਉਹ ਘਰੇ ਬਣਾ ਕੇ ਦੇ ਸਕਦੇ? ਬਾਹਰ ਦੀਆਂ ਚੀਜ਼ਾਂ ਤੋਂ ਆਪਾਂ ਅਵੋਇਡ ਕਰ ਸਕਦੇ ਆ ਬੱਚਿਆਂ ਨੂੰ।
1: ਨਹੀਂ, ਕਈ ਵਾਰ ਆਪਾਂ ਨੂੰ ਇਹ ਹੁੰਦਾ ਨਾ ਵੀ ਆਪਾਂ ਨਿੰਬੂ ਲਿਆਉਣੇ ਆ, ਨਿਚੋੜਦੇ ਆ, ਵੀ ਚਲੋ ਇਹਦੇ ਨਾਲੋਂ ਕੱਲਾ ਨਿੰਬੂ ਰਸ ਲਿਆਓ, ਖੰਡ ਘੋਲੀ ਦੇ ਵਿੱਚ ਨਿੰਬੂ ਰਸ ਪਾਇਆ ਤੇ ਚਲੋ।
0: ਤਾਂ ਉਹਦਾ ਤਰੀਕਾ ਵੀ ਹੈਗਾ, ਆਪਾਂ ਜਿਵੇਂ 1 ਕਿਲੋ ਨਿੰਬੂ ਲੈ ਲਓ ਤੁਸੀਂ, ਤਾਂ ਉਹਦਾ ਰਸ 1/2 ਕਿਲੋ ਨਿਕਲ ਆਉਂਦਾ ਜੀ। ਉਹਦੇ ਵਿੱਚ 1/4 ਕਿਲੋ ਚੀਨੀ ਪਾ ਕੇ ਉਹੀ ਚਾਸ਼ਨੀ ਬਣਾ ਕੇ ਤੁਸੀਂ ਫਰਿੱਜ ਚ ਰੱਖੋ, ਤੇ ਉਹ ਬੱਚੇ ਨੂੰ ਜਦੋਂ ਵੀ ਦੇਣਾ ਉਹ ਚਾਸ਼ਨੀ ਪਾਈ, ਪਾਣੀ ਪਾਇਆ ਤੇ ਬੱਚੇ ਨੂੰ ਪਿਲਾ ਦਿਓ। ਉਹ ਜਿਹੜੀ ਖੰਡ ਹੈ ਨਾ ਜੀ, ਇਹ ਪ੍ਰਜ਼ਰਵਰ ਦਾ ਕੰਮ ਕਰਦੀ ਹੈ, ਇਹ ਕਿਸੇ ਵੀ ਚੀਜ਼ ਨੂੰ ਖਰਾਬ ਨਹੀਂ ਹੋਣ ਦੇ
1: ਜੀ।
0: ਹਾਂਜੀ,
1: ਤੇ ਇੱਕ ਗੱਲ ਜਿਹੜੀ ਆਮ ਤੌਰ ਤੇ ਕਹੀ ਜਾਂਦੀ ਹੈ, ਅੱਜ ਕੱਲ ਡਾਇਟੀਸ਼ੀਅਨ ਹੈਗੇ ਜਿਹੜੇ ਖਾਣਾ ਦੱਸਦੇ ਆ ਵੀ ਕਿਸ ਤਰ੍ਹਾਂ ਖਾਣਾ ਚਾਹੀਦਾ, ਕਿੰਨਾ ਖਾਣਾ ਚਾਹੀਦਾ, ਉਹ ਖਾਸ ਤੌਰ ਤੇ ਇਹ ਕਹਿੰਦੇ ਆ ਵੀ ਖੰਡ ਜਿਹੜੀ ਬੱਚੇ ਨੂੰ ਨਾ ਦਿਓ, ਹਨਾ, ਨੁਕਸਾਨ ਹੈ ਇਹਦਾ ਖੰਡ ਦਾ।
0: ਨਹੀਂ ਮੈਮ,
1: ਤੇ ਉਹਦੀ ਜਗ੍ਹਾ ਤੇ ਸ਼ੱਕਰ ਦਿਓ, ਇਸ ਗੱਲ ਚ ਕਿੰਨੀ ਕੁ ਸੱਚਾਈ ਹੈ?
0: ਸ਼ੱਕਰ ਦਾ ਮੈਮ ਟੇਸਟ ਦਾ ਫਰਕ ਪੈ ਜਾਂਦਾ
1: ਜੀ।
0: ਜੋ ਆਪਾਂ ਵੀ ਕਿਤੇ ਦੇ ਖੰਡ ਖਾਂਦੇ ਆਏ ਆ, ਇਹਨੂੰ ਜ਼ਿਆਦਾ ਮਾਤਰਾ ਚ ਨਹੀਂ ਖਾਣਾ ਚਾਹੀਦਾ। ਜੇ ਆਪਾਂ ਲਿਮਿਟ ਚ ਖਾਵਾਂਗੇ ਤਾਂ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਜੇ ਇਸ ਤਰ੍ਹਾਂ ਹੀ ਕੋਈ ਆਪਾਂ ਕਹਿੰਦੇ ਰਹਿੰਦੇ ਆ ਵੀ ਇਹ ਖੰਡ ਮਾੜੀ ਹੈ ਜੀ, ਤਾਂ ਫਿਰ ਮਾਰਕੀਟ ਚ ਸਰਕਾਰ ਬੈਨ ਕਿਉਂ ਨਹੀਂ ਕਰਦੀ ਜੀ ਫਿਰ,
1: ਹਨਾ।
0: ਖੰਡ ਵੀ ਸਰੀਰ ਲਈ ਓਨੀ ਜ਼ਰੂਰੀ ਹੈ ਜਿੰਨਾ ਗੁੜ ਜ਼ਰੂਰੀ ਹੈ, ਹਰੇਕ ਚੀਜ਼ ਸਰੀਰ ਲਈ ਜ਼ਰੂਰੀ ਹੈਗੀ ਹੈ ਜੀ। ਕਈ ਹੁਣ ਕਹਿੰਦੇ ਆ ਕਣਕ ਦਾ ਆਟਾ ਨਹੀਂ ਖਾਣਾ, ਪਰ ਕਣਕ ਦਾ ਆਟੇ ਦੇ ਆਪਦੇ ਬੈਨੀਫਿਟ ਹੈ ਜੀ, ਹਰੇਕ ਚੀਜ਼ ਦਾ ਆਪਦਾ ਬੈਨੀਫਿਟ ਹੁੰਦਾ ਹੈਗਾ ਜੀ। ਗੁੜ ਕਿਸੇ ਨੂੰ ਨਹੀਂ ਮਾਫ਼ ਕਰਦਾ, ਪੇਟ ਖਰਾਬ ਕਰ ਦਿੰਦਾ, ਉਹਦੇ ਲਈ ਖੰਡ ਜ਼ਿਆਦਾ ਜ਼ਰੂਰੀ ਹੈ ਜੀ।
1: ਜੀ
0: ਹਾਂਜੀ,
1: ਔਰਤਾਂ ਦੀ ਆਮ ਤੌਰ ਤੇ ਸਕਿਨ ਦੀ ਪ੍ਰੋਬਲਮ ਆਉਂਦੀ ਹੈ, ਉਹਦੇ ਲਈ ਕੋਈ ਅਜਿਹੀ ਡਰਿੰਕ ਦੱਸੋ ਵੀ ਜਿਹਦੇ ਨਾਲ ਜਿਵੇਂ ਛਾਈਆਂ ਪੈ ਜਾਂਦੀਆਂ ਜਾਂ ਫਿਰ ਕਈ ਵਾਰੀ ਦਾਗ ਧੱਬੇ ਪੈ ਜਾਂਦੇ ਹੁੰਦੇ ਆ, ਤਾਂ ਉਹ ਇੰਪਰੂਵ ਹੋਵੇ। ਆਮ ਤੌਰ ਤੇ ਵਿਟਾਮਿਨ ਸੀ ਵਾਲੀ ਡਰਿੰਕ ਕਹਿ ਦਿੰਦੇ ਆ ਵੀ ਉਹ ਪੀਓ,
0: ਹਾਂਜੀ,
1: ਤੇ ਉਹਦਾ ਸਾਨੂੰ ਜਰੂਰ ਕੋਈ ਰੈਸਪੀ?
0: ਹਾਂਜੀ ਮੈਮ, ਜਿਵੇਂ ਹੁਣ ਆਲੂ ਬੁਖਾਰਾ ਆਊਗਾ ਜੀ ਹੁਣ, ਤਾਂ ਆਲੂ ਬੁਖਾਰਾ ਤੁਸੀਂ ਲੈ ਲੈਣਾ, ਆਲੂ ਬੁਖਾਰੇ ਨੂੰ ਪਾਣੀ ਦੇ ਵਿੱਚ ਬੋਇਲ ਕਰ ਲਓ ਚੰਗੀ ਤਰ੍ਹਾਂ, 1 ਕਿਲੋ ਆਲੂ ਬੁਖਾਰਾ ਉਹਦੇ ਵਿੱਚ ਜਿੰਨੇ ਕੁ ਉਹ ਪਾਣੀ ਚ ਡੁੱਬ ਜਾਣ, ਉਹਨਾਂ ਨੂੰ ਚੰਗੀ ਤਰ੍ਹਾਂ ਬੋਇਲ ਕਰ ਲਓ। ਜਦੋਂ ਨਰਮ ਹੋ ਗਏ ਤਾਂ ਉਹਨਾਂ ਨੂੰ ਉਸੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮੈਸ਼ ਕਰ ਲੈਣਾ, ਮੈਸ਼ ਕਰਕੇ ਉਹਨੂੰ ਕੱਪੜ ਛਾਨ ਕਰਕੇ ਉਹਦੇ ਵਿੱਚ ਉਹੀ ਖੰਡ ਦੀ ਚਾਸ਼ਨੀ ਬਣਾ ਕੇ ਉਹਨੂੰ ਰੱਖ ਲਓ,

0: ਇੱਕ ਆਮ ਪੰਨਾ ਦੀ ਰੈਸਪੀ ਜਰੂਰ ਮੈਂ ਜਾਣਨਾ ਚਾਹਾਂਗੀ ਵੀ ਉਹ ਕਿਸ ਤਰ੍ਹਾਂ ਬਣਾ ਸਕਦੇ ਆ।
1: ਹਾਂਜੀ ਇਹ ਮੈਮ ਤੁਸੀਂ 1 ਕਿਲੋ ਕੱਚੇ ਅੰਬ ਲੈ ਲੈਣੇ ਆ ਜੀ, ਉਹਨਾਂ ਨੂੰ ਉਪਰੋਂ ਛਿਲਕਾ ਲਾ ਲਓ ਗ੍ਰੀਨ ਵਾਲਾ, ਉਹਦਾ ਪੰਨਾ ਉੱਤੋਂ ਜਦੋਂ ਆਪਾਂ ਲਾ ਲਾਂਗੇ ਤਾਂ ਫਿਰ ਉਹਨਾਂ ਨੂੰ ਪਾਣੀ 1 ਕਿਲੋ ਕੁ ਪਾਣੀ ਵਿੱਚ ਉਹਨਾਂ ਨੂੰ ਉਬਾਇਲ ਕਰ ਲਓ। ਜਦੋਂ ਬੋਇਲ ਹੋ ਜਾਣਗੇ ਚੰਗੀ ਤਰ੍ਹਾਂ ਤਾਂ ਉਹਨਾਂ ਨੂੰ ਉਸੇ 'ਚ ਹੀ ਮਸਲ ਕੇ ਗੁੱਦਾ ਉਹਦਾ ਕੱਢ ਕੇ ਫਿਰ ਉਹ ਜਿਹੜਾ ਗੁੱਦਾ ਹੈਗਾ ਬਾਹਰ ਕੱਢ ਲਓ, ਉਹਦੀ 1 ਤਾਰ ਦੀ ਚਾਸ਼ਨੀ ਬਣਾ ਲਓ, 1 ਕਿਲੋ ਖੰਡ ਪਾ ਲਓ ਵਿੱਚ ਜਾਂ 1.25 ਕਿਲੋ ਆਪਦਾ ਜਿਸ ਹਿਸਾਬ ਨਾਲ ਮਿੱਠਾ ਪਾਉਣਾ ਪਾ ਕੇ ਫਿਰ ਉਹਦੇ ਵਿੱਚ 10 ਗ੍ਰਾਮ ਜੀਰਾ ਪਾ ਲਓ ਜੀ, ਤੇ 100 ਗ੍ਰਾਮ ਪੁਦੀਨੇ ਦੇ ਪੱਤੇ ਪੀਸ ਕੇ ਪਾ ਲਓ,
0: 10 ਗ੍ਰਾਮ ਜਿਹੜਾ ਜੀਰਾ ਤੁਸੀਂ ਜੀਰਾ
1: ਭੁੰਨਿਆ ਹੋਇਆ ਪੀਸ ਕੇ ਪਾ ਲਓ। ਹਾਂਜੀ
0: ਭੁੰਨ ਕੇ
1: ਪੀਸ ਕੇ ਪਾ ਲਓ। ਉਹਦੇ ਵਿੱਚ ਕਾਲੀ ਮਿਰਚ ਪਾ ਲਓ 5 ਗ੍ਰਾਮ, ਥੋੜਾ ਵਿੱਚ ਨਿੰਬੂ ਪਾ ਲਓ, ਥੋੜਾ ਜਿਆਦਾ ਨੀ, ਮਤਲਬ 2 ਜਾਂ 3 ਨਿੰਬੂ ਪਾ ਲਓ, ਉਹਦੇ ਨਾਲ ਥੋੜਾ ਜਿਹਾ ਵਧੀਆ ਫਲੇਵਰ ਆ ਜਾਂਦਾ ਹੈਗਾ। ਹਾਂਜੀ ਕਾਲੀ ਮਿਰਚ ਪਾ ਲਓ, ਜੋ ਵੀ ਆਪਦਾ ਤੁਹਾਡਾ ਮਨ ਪਸੰਦ ਹੈ ਮਸਾਲੇ ਉਹਦੇ ਵਿੱਚ ਪਾਉਣੇ ਉਹ ਐਡ ਕਰ ਲਓ, ਉਹਨੂੰ ਤੁਸੀਂ ਫਰਿੱਜ 'ਚ ਰੱਖ ਲਓ, ਜਦੋਂ ਵੀ ਪੀਣਾ ਦੋ ਉਹਦੇ 'ਚ ਆਈਸ ਕਿਊਬ ਪਾਓ, ਪਾਣੀ ਪਾਓ ਤੇ ਉਹਨੂੰ ਪੀ ਲਓ
0: ਜੀ। ਤੇ ਕਿੰਨੇ ਟਾਈਮ ਤੱਕ ਅਸੀਂ ਇਸ ਨੂੰ ਸਟੋਰ ਕਰ ਸਕਦੇ?
1: ਇਸ ਨੂੰ ਅਸੀਂ ਮਤਲਬ 2 ਮਹੀਨੇ ਤੱਕ ਸਟੋਰ ਕਰ ਸਕਦੇ।
0: 2 ਮਹੀਨੇ ਤੱਕ ਸਟੋਰ ਕਰ
1: ਜੇ ਤੁਹਾਡੀ ਚਾਸ਼ਨੀ ਪ੍ਰੋਪਰ 1 ਤਾਰ ਦੀ ਬਣੀ ਹੋਈ ਹੈ ਤਾਂ ਜੀ।
0: ਜੇ
1: ਤੁਹਾਡੀ ਚਾਸ਼ਨੀ ਕੱਚੀ ਰਹੇਗੀ ਜਾਂ ਉਹਦੇ ਵਿੱਚ ਆਪਾਂ ਪਾਣੀ ਹੋਰ ਮਿਕਸ ਕਰਤਾ ਤਾਂ ਉਹ ਖਰਾਬ ਹੋ ਜਾਏਗਾ। ਉਹਨੂੰ ਮਤਲਬ ਜਦੋਂ ਬੋਤਲ ਆਪਾਂ ਭਰ ਕੇ ਰੱਖਤੀ ਉਹਦੇ ਵਿੱਚ ਪਾਣੀ ਨਹੀਂ ਪਾਉਣਾ, ਉਹ ਚ ਕੱਢ ਲੈਣਾ, ਮਤਲਬ ਪਾਣੀ ਨਹੀਂ ਉਹਦੇ ਵਿੱਚ ਨਹੀਂ ਐਡ ਕਰਨਾ, ਅਲੱਗ ਗਲਾਸ ਚ ਪਾਇਆ ਫਿਰ ਉਹ ਗਲਾਸ ਚ ਪਾਣੀ ਪਾਉਣਾ
0: ਜੀ।
1: ਹਾਂਜੀ
0: ਇੱਕ ਆਮ ਤੌਰ ਤੇ ਕਹਿ ਦਿੰਦੇ ਆ ਵੀ ਕੋਈ ਵੀ ਆਪਾਂ ਠੰਡਾ ਸ਼ਰਬਤ ਜਾਂ ਫਿਰ ਠੰਡਿਆਈ ਤਾਂ ਚਲੋ ਉਹਦੇ ਵਿੱਚ ਤਾਂ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਤਾਕਤ ਵਾਲੀਆਂ ਹੁੰਦੀਆਂ, ਬਦਾਮ ਪਾਉਣੇ ਆ, ਪਿਸਤੇ ਪਾਉਣੇ ਆ, ਤੇ ਜਿਹੜੀਆਂ ਜਿਵੇਂ ਨਿੰਬੂ ਪਾਣੀ ਹੋ ਗਿਆ ਜਿਹਦੇ ਵਿੱਚ ਆਮ ਤੌਰ ਤੇ ਖਟਾਸ ਹੁੰਦੀ ਹੈ ਵੀ ਉਹ ਖਾਲੀ ਪੇਟ ਨਹੀਂ ਪੀਣਾ ਚਾਹੀਦਾ?
1: ਹਾਂਜੀ ਪੇਟ ਤਾਂ ਮੈਂ ਤੁਹਾਨੂੰ ਦੱਸਿਆ ਠੰਡਿਆਈ ਹੀ ਜ਼ਿਆਦਾ ਬੈਟਰ ਹੈ ਜੀ, ਸਭ ਤੋਂ ਬੈਟਰ ਜਿਹੜੀ ਹੈਗੀ ਉਹ ਠੰਡਿਆਈ ਹੈ ਜੀ।
0: ਜੀ
1: ਹਾਂਜੀ ਉਹੀ ਆਪਾਂ ਮਾਰਨਿੰਗ ਦੇ ਵਿੱਚ ਉਹਦੇ ਵਿੱਚ ਹਾਈ ਪ੍ਰੋਟੀਨ ਵੀ ਹੁੰਦਾ, ਕੈਲਸ਼ੀਅਮ, ਆਇਰਨ ਸਾਰਾ ਕੁਝ ਉਹਦੇ ਵਿੱਚ ਆ ਜਾਂਦਾ, ਤਾਂ ਬ੍ਰੇਕਫਾਸਟ ਲਈ ਬਹੁਤ ਵਧੀਆ ਐਨਰਜੀ ਡਰਿੰਕ ਹੈ ਲੇਡੀਜ਼ ਦੇ ਲਈ ਜੀ, ਬੱਚਿਆਂ ਲਈ ਵੀ
0: ਜੀ। ਹਾਂਜੀ ਬਹੁਤ ਖੂਬ। ਤੇ ਹੁਣ ਮੈਂ ਜਲ ਜੀਰਾ ਜਿਹੜਾ ਆਮ ਤੌਰ ਤੇ ਬੱਚੇ ਬਹੁਤ ਪਸੰਦ ਕਰਦੇ ਆ ਇਸ ਨੂੰ, ਤੇ ਆਮ ਤੌਰ ਤੇ ਪੀਤਾ ਜਾਂਦਾ, ਜਦੋਂ ਅਸੀਂ ਕੋਈ ਰਿਸ਼ਤੇਦਾਰ ਆ ਜਾਂਦਾ ਤਾਂ ਵੀ ਆਪਾਂ ਜਲ ਜੀਰਾ ਜਿਹੜਾ ਉਹ ਜ਼ਰੂਰ ਦਿੰਨੇ ਆ। ਇੱਕ ਤਾਂ ਇਹ ਹੁੰਦਾ ਮੈਨੂੰ ਲੱਗਦਾ ਇਹਦੇ ਨਾਲ ਜਿਹੜਾ ਸਾਡਾ ਹਾਜ਼ਮੇ ਵਾਲਾ ਸਿਸਟਮ ਆ ਉਹ ਸਹੀ ਹੋ ਜਾਂਦਾ, ਤੇ ਪੀਣ ਦੇ ਵਿੱਚ ਇਹਦਾ ਸਵਾਦ ਵੀ ਕੁਝ ਵੱਖਰਾ ਹੁੰਦਾ,
1: ਵੱਖਰਾ ਹੁੰਦਾ।
0: ਤੇ ਉਹਦੀ ਰੈਸਪੀ ਮੈਂ ਜਾਣਨਾ ਚਾਹਾਂਗੀ ਕਿਸ ਤਰ੍ਹਾਂ ਬਣਾਉਂਦੇ ਆ?
1: ਹਾਂਜੀ ਮੈਮ ਇਹ ਆਪਾਂ ਸਾਰੀਆਂ ਘਰੋਂ ਹੀ ਆਪਣੀ ਚੀਜ਼ਾਂ ਲੈ ਲੈਣੀਆਂ। ਇਮਲੀ ਲੈ ਲਓ 100 ਗ੍ਰਾਮ, ਤੁਸੀਂ ਇਮਲੀ ਲੈ ਲਓ, 50 ਕੁ ਗ੍ਰਾਮ ਜੀਰਾ ਲੈ ਲਓ, ਜੀਰੇ ਨੂੰ ਉਹੀ ਭੁੰਨ ਕੇ ਮਤਲਬ ਉਹਨੂੰ ਰੋਸਟ ਕਰਨਾ ਜਿਵੇਂ ਕਹਿੰਦੇ ਰੋਸਟ ਕਰਕੇ ਤਾਂ ਉਹਨੂੰ ਭੁੰਨ ਕੇ ਪੀਸ ਲਓ, ਇਮਲੀ ਨੂੰ ਪਾਣੀ ਚ ਭਿਉਂ ਦੋ ਜੀ, ਉਹ ਜਦੋਂ ਭਿੱਜੂ ਗੁੱਦਾ ਉਹਦਾ ਕੱਢ ਕੇ ਤੇ ਉਹ ਸਾਰਾ ਮਿਕਸ ਕਰ ਲੈਣਾ, ਇੱਦਾਂ ਹੀ 1 ਤਾਰ ਦੀ ਚਾਸ਼ਨੀ ਤੁਸੀਂ ਬਣਾ ਕੇ ਉਹ ਮਿਕਸ ਕਰਕੇ ਪਾ ਲਓ, ਉਹਦੇ ਵਿੱਚ ਥੋੜੀ ਕਾਲੀ ਮਿਰਚ ਪਾਉਣੀ ਹੈ, ਪੁਦੀਨਾ ਪਾਉਣਾ,
0: ਹਾਂਜੀ,
1: ਤੇ ਸੇਂਦਾ ਨਮਕ ਪਾਉਣਾ ਜੀ। ਬਸ ਇਹ 5-6 ਚੀਜ਼ਾਂ, ਤੁਹਾਡਾ ਜਲ ਜੀਰਾ ਬਹੁਤ ਵਧੀਆ ਘਰੇ ਹੀ ਤਿਆਰ ਹੋ ਜਾਏਗਾ ਜੀ, ਕੋਈ ਹੋਰ ਮਸਾਲੇ ਇਹਦੇ ਵਿੱਚ ਐਡ ਕਰਨ ਦੀ ਲੋੜ ਨਹੀਂ, ਕੱਲਾ ਇਮਲੀ, ਜੀਰਾ ਔਰ ਬਸ ਕੋਈ ਜੇ ਪਾਉਣੀ ਹੈ ਛੋਟੀ ਇਲਾਇਚੀ ਪਾ ਲਓ ਫਲੇਵਰ ਲਈ, ਤਾਂ ਬਹੁਤ ਵਧੀਆ ਘਰੇ ਬੱਚਿਆਂ ਲਈ ਤਿਆਰ ਹੋ ਜਾਂਦਾ।
0: ਜੀ ਇਸ ਨੂੰ ਵੀ ਅਸੀਂ ਸਟੋਰ ਕਰ ਸਕਦੇ?
1: ਹਾਂ ਸਟੋਰ, ਜਦੋਂ ਤੁਹਾਡੀ 1 ਤਾਰ ਦੀ ਜਿਹੜੀ ਚਾਸ਼ਨੀ ਹੈ ਉਹ ਬਣੀ ਹੋਈ ਆ ਉਹ ਬਿਲਕੁਲ ਖਰਾਬ ਨਹੀਂ ਹੋਣ ਦੇਗੀ ਜੀ।
0: ਜੀ ਉਹ ਵੀ ਇਹਦੇ ਵਿੱਚ ਪਾ ਕੇ ਰੱਖਣੀ
1: ਆ। ਹਾਂਜੀ
0: ਜੀ,
1: ਨਹੀਂ ਤਾਂ ਫਿਰ ਉਹ ਜੇ ਖੰਡ ਨਹੀਂ ਨਾ ਪਾਵਾਂਗੇ ਮੈਮ, ਖੰਡ ਤੋਂ ਬਿਨਾਂ ਉਹ ਚੀਜ਼ਾਂ ਖਰਾਬ ਹੋ ਜਾਂਦੀਆਂ,
0: ਖਰਾਬ ਹੋ ਜਾਂਦੀ।
1: ਹਾਂਜੀ ਖੰਡ ਜਿਹੜੀ ਹੈਗੀ ਹੈ ਉਹਨੂੰ ਬਚਾਉਣ ਦਾ ਕੰਮ ਕਰਦੀ ਹੈ, ਬਚਾ ਕੇ ਰੱਖਦੀ ਹੈ ਖੰਡ
0: ਜੀ। ਇਸ ਤੋਂ ਬਿਨਾਂ ਹੋਰ ਕਿਹੜੀਆਂ ਡਰਿੰਕਸ ਹੈ, ਕਿਹੜੇ ਪੀਣ ਵਾਲੇ ਪੇ ਪਦਾਰਥ ਹੈ ਜਿਹੜੇ ਅਸੀਂ ਬੱਚਿਆਂ ਦੇ ਦਿਮਾਗ ਤੇ ਉਹਦੇ ਵਾਧੇ ਦੇ ਲਈ ਅਸੀਂ ਬੱਚੇ ਨੂੰ ਦੇ ਸਕਦੇ ਹਾਂ ਰੂਟੀਨ ਦੇ ਵਿੱਚ ਰੋਜ਼ਾਨਾ?
1: ਵੈਸੇ ਤਾਂ ਜਿਹੜੇ ਮੈਂ ਦੱਸ ਹੀ ਦਿੱਤਾ, ਬ੍ਰਹਮੀ ਬਹੁਤ ਵਧੀਆ ਹੈਗਾ, ਰੋਜ਼ ਹੈ, 3-4 ਇਹੀ ਆਉਂਦੇ ਆ, ਬਾਕੀ ਫਰੂਟਸ ਤੋਂ ਆਪਾਂ ਬਣਾ ਸਕਦੇ ਹਾਂ, ਕੱਲਾ ਬਦਾਮ ਦਾ ਸ਼ਰਬਤ ਵੀ ਆਪਾਂ ਬਣਾ ਸਕਦੇ ਹਾਂ ਬੱਚਿਆਂ ਦੇ ਲਈ। ਉਹਦੇ ਲਈ ਆਪਾਂ 200 ਗ੍ਰਾਮ ਬਦਾਮ ਲੈ ਲਓ, ਉਹਨਾਂ ਨੂੰ ਰਾਤ ਨੂੰ ਪਾਣੀ ਚ ਭਿਉਂ ਕੇ ਸਵੇਰੇ ਉਹਦਾ ਛਿਲਕਾ ਉਤਾਰ ਦਿਓ ਜੀ, ਛਿਲਕਾ ਉਤਾਰ ਕੇ ਫਿਰ ਉਹਦਾ ਜਿਹੜਾ ਵਾਈਟ ਬਦਾਮ ਨਿਕਲੇ ਉਹਨੂੰ ਚੰਗੀ ਤਰ੍ਹਾਂ ਪੀਸ ਲੈਣਾ ਹੈਗਾ, 2-3 ਵਾਰੀ ਉਹਨੂੰ ਚੰਗੀ ਤਰ੍ਹਾਂ, ਜਦੋਂ ਬਿਲਕੁਲ ਮਹੀਨ ਹੋ ਗਿਆ ਤਾਂ ਉਹਦੇ ਵਿੱਚ ਉਹੀ ਖੰਡ ਵਾਲਾ ਪ੍ਰੋਸੀਜਰ ਹੈ, ਵਿੱਚ ਇਲਾਇਚੀ ਪਾਉਣੀ ਹੈ, ਤਾਂ ਉਹਨੂੰ ਬਦਾਮ ਬਣਾ ਕੇ ਰੱਖ ਲਓ, ਬਸ ਜਦੋਂ ਵੀ ਬੱਚੇ ਨੂੰ ਦੁੱਧ ਦੇਣਾ ਉਹਦੇ ਵਿੱਚ 2 ਚਮਚ ਉਹ ਪਾਓ ਚੀਨੀ ਦੀ ਜਗ੍ਹਾ, ਤੇ ਉਹੀ 2 ਚਮਚ ਬਦਾਮ ਦਾ ਦੁੱਧ ਜਾਂ ਉਹ ਪਾ ਦੋ, ਤੇ ਬਹੁਤ ਵਧੀਆ ਬੱਚਿਆਂ ਲਈ ਡਰਿੰਕ ਬਣ ਜਾਏਗਾ ਜੀ ਗਰਮੀ ਦੇ ਵਿੱਚ
0: ਜੀ। ਤੇ ਬ੍ਰਹਮੀ ਦੀ ਆਪਣੀ ਮੈਨੂੰ ਲੱਗਦਾ ਰੈਸਪੀ ਰਹੇਗੀ?
1: ਹਾਂਜੀ ਨਹੀਂ ਬ੍ਰਹਮੀ ਦੱਸਿਆ ਸੀ ਜੀ ਮੈਂ, ਬ੍ਰਹਮੀ 100 ਗ੍ਰਾਮ ਆਪਾਂ ਲੈਣੀ ਆ, ਉਹਦੇ ਵਿੱਚ ਇਲਾਇਚੀ ਪਾਉਣੀ ਆ, ਉਹਨੂੰ ਬੋਇਲ ਕਰ ਲੈਣਾ ਹੈਗਾ, ਜਦੋਂ ਉਬਲ ਗਿਆ ਜੀ ਉਹ ਤਾਂ ਉਹਨੂੰ ਕੱਪੜ ਛਾਣ ਕਰਕੇ ਉਹੀ ਉਹਦੀ ਚਾਸ਼ਨੀ ਦਾ ਪ੍ਰੋਸੈਸ ਹੈਗਾ, ਉਹ ਬਣਾ ਕੇ ਤੇ ਉਹਨੂੰ ਬੋਟਲ 'ਚ ਭਰ ਕੇ ਰੱਖ ਲਓ, ਵਿੱਚ ਹਰਾ ਰੰਗ ਪਾ ਦਿਓ ਥੋੜਾ ਜਿਹਾ
0: ਜੀ।
1: ਹਾਂਜੀ
0: ਜੀ ਬਹੁਤ ਖੂਬ।
1: ਹਾਂਜੀ
0: ਤੇ ਇੱਕ ਕਹਿ ਦਿੰਦੇ ਆ ਵੀ ਖੱਟੇ ਦੇ ਨਾਲ ਆ ਜਿਹੜਾ ਮਿੱਠਾ ਨਹੀਂ ਪੀਤਾ ਜਾ ਸਕਦਾ ਹੁੰਦਾ, ਆਪਾਂ ਅਗਰ ਕੋਈ ਖੱਟੀ ਚੀਜ਼ ਖਾ ਲੈਂਦੇ ਆ ਉਹਦੇ ਉੱਪਰ ਦੀ ਆਪਾਂ ਮਿੱਠੀ ਚੀਜ਼ ਵੀ ਪੀਂਦੇ ਆ, ਕੁਛ ਵੀ ਮਿੱਠਾ ਸ਼ਰਬਤ ਪੀਂਦੇ ਆ ਜਾਂ ਫਿਰ ਸ਼ਰਦਈ ਲਾ ਲਓ, ਹਨਾ, ਹਰੇਕ ਸ਼ਰਬਤ ਦੇ ਵਿੱਚ ਹੀ ਦੇਖੋ ਤੁਸੀਂ ਦੱਸਿਆ ਹਨਾ ਵੀ ਮਿੱਠਾ ਤਾਂ ਪੈਂਦਾ ਹੀ ਆ, ਉਹ ਉਸ ਚੀਜ਼ ਚ ਕਿੰਨੀ ਕੁ ਸੱਚਾਈ ਹੈ ਇਸ ਗੱਲ ਦੇ ਵਿੱਚ ਵੀ ਇਹ ਚੀਜ਼ ਨਹੀਂ ਬੱਚਿਆਂ ਨੂੰ ਕਰਨ ਦੇਣੀ?

0: ਕਹਿੰਦਾ ਹੁੰਦਾ ਹਾਂ ਜਿਹੜੀ ਦੁੱਧ ਵਾਲੀ ਚੀਜ਼ ਹੈ ਜਿਵੇਂ ਸ਼ਰਦਈ ਹੈਗੀ ਹੈ ਠੰਡਾਈ ਬਣਾਈ ਹੈ ਉਹਦੇ ਨਾਲ ਆਪਾਂ ਜੇ ਆਪਾਂ ਥੋੜੀ ਦੇਰ ਬਾਅਦ ਬੱਚੇ ਨੂੰ ਨਿੰਬੂ ਦੇਵਾਂਗੇ ਤਾਂ ਉਹ ਥੋੜਾ ਨੁਕਸਾਨ ਕਰ ਸਕਦਾ ਕਿਉਂਕਿ ਉਹ ਅੰਦਰ ਜਾ ਕੇ ਕੋਈ ਰਿਐਕਸ਼ਨ ਹੋ ਸਕਦਾ ਕਿਉਂਕਿ ਉਹ ਸਿਟ੍ਰਿਕ ਐਸਿਡ ਹੈ ਸਿਟ੍ਰਿਕ ਐਸਿਡ ਹਮੇਸ਼ਾ ਐਸਿਡ ਦਾ ਹੈਗਾ ਜਦੋਂ ਹੈ ਨਾ ਜੀ ਤਾਂ ਉਹ ਅੰਦਰ ਨੁਕਸਾਨ ਥੋੜਾ ਕਰਦਾ ਹੀ ਕਰਦਾ ਤਾਂ ਉਹ ਦੁੱਧ ਦੇ ਨਾਲ ਨੀ ਲੈਣਾ ਬਾਕੀ ਕੋਈ ਹੁੰਦਾ ਨੀ ਜਿਵੇਂ ਖੱਟਾ ਹੁਣ ਨਿੰਬੂ ਦੇ ਵਿੱਚ ਮਿੱਠਾ ਹੈਗਾ ਹੀ ਹੈ ਮੈਮ ਉਹ ਤਾਂ ਖੱਟਾ ਮਿੱਠਾ ਹੋ ਹੀ ਗਿਆ ਨਾ ਤਾਂ ਉਸਦਾ ਦੀ ਕੋਈ ਪ੍ਰੋਬਲਮ ਨੀ ਹੁੰਦੀ ਬਸ ਦੁੱਧ ਨਾਲ ਆਪਾਂ ਨਿੰਬੂ ਨੀ ਲੈਣਾ ਹੁੰਦਾ ਬਸ ਹੋਰ ਕੋਈ ਚੱਕਰ ਨੀ
1: ਆਮ ਤੌਰ ਤੇ ਹੁਣ ਜਿਹੜਾ ਸੀਜ਼ਨ ਚੱਲ ਰਿਹਾ ਜਿਵੇਂ ਬਹੁਤ ਸਾਰੇ ਫਰੂਟ ਆ ਰਹੇ ਆ ਉਹਨਾਂ ਫਲਾਂ ਤੋਂ ਕਿਹੜੇ ਕਿਹੜੇ ਸ਼ੇਕ ਹੈ ਜਿਹੜੇ ਅਸੀਂ ਰਾਤ ਨੂੰ ਪੈਣ ਵੇਲੇ ਪੀ ਸਕਦੇ ਹਾਂ ਤੇ ਜਿਹੜੇ ਸਾਡੀ ਗੱਠ ਹੈਲਥ ਨੂੰ ਵੀ ਚੰਗਾ ਰੱਖਦੇ ਆ
0: ਹਾਂਜੀ ਮੈਮ ਜਿਵੇਂ ਅੰਬ ਹੋ ਗਿਆ ਜੀ ਅੰਬ ਆਪਾਂ ਪੀ ਸਕਦੇ ਹਾਂ ਰਾਤ ਨੂੰ ਅੱਜ ਕੱਲ ਖਰਬੂਜਾ ਵੀ ਲੋਕ ਬਹੁਤ ਪੀ ਰਹੇ ਆ ਖਰਬੂਜਾ ਜਿਹੜਾ ਬੇਬੀ ਮੈਲਨ ਆ ਰਿਹਾ ਇਹ ਖਰਬੂਜੇ ਦਾ ਬਣਾ ਕੇ ਸ਼ੇਕ ਪੀ ਰਹੇ ਆ ਕੋਈ ਵੀ ਜਿਹੜਾ ਤੁਹਾਡਾ ਫਰੂਟ ਫੇਵਰੇਟ ਹੈ ਜੋ ਵੀ ਤੁਹਾਨੂੰ ਪਸੰਦ ਹੈ ਤੁਸੀਂ ਉਹ ਦੁੱਧ ਦੇ ਵਿੱਚ ਪਾ ਕੇ ਵਿੱਚ ਥੋੜੀ ਕਰੀਮ ਪਾ ਲਓ ਥੋੜੀ ਬਰਫ਼ ਪਾ ਲਓ ਤੇ ਫਰੂਟ ਵਿੱਚ ਮਿੱਠਾ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਜਿਹੜਾ ਅੰਬ ਹੈਗਾ ਉਹ ਵੀ ਮਿੱਠਾ ਹੈਗਾ ਜੋ ਚੀਕੂ ਪਾਉਣਾ ਕੇਲਾ ਜੋ ਵੀ ਫਰੂਟ ਮਿੱਠਾ ਪਾਉਣਾ ਉਹਦੇ ਵਿੱਚ ਮਿੱਠਾ ਨਾ ਪਾਓ ਤੇ ਉਹਨੂੰ ਫੇਂਟ ਕੇ ਤੇ ਤੁਸੀਂ ਆਪਣਾ ਸਮੂਦੀ ਦੀ ਤਰ੍ਹਾਂ ਵੀ ਪੀ ਲਓ ਸ਼ੇਕ ਪਤਲਾ ਕਰ ਲਓ ਜਿਵੇਂ ਮਰਜ਼ੀ ਪੀ ਸਕਦੇ ਹੋ
1: ਜੀ ਇੱਕ ਅੱਜ ਕੱਲ ਬੜਾ ਟ੍ਰੈਂਡ ਹੈ ਹਨਾ ਖਰਬੂਜੇ ਦੇ ਬੀਜ ਹੈ ਜਿਹੜੇ ਉਹਨਾਂ ਨੂੰ ਭਿਉਂ ਕੇ ਪੀਤੇ ਜਾਂਦੇ ਜਾਂ ਕਿਵੇਂ ਵੀ ਉਹਦੀ ਡਰਿੰਕ ਬਣਾ ਕੇ ਪੀਤੀ ਜਾਂਦੀ ਹੈ ਤੇ ਉਹਦਾ ਕਈ ਤਰ੍ਹਾਂ ਦੀਆਂ ਰੈਸਪੀਜ਼ ਵੀ ਅਸੀਂ ਆਮ ਤੌਰ ਤੇ ਹਨਾ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਉਹਦੇ ਬਾਰੇ ਜਾਣਨਾ ਚਾਹਾਂਗੇ ਵੀ ਵਾਕਈ ਉਹ ਸਾਡੀ ਸਿਹਤ ਲਈ ਫਾਇਦੇਮੰਦ ਹੈ
0: ਹਾਂਜੀ ਉਹ ਮੈਮ ਮਗਜ਼ ਜਿਹੜੇ ਆਪਾਂ ਡਰਾਈ ਫਰੂਟ ਦੇ ਵਿੱਚ ਆਪਾਂ ਲੈਂਦੇ ਹਾਂ ਉਹ ਉਹੀ ਹੁੰਦੇ ਆ ਉਹਨਾਂ ਨੂੰ ਆਪਾਂ ਕੂੜੇ ਦੇ ਵਿੱਚ ਸਿੱਟ ਦਿੰਦੇ ਹਾਂ ਉਹਨਾਂ ਨੂੰ ਸਿੱਟੋ ਨਾ ਉਹਨਾਂ ਨੂੰ ਉਵੇਂ ਬੀਜ ਕੱਢ ਲਓ ਬੀਜ ਕੱਢ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਮਿਕਸੀ ਦੇ ਵਿੱਚ ਫੇਂਟ ਕੇ ਚਾਹ ਪਾਣੀ ਨਾਲ ਪਾਉਣ ਲਓ ਜਿਹੜਾ ਉਹਦਾ ਅਸਰ ਹੋਊਗਾ ਉਹ ਵਿੱਚ ਆਜੂਗਾ ਉਹਦੇ ਵਿੱਚ ਦੁੱਧ ਪਾਓ ਥੋੜੀ ਮਿਸ਼ਰੀ ਪਾ ਲਓ ਮਿਸ਼ਰੀ ਪਾ ਕੇ ਉਹਨੂੰ ਪੀ ਲਓ ਤੁਸੀਂ ਹਾਂਜੀ
1: ਤੇ ਹੋਰ ਕਿਹੜੇ ਕਿਹੜੇ ਫਲਾਂ ਦੇ ਬੀਜ ਹੈ ਜਿਹੜੇ ਅਸੀਂ ਇਸ ਤਰ੍ਹਾਂ ਉਹਨਾਂ ਦੀ ਡਰਿੰਕ ਬਣਾ ਸਕਦੇ ਹਾਂ
0: ਹਾਂ ਕੱਲਾ ਖਰਬੂਜਾ ਮੈਂ
1: ਜੀ
0: ਹਾਂਜੀ ਕਿਉਂਕਿ ਜਿਹੜਾ ਮਤੀਰਾ ਹੈਗਾ ਜਿਹਨੂੰ ਆਪਾਂ ਵਾਟਰ ਮੈਲਨ ਕਹਿ ਦਿੰਦੇ ਹਾਂ ਹਨਾ ਉਹਦਾ ਜਿਹੜਾ ਬੀਜ ਹੁੰਦਾ ਉਹ ਬਹੁਤ ਜ਼ਿਆਦਾ ਹਾਰਡ ਹੁੰਦਾ ਉਹਦੀ ਕੜੱਤਣ ਜ਼ਿਆਦਾ ਆ ਜਾਂਦੀ ਹੈ ਤਾਂ ਖਰਬੂਜਾ ਜਿਹੜਾ ਇਹਦਾ ਜਿਹੜਾ ਛਿਲਕਾ ਪਤਲਾ ਹੁੰਦਾ ਖੀਰਾ ਹੈਗਾ ਤੁਸੀਂ ਖੀਰਾ ਫੇਂਟ ਕੇ ਕੱਲਾ ਪਾਣੀ ਦੇ ਵਿੱਚ ਪੁਦੀਨਾ ਪਾ ਲਓ ਥੋੜਾ ਖੀਰਾ ਲੈ ਲਓ ਸਾਬਤਾ ਇੱਕ ਪੁਦੀਨਾ ਲੈ ਲਓ ਵਿੱਚ ਤੇ ਉਹਨੂੰ ਚੰਗੀ ਤਰ੍ਹਾਂ ਪੀਸ ਲਓ ਥੋੜੀ ਕਾਲੀ ਮਿਰਚ ਪਾ ਕੇ ਤੇ ਵਿੱਚ ਥੋੜਾ ਲੈਮਨ ਪਾ ਕੇ ਉਹ ਪੀ ਲਓ ਉਹ ਵੀ ਬਹੁਤ ਵਧੀਆ ਡਰਿੰਕ ਬਣ ਜਾਂਦਾ ਹੈਗਾ
1: ਹਾਂਜੀ ਤੇ ਗਰਮੀਆਂ ਦੇ ਵਿੱਚ ਲੱਸੀ ਬੜੀ ਪਸੰਦ ਕੀਤੀ ਜਾਂਦੀ ਹੈ ਤੇ ਉਹਦੇ ਤੋਂ ਕੁਛ ਬਣਨ ਵਾਲੀਆਂ ਹੋਰ ਜਿਹੜੇ ਬੱਚਿਆਂ ਨੂੰ ਆਪਾਂ ਅਲੱਗ ਤਰੀਕੇ ਨਾਲ ਕੋਈ ਡਰਿੰਕ ਦੇ ਸਕੀਏ ਜਿਹੜੀ ਲੱਸੀ ਤੋਂ ਬਣਦੀ ਹੋਵੇ
0: ਲੱਸੀ ਮੈਮ ਲੱਸੀ ਦੇ ਵਿੱਚ ਤੁਸੀਂ ਫਰੂਟ ਵੀ ਪਾ ਸਕਦੇ ਹੋ ਖੀਰਾ ਵੀ ਪਾ ਸਕਦੇ ਹੋ ਜੋ ਵੀ ਤੁਹਾਡੀ ਇੱਛਾ ਹੈਗੀ ਹੈ ਤੁਸੀਂ ਫਲੇਵਰ ਦੇ ਹਿਸਾਬ ਨਾਲ ਜੋ ਬੱਚਾ ਪਸੰਦ ਕਰਦਾ ਉਹ ਚੀਜ਼ ਉਹਦੇ ਵਿੱਚ ਪਾ ਕੇ ਉਹਨੂੰ ਜਿਵੇਂ ਖੀਰਾ ਤਾਂ ਆਪਾਂ ਪਾ ਹੀ ਸਕਦੇ ਹਾਂ ਲੱਸੀ ਦੇ ਵਿੱਚ ਉਹਨੂੰ ਪਹਿਲਾਂ ਮਿਕਸੀ 'ਚ ਪੀਸ ਲੈਣਾ ਖੀਰੇ ਨੂੰ ਫਿਰ ਉਹਦੇ ਵਿੱਚ ਲੱਸੀ ਪਾਉਣੀ ਹੈ ਜੇ ਆਪਾਂ ਪਹਿਲਾਂ ਹੀ ਲੱਸੀ ਦੇ ਵਿੱਚ ਖੀਰਾ ਪਾ ਦਾਂਗੇ ਤਾਂ ਉਹ ਜਿਹੜੇ ਖੀਰੇ ਦੇ ਬੀਜ ਆ ਉਹ ਉੱਤੇ ਰਹਿ ਜਾਂਦੇ ਆ ਤੇ ਜੇ ਪਹਿਲਾਂ ਆਪਾਂ ਮਹੀਨ ਪੀਸ ਲਾਂਗੇ ਖੀਰੇ ਨੂੰ ਉਹਦੇ ਵਿੱਚ ਲੱਸੀ ਪਾ ਦਿਓ ਤੇ ਵਿੱਚ ਥੋੜਾ ਜਿਹਾ ਉਹੀ ਫਰੂਟ ਕਲਰ ਮੈਂ ਕਿਹਾ ਵੀ ਉਹ ਤੁਸੀਂ ਇੱਕ ਡ੍ਰੌਪ ਪਾ ਦਿਓ ਬੱਚੇ ਦਾ ਘਰੇ ਬਣਾ ਕੇ ਆਪਾਂ ਰੱਖ ਸਕਦੇ ਹਾਂ ਜਿਵੇਂ ਉਹ ਵੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਪਾਲਕ ਦੇ ਪੱਤੇ ਜਦੋਂ ਸਿਆਲ 'ਚ ਆਉਂਦੇ ਆ ਆਪਣੇ ਤਾਂ ਉਹਨਾਂ ਦਾ ਜੂਸ ਜਿਹੜਾ ਹੈਗਾ ਉਹ ਚੰਗੀ ਤਰ੍ਹਾਂ ਉਹਨੂੰ ਕੱਢ ਕੇ ਤੁਸੀਂ ਤਾਂ ਉੱਪਰ ਫ੍ਰੀਜ਼ਰ ਹੈਗਾ ਆਪਣੇ ਕਿਊਬਸ ਹੁੰਦੀਆਂ ਉਹਨਾਂ ਦੇ ਵਿੱਚ ਪਾ ਕੇ ਤੁਸੀਂ ਰੱਖ ਸਕਦੇ ਹੋ ਬਰਫ਼ ਦੇ ਤੌਰ ਤੇ ਜਮਾ ਸਕਦੇ ਹੋ ਗਰਮੀਆਂ ਦੇ ਵਿੱਚ ਜਦੋਂ ਬੱਚੇ ਨੇ ਜੋ ਵੀ ਆਪਾਂ ਡਰਿੰਕ ਦੇਣਾ ਉਹ ਕਿਊਬ ਵਿੱਚ ਪਾਈ ਉਹ ਜਿਹੜਾ ਹਰਾ ਰੰਗ ਹੈਗਾ ਪਾਲਕ ਦਾ ਅਸਰ ਵੀ ਬੱਚੇ 'ਚ ਆ ਜਾਂਦਾ ਔਰ ਉਹ ਹਰਾ ਰੰਗ ਵੀ ਮਿਲ ਜਾਂਦਾ ਉਹਦੇ ਨਾਲ ਬੱਚਿਆਂ ਨੂੰ ਮਤਲਬ ਜਿਹੜੀ ਚੀਜ਼ ਆਪਾਂ ਕਹਿੰਦੇ ਨਾ ਦੇਖਣ 'ਚ ਸੋਹਣੀ ਲੱਗਦੀ ਹੈ ਤਾਂ ਪੀਣ 'ਚ ਵੀ ਸਵਾਦ ਲੱਗਦੀ ਹੈ ਤਾਂ ਉਹ ਬੱਚੇ ਖੁਸ਼ ਹੋ ਕੇ ਪੀਂਦੇ ਆ
1: ਜੀ
0: ਹਾਂਜੀ
1: ਜੀ ਕਿਆ ਬਾਤ ਹੈ
0: ਹਾਂਜੀ
1: ਜੀ ਤੇ ਮੈਡਮ ਤੁਸੀਂ ਆਪਣੀ ਰਸੋਈ ਨੂੰ ਬਾਜ਼ਾਰ ਤੱਕ ਲੈ ਕੇ ਗਏ ਹਨਾ ਤੁਸੀਂ ਰਸੋਈ ਦੇ ਵਿੱਚ ਚੀਜ਼ਾਂ ਬਣਾਈਆਂ ਖੁਦ ਨੇ ਵੀ ਖਾਧੀਆਂ ਪਰਿਵਾਰ ਨੇ ਵੀ ਖਾਧੀਆਂ ਉਸ ਤੋਂ ਬਾਅਦ ਤੁਸੀਂ ਉਸ ਤੋਂ ਜ਼ਿਆਦਾ ਵੀ ਬਣਾਇਆ ਹਨਾ ਤੁਸੀਂ ਬਾਜ਼ਾਰ ਤੱਕ ਲੈ ਕੇ ਗਏ ਤੇ ਉਹ ਤੁਹਾਡੀ ਘਰ ਦੀ ਜਿਹੜੀ ਆਰਥਿਕ ਸਥਿਤੀ ਆ ਉਹਦੇ ਵਿੱਚ ਵੀ ਹਨਾ ਉਸ ਨੇ ਹੈਲਪ ਕੀਤੀ ਤੇ ਬਹੁਤ ਵਧੀਆ ਹੁੰਦਾ ਬੰਦੇ ਦਾ ਸ਼ੌਂਕ ਹੈ ਜਦੋਂ ਅਸੀਂ ਉਸ ਨੂੰ ਹੀ ਆਪਣਾ ਪ੍ਰੋਫੈਸ਼ਨ ਬਣਾ ਲਈਏ ਸਾਡੇ ਲਈ ਆਰਥਿਕ ਮਦਦ ਵੀ ਉਹ ਕਰਨ ਲੱਗ ਜਾਏ ਤਾਂ ਬਹੁਤ ਵਧੀਆ ਹੁੰਦਾ ਤੇ ਕਈ ਸਵਾਣੀਆਂ ਇਹ ਚਾਹੁੰਦੀਆਂ ਵੀ ਅਸੀਂ ਘਰ ਦੇ ਕੰਮ ਘਰੇ ਰਹਿ ਕੇ ਹੀ ਅਸੀਂ ਅਜਿਹਾ ਕੋਈ ਕੰਮ ਕਰੀਏ ਰਸੋਈ ਦੇ ਵਿੱਚ ਉਹਨਾਂ ਦੀ ਖਾਸ ਤੌਰ ਤੇ ਦਿਲਚਸਪੀ ਹੁੰਦੀ ਹੈ ਤੇ ਵੀ ਅਸੀਂ ਚੀਜ਼ਾਂ ਬਣਾ ਕੇ ਅਸੀਂ ਬਾਹਰ ਵੀ ਵੇਚ ਸਕੀਏ ਅਸੀਂ ਜਾਣਨਾ ਚਾਹਾਂਗੇ ਵੀ ਤੁਸੀਂ ਕਿਵੇਂ ਆਪਣੀ ਰਸੋਈ ਨੂੰ ਬਾਜ਼ਾਰ ਤੱਕ ਲੈ ਕੇ ਗਏ
0: ਮੈਂ 2017 ਦੇ ਵਿੱਚ PAU ਦੇ ਅੰਡਰ KVK ਕ੍ਰਿਸ਼ੀ ਵਿਗਿਆਨ ਕੇਂਦਰ ਔਰ ਰਿਸਰਚ ਸਟੇਸ਼ਨ ਤੋਂ ਟ੍ਰੇਨਿੰਗ ਲੈ ਕੇ ਪ੍ਰੋਪਰ ਟ੍ਰੇਨਿੰਗ ਲਈ ਕਿਸ ਤਰ੍ਹਾਂ ਬਣਾਉਣਾ ਕਿੰਨੀ ਖੰਡ ਪਾਉਣੀ ਹੈ ਕਿੰਨਾ ਪਾਣੀ ਪਾਉਣਾ ਟ੍ਰੇਨਿੰਗ ਲੈ ਕੇ ਫਿਰ ਮੈਂ ਸਾਰਾ ਤਿਆਰ ਕਰਨਾ ਸਿੱਖਿਆ ਪਹਿਲਾਂ ਮੈਂ ਘਰ ਤੋਂ ਮਤਲਬ ਗਲੀ ਮੁਹੱਲਿਆਂ ਤੱਕ ਸਭ ਜਿਹੜੇ ਗੈਸਟ ਆਉਂਦੇ ਸੀ ਜਾਂ ਮੇਰੀਆਂ ਸਹੇਲੀਆਂ ਸੀ ਸਭ ਨੂੰ ਮੈਂ ਫ੍ਰੀ ਦਿੱਤਾ ਬਣਾ ਬਣਾ ਕੇ ਆਪਣੇ ਘਰੇ ਬੋਟਲ ਖਾਲੀ ਹੁੰਦੀਆਂ ਹੀ ਆ ਉਹਨਾਂ ਦੇ ਵਿੱਚ ਭਰ ਸਾਰਿਆਂ ਨੂੰ ਮਤਲਬ ਟੇਸਟ ਸਾਰਿਆਂ ਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਉਤਸ਼ਾਹ ਮਿਲਿਆ ਮੈਨੂੰ ਵੀ ਤਾਂ ਫਿਰ ਮੇਰੇ ਜਿਹੜੇ ਮੈਮ ਨੇ ਗੁਰਪ੍ਰੀਤ ਢਿੱਲੋਂ ਮੈਮ ਨੇ ਉਹਨਾਂ ਨੇ ਮੈਨੂੰ ਬਹੁਤ ਹੱਲ

0: ਤੇ ਤੂੰ ਵੀ ਬਹੁਤ ਵਧੀਆ ਤਰੀਕੇ ਨਾਲ ਬਣਾ ਕਿੰਨਾ ਸਿੱਖ ਗਈ ਆ ਹੁਣ। ਤਾਂ ਮੈਂ ਉਹਨੂੰ ਮੈਡਮ ਮਾਰਕੀਟ ਦੇ ਵਿੱਚ 2018 ਚ ਲੈ ਕੇ ਆਈ। ਉਹਨਾਂ ਨੇ ਮੈਨੂੰ ਦੱਸਿਆ ਕਿਵੇਂ ਲਾਇਸੈਂਸ ਲੈਣਾ ਹੈਗਾ, ਕਿਸ ਤਰ੍ਹਾਂ ਤੁਸੀਂ ਬੋਟਲਾਂ ਦੇ ਵਿੱਚ ਇਹਨੂੰ ਫਿਲ ਕਰਨਾ ਹੈਗਾ, ਕਿਸ ਤਰ੍ਹਾਂ ਮਾਰਕੀਟ ਦੇ ਵਿੱਚ ਆਉਣਾ, ਪੂਰੀ ਪ੍ਰੋਪਰ ਟ੍ਰੇਨਿੰਗ ਉਹਨਾਂ ਨੇ ਦਿੱਤੀ। ਤਾਂ ਫਿਰ ਮੈਂ 2020 ਦੇ ਵਿੱਚ ਆਪਣਾ ਸਟੋਰ ਓਪਨ ਕਰ ਲਿਆ ਸੀਗਾ ਜੀ। ਹੁਣ ਮੈਂ ਆਪਣਾ ਵਧੀਆ ਘਰੋਂ ਹੀ ਕੰਮ ਕਰ ਰਹੀ ਹਾਂ। ਮੈਨੂੰ ਥੋੜੀ ਪ੍ਰੋਬਲਮ ਆਉਣ ਕਰਕੇ ਮੈਂ ਸਟੋਰ ਬੰਦ ਕਰਤਾ ਘਰੋਂ ਹੀ। ਹੁਣ ਮੈਂ ਹੁਣ ਤੱਕ 2 ਮਹੀਨਿਆਂ ਦੇ ਵਿੱਚ ਘੱਟੋ ਘੱਟ ਮੈਂ 1000 ਬੋਟਲ ਸੇਲ ਕਰ ਚੁੱਕੀ ਹਾਂ ਜੀ।
1: ਤੇ ਸਾਡੀਆਂ ਸਵਾਣੀਆਂ ਨੂੰ ਦੱਸੋ ਵੀ ਉਹ ਕਿਵੇਂ ਸ਼ੁਰੂਆਤ ਕਰਨ।
0: ਹਾਂਜੀ, ਉਹ ਇੱਥੇ ਕ੍ਰਿਸ਼ੀ ਵਿਗਿਆਨ ਕੇਂਦਰ ਹੈ ਜੀ, ਪੁਲ ਡੱਬ ਵਾਲੀ ਰੋਡ ਤੇ, ਉੱਥੇ ਆ ਕੇ ਆਪਣਾ ਨਾਮ ਲਿਖਾ ਸਕਦੇ ਆ। ਤਾਂ ਉੱਥੇ ਹਫਤੇ ਦੀ ਟ੍ਰੇਨਿੰਗ ਹੁੰਦੀ ਹੈ, 2-3 ਘੰਟੇ ਦੀ ਰੋਜ਼ ਦੀ ਟ੍ਰੇਨਿੰਗ ਹੁੰਦੀ ਹੈ। ਉਹਦੇ ਵਿੱਚ ਫੀਸ ਨਾ ਮਾਤਰ ਹੀ ਹੁੰਦੀ ਹੈ, ਤਾਂ ਫੀਸ ਉੱਥੇ ਤੁਸੀਂ ਜਿਹੜੀ ਆਪਣੀ ਭਰ ਕੇ ਤੇ ਤੁਸੀਂ ਉਹ ਟ੍ਰੇਨਿੰਗ ਲੈ ਸਕਦੇ ਹੋ, ਤੇ ਉਸ ਤੋਂ ਬਾਅਦ ਤੁਸੀਂ ਆਪਦਾ ਕਾਰੋਬਾਰ ਸ਼ੁਰੂ ਕਰ ਸਕਦੇ
1: ਜੀ।
0: ਹਾਂਜੀ,
1: ਤੇ ਇਹ ਟ੍ਰੇਨਿੰਗ ਦਾ ਕੋਈ ਸਮਾਂ ਵੀ ਕਦੋਂ ਹੁੰਦੀ ਹੈ?
0: ਸੀਜ਼ਨ ਟ੍ਰੇਨਿੰਗ ਹੁੰਦੀ ਹੈ ਜੀ, ਜਿਸ ਤਰ੍ਹਾਂ ਹੁਣ ਸੀਜ਼ਨ ਚੱਲ ਰਿਹਾ, ਹੁਣ ਟ੍ਰੇਨਿੰਗ ਲੱਗਣ ਵਾਲੀਆਂ ਹੋਣਗੀਆਂ, ਹੁਣ ਤੁਸੀਂ ਉੱਥੇ ਆਪਣਾ ਨਾਮ ਲਿਖਾ ਸਕਦੇ ਹੋ। ਹਾਂਜੀ
1: ਜੀ,
0: ਤੇ
1: ਨਾਮ ਕਦੋਂ ਮਰਜ਼ੀ,
0: ਕਦੋਂ ਮਰਜ਼ੀ ਲਿਖਵਾ ਲਓ। ਤੁਸੀਂ ਆਪਣਾ ਫੋਨ ਨੰਬਰ ਛੱਡ ਦੇ ਦੋਗੇ ਤਾਂ ਜਦੋਂ ਟ੍ਰੇਨਿੰਗ ਲੱਗਣੀ ਆ ਉੱਥੋਂ ਦੇ ਇੰਚਾਰਜ ਤੁਹਾਨੂੰ ਫੋਨ ਕਰਨਗੇ, ਤੁਸੀਂ ਉਦੋਂ ਟ੍ਰੇਨਿੰਗ ਲਗਾਓ, ਆਪਣੀ ਪ੍ਰੋਪਰ ਤਰੀਕੇ ਨਾਲ ਸਿੱਖ ਕੇ ਫਿਰ ਮਾਰਕੀਟ ਦੇ ਵਿੱਚ ਆਓ
1: ਜੀ।
0: ਹਾਂਜੀ,
1: ਬਹੁਤ ਬਹੁਤ ਸ਼ੁਕਰੀਆ ਜੀ। ਜਾਂਦੇ ਜਾਂਦੇ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ, ਜਦੋਂ ਵੀ ਅਸੀਂ ਕੋਈ ਪੇ ਪਦਾਰਥ ਬਣਾਉਣੇ ਆ, ਖਾਸ ਕਿਹੜੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ?
0: ਹਾਂਜੀ, ਸਭ ਤੋਂ ਪਹਿਲਾਂ ਤਾਂ ਜਿਹੜਾ ਆਪਾਂ ਫਰੂਟ ਲੈ ਕੇ ਆਉਣਾ ਹੈਗਾ ਉਹ ਵਧੀਆ ਕੁਆਲਿਟੀ ਦਾ ਹੋਵੇ, ਉਹਦੇ ਕਿਤੇ ਕੋਈ ਦਾਗ ਧੱਬਾ ਨਾ ਹੋਵੇ, ਖਰਾਬ ਨਾ ਹੋਵੇ। ਤਾਂ ਉਸ ਨੂੰ ਲਿਆ ਕੇ ਜਦੋਂ ਆਪਾਂ ਘਰੇ ਰੱਖਣਾ ਤਾਂ ਉਹਨੂੰ ਪਹਿਲਾਂ ਨਮਕ ਵਾਲੇ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰਨਾ। ਉਸ ਤੋਂ ਬਾਅਦ ਜਿਹੜੇ ਆਪਣੇ ਹੱਥ ਹੈਗੇ ਆ 9 ਕੱਟੇ ਹੋਣੇ ਚਾਹੀਦੇ ਆ, ਔਰ ਆਪਣੇ ਜਿਹੜੇ ਗਲਵਸ ਪਾ ਕੇ ਆਪਾਂ ਉਹਨੂੰ ਤਿਆਰ ਕਰਨਾ ਹੈਗਾ ਜੇ ਉਹਨੂੰ ਆਪਾਂ ਸਾਂਭ ਕੇ ਰੱਖਣਾ। ਤਾਂ ਜੇ ਆਪਾਂ ਘਰੇ ਵੈਸੇ ਜਿਵੇਂ ਉਹ ਰੂਟੀਨ 'ਚ ਲੋੜ ਨਹੀਂ ਗਲਵਸ ਪਾਉਣ ਦੀ, ਜੇ ਆਪਾਂ ਉਹਨੂੰ 5-6-7 ਬੋਤਲਾਂ ਘਰੇ ਬਣਾ ਕੇ ਰੱਖਣੀਆਂ ਤਾਂ ਗਲਵਸ ਪਾਉਣ ਦੀ ਜ਼ਰੂਰਤ ਹੈ, ਕਿਉਂਕਿ ਜਦੋਂ ਨਮਕ ਲੱਗਦਾ ਹੈ ਜਾਂ ਕੋਈ ਵੀ ਚੀਜ਼ ਹੱਥਾਂ ਨੂੰ ਲੱਗਦੀ ਹੈ ਨਾ, ਸੀਟ੍ਰਿਕ ਐਸਿਡ, ਨਿੰਬੂ ਹੈ, ਤਾਂ ਤੁਹਾਡੇ ਹੱਥਾਂ ਦੀ ਪ੍ਰੋਪਰ ਮੈਲ ਉਹਦੇ ਵਿੱਚ ਚਲੀ ਜਾਂਦੀ ਹੈ। ਨਿੰਬੂ ਖਤਮ ਕਰਦਾ ਤੁਹਾਨੂੰ ਪਤਾ ਮੈਲ ਨੂੰ, ਤਾਂ ਉਸ ਕਰਕੇ ਗਲਵਸ ਨਿੰਬੂ ਦਾ ਸ਼ਰਬਤ ਬਣਾਉਣ ਲੱਗੇ ਜ਼ਰੂਰ ਪਾਉਣਾ ਜ਼ਰੂਰੀ ਹੈ ਜੀ। ਉਹਦੇ ਨਾਲ ਤੁਹਾਡੇ ਹੱਥ ਵੀ ਠੀਕ ਰਹਿਣਗੇ, ਹੱਥਾਂ ਦੇ ਕੋਈ ਇਨਫੈਕਸ਼ਨ ਨਹੀਂ ਹੋਏਗੀ, ਔਰ ਜਿਹੜਾ ਪਲਪ ਹੈ ਜਾਂ ਜੋ ਵੀ ਹੈ ਉਹ ਬਹੁਤ ਪ੍ਰੋਪਰ ਤਰੀਕੇ ਨਾਲ ਬਣੂਗਾ, ਉਹ ਕਾਲਾ ਨਹੀਂ ਹੋਊਗਾ
1: ਜੀ। ਵੈਸੇ ਤੁਸੀਂ ਦੱਸਿਆ ਵੀ 2 ਮਹੀਨੇ ਤੱਕ ਅਸੀਂ ਕੋਈ ਵੀ ਸ਼ਰਬਤ ਬਣਾਉਣਾ, ਸ਼ਰਦਈ ਬਣਾਉਣੇ ਆ, 2 ਮਹੀਨੇ ਤੱਕ ਅਸੀਂ
0: ਰੱਖ ਸਕਦੇ ਹਾਂ।
1: ਤਾਂ ਇਹਦਾ ਕੋਈ ਸੀਜ਼ਨ ਦਾ ਵੀ ਫਰਕ ਹੁੰਦਾ ਵੀ ਗਰਮੀਆਂ ਦੇ ਵਿੱਚ 2 ਮਹੀਨੇ ਰੱਖ ਸਕਦੇ ਆ ਬਾਕੀ ਮੌਸਮ ਦੇ ਵਿੱਚ?
0: ਨਹੀਂ, ਇਹੋ ਜੀ ਕੋਈ ਗੱਲ ਨਹੀਂ ਮੈਮ, 2 ਮਹੀਨੇ ਦਾ ਉਹਦਾ 60 ਦਿਨ ਦੀ ਹੁੰਦੀ ਹੈ ਜੀ, ਕਿਉਂਕਿ ਉਹ ਪ੍ਰੋਪਰ ਆਪਾਂ ਚਾਸ਼ਨੀ ਬਣਾਈ ਹੁੰਦੀ ਹੈ ਇੱਕ ਤਾਰ ਦੀ, ਉਹਨੂੰ ਖਰਾਬ ਹੀ ਨਹੀਂ ਹੋਣ ਦਿੰਦੀ। ਪਹਿਲਾਂ ਦਾਦੀਆਂ ਨਾਨੀਆਂ ਦੇਖੋ ਕਿੰਨੇ ਬਣਾ ਕੇ ਰੱਖਦੇ ਸੀ ਅਚਾਰ ਮੁਰੱਬੇ, ਉਹਦੇ ਵਿੱਚ ਕੋਈ ਕੈਮੀਕਲ ਨਹੀਂ ਪਾਉਂਦੇ ਸੀ ਜੀ, ਉਹ ਵੀ ਰਹਿੰਦੇ ਸੀ ਆਪਣੇ, ਤਾਂ ਉਹਦੇ ਵਿੱਚ ਆਪਾਂ ਜਦੋਂ ਖੰਡ ਜਾਂ ਨੂਣ ਜੋ ਵੀ ਮਾਤਰਾ ਸਹੀ ਪਈ ਹੋਊਗੀ ਤਾਂ ਉਹਨੂੰ ਖਰਾਬ ਨਹੀਂ ਹੋਣ ਦਿੰਦੀ
1: ਜੀ।
0: ਹਾਂਜੀ
1: ਮੈਡਮ ਸਿੱਧੂ, ਤੁਸੀਂ ਆਏ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਨੂੰ ਦਿੱਤੀ, ਬਹੁਤ ਬਹੁਤ ਸ਼ੁਕਰੀਆ।
0: ਹਾਂਜੀ, ਧੰਨਵਾਦ ਮੈਮ, ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ।
1: ਦੋਸਤੋ, ਇਸ ਦੇ ਨਾਲ ਹੀ ਮੈਨੂੰ ਗੁਰਦੀਪ ਗਿੱਲ ਨੂੰ ਅੱਜ ਦਾ ਪ੍ਰੋਗਰਾਮ ਜ਼ਾਇਕਾ ਇੱਥੇ ਹੀ ਸੰਪੂਰਨ ਕਰਨ ਦੀ ਦਿਓ ਆਗਿਆ। ਖੁਸ਼ ਰਹੋ, ਤੰਦਰੁਸਤ ਰਹੋ, ਰੱਬ ਰੱਖਾ। ਜੀ ਸਰੋਤਿਓ, ਤਾਂ ਤੁਸੀਂ ਸੁਣਿਆ ਜੀ ਪ੍ਰੋਗਰਾਮ ਜ਼ਾਇਕਾ ਦੇ ਤਹਿਤ, ਅੱਜ ਵਿਸ਼ਾ ਸੀ ਗਰਮੀਆਂ ਵਿੱਚ ਘਰੇ ਬਣਾ ਕੇ ਪੀਤੇ ਜਾਣ ਵਾਲੇ ਤਰਲ ਪਦਾਰਥ। ਇਹਨਾਂ ਬਾਰੇ ਜਾਣਕਾਰੀ ਦੇ ਰਹੇ ਸਨ ਭੈਣ ਬਲਵਿੰਦਰ ਕੌਰ, ਜਿਨ੍ਹਾਂ ਨਾਲ ਗੱਲਬਾਤ ਕਰ ਰਹੇ ਸੀ ਮੈਡਮ ਗੁਰਦੀਪ ਗਿੱਲ। ਸੋ ਤੁਸੀਂ ਵਾਕਈ ਤਰਲ ਪਦਾਰਥ ਪੀਣ ਵਾਲੇ ਬਲਵਿੰਦਰ ਕੌਰ ਜੀ ਤੋਂ ਸੁਣਿਆ, ਔਰ ਬਹੁਤ ਜਿਹੜੇ ਅੱਜ ਕ ਦੇ ਸਮੇਂ ਦੀ ਜਾਂ ਕੀ ਕਹਿ ਲਈਏ ਕਿ ਅੱਜ ਦੇ ਮੌਸਮ ਦੀ ਜਿਹੜੀ ਮੰਗ ਹੈਗੀ ਹੈ ਉਹ ਤਰਲ ਪਦਾਰਥਾਂ ਦੀ ਹੈ। ਸੋ ਤਰਲ ਪਦਾਰਥ ਪੀਣ ਦੇ ਨਾਲ ਨਾਲ ਆਪਣੇ ਬੱਚਿਆਂ ਦਾ, ਆਪਣੇ ਬਜ਼ੁਰਗਾਂ ਦਾ ਅਤੇ ਆਪਣੇ ਪਰਿਵਾਰ ਦਾ ਵੀ ਖਿਆਲ ਰੱਖਣਾ ਸਾਡਾ ਪਹਿਲਾ ਫਰਜ਼ ਬਣ ਜਾਂਦਾ ਹੈ। ਤਾਂ ਗਰਮੀ ਦੇ ਵਿੱਚ ਆਪਣਾ ਔਰ ਆਪਣਿਆਂ ਦਾ ਧਿਆਨ ਖਾਸ ਤੌਰ 'ਤੇ ਰੱਖਣਾ ਹੈ। ਅਤੇ ਦੂਸਰੀ ਗੱਲ ਇਹ ਕਿ ਜ਼ਾਇਕਾ ਦੇ ਵਿੱਚ ਹੁਣ ਤੁਸੀਂ ਵੀ ਜੁੜ ਸਕਦੇ ਹੋ। ਜੀ ਹਾਂ, ਸੋ ਕਿਰਨਪਾਲ ਦੇ ਨਾਲ ਤੁਸੀਂ ਜੁੜਨਾ ਹੈ ਜੀ 0164-42-341 ਨੰਬਰ ਡਾਇਲ ਕਰਕੇ ਭੈਣੋ। ਅਤੇ ਤੁਸੀਂ ਵੀ ਕਿਸ ਤਰੀਕੇ ਦੀ ਰੈਸਪੀ, ਕਿਉਂਕਿ ਮੈਡਮ ਬਲਵਿੰਦਰ ਕੌਰ ਜੀ ਨੇ ਬਹੁਤ ਸੋਹਣੀਆਂ ਜਿਹੜੀਆਂ ਵਧੀਆ ਪੀਣ ਵਾਲੀਆਂ ਜਿਹੜੇ ਜ਼ਾਇਕਾ ਦੇ ਵਿੱਚ ਦੱਸੀਆਂ ਪਦਾਰਥ, ਤੁਸੀਂ ਕਿਸ ਤਰੀਕੇ ਦੇ ਪਦਾਰਥ ਦੱਸੋਗੇ, ਤੁਸੀਂ ਕੋਈ ਪੀਣ ਵਾਲਾ ਕੀ ਇੱਦਾਂ ਦਾ ਦੱਸੋਗੇ ਕਿ ਜਿਹੜਾ ਸਾਨੂੰ ਠੰਡ ਆਪਣਾ ਗਰਮੀ ਦੇ ਵਿੱਚ ਠੰਡਕ ਦੇਵੇ। ਸੋ ਜਿਹੜਾ ਸਾਡੀ ਆਪਣੀ ਘੜੀ ਹੈਗੀ ਸਮਾਂ ਦੱਸ ਰਹੀ ਹੈ 1:43:16, ਮੈਂ ਅਸਲ ਦੇ ਵਿੱਚ ਤਾਂ ਉਲਝ ਗਈ ਹਾਂ ਜੇ ਤੁਸੀਂ ਕਹੋਗੇ ਵੀ ਅੱਜ ਕਿਰਨ ਨੂੰ ਕੀ ਹੋ ਗਿਆ, ਮੈਂ ਤਾਂ ਉਲਝ ਗਈ ਕਿ ਭੈਣਾਂ ਜਾਂ ਤਾਂ ਫਿਰ ਸੁੱਤੀਆਂ ਪਈਆਂ ਹੋਣੀਆਂ, ਜਾਂ ਫਿਰ ਇੱਦਾਂ ਜਿਹਾ ਲੱਗਦਾ ਹੁੰਦਾ ਵੀ ਹੁਣ ਘਰ ਪਰਿਵਾਰ ਤਾਂ ਨਿਕਲ ਗਿਆ ਅਤੇ ਹੁਣ ਮੈਂ ਕੀ ਜਿਹੜਾ ਫੋਨ ਮਿਲਾਊਂਗੀ ਜਾਂ ਮੈਨੂੰ ਕਿਹਦੀ ਕਾਲ ਆਉਣੀ ਹੈ ਜਾਂ ਕਿਹਨੇ ਕਹਿਣਾ ਹੈਗਾ ਕਿ ਫੋਨ

ਲਓ। ਸੋ ਮੈਂ ਅਚਨਚੇਤ ਤੁਹਾਨੂੰ ਕਹਿਤਾ ਤੇ ਮੈਨੂੰ ਵੀ ਇਹ ਲੱਗ ਰਿਹਾ ਕਿ ਹੁਣ ਤੁਹਾਨੂੰ ਫਟਾਫਟ ਉਹ ਨੰਬਰ ਡਾਇਲ ਕਰਨਾ ਚਾਹੀਦਾ, 01024-22-341 ਨੰਬਰ ਡਾਇਲ ਕਰੋ ਤੇ ਤੁਸੀਂ ਦੱਸੋ ਕਿ ਤੁਸੀਂ ਘਰ ਦੇ ਵਿੱਚ ਕਿਹੜਾ ਪੀਣ ਵਾਲਾ ਇਦਾਂ ਦਾ ਪਦਾਰਥ ਬਣਾਉਂਦੇ ਹੋ ਜਿਹੜਾ ਗਰਮੀਆਂ ਦੇ ਵਿੱਚ ਸਾਨੂੰ ਠੰਡਕ ਦਿੰਦਾ ਹੈ। ਸੋ ਉਦੋਂ ਤੱਕ ਮੈਂ ਤੁਹਾਡਾ ਪਿਆਰੇ ਜਿਹੇ ਗੀਤ ਦੇ ਨਾਲ ਮਨੋਰੰਜਨ ਕਰਦੀ ਹਾਂ, ਉਦੋਂ ਤੱਕ ਤੁਸੀਂ ਪਹੁੰਚਣਾ ਹੈ।

0: ਜੀ ਤਾਂ ਆਪਾਂ ਸੁਣਿਆ ਜੀ ਜ਼ਾਇਕਾ ਦੇ ਵਿੱਚ ਵਧੀਆ ਵਧੀਆ ਰੈਸਪੀਜ਼ ਸਾਡੀਆਂ ਭੈਣਾਂ ਦੇ ਦੁਆਰਾ, ਯਾਨੀ ਕਿ ਇੱਕ ਭੈਣ ਤਾਂ ਸਾਡੀ ਬਲਵਿੰਦਰ ਕੌਰ ਜੀ ਬਹੁਤ ਵਧੀਆ ਤਰੀਕੇ ਨਾਲ ਦੱਸ ਕੇ, ਗੁਰਦੀਪ ਗਿੱਲ ਜੀ ਨੇ ਪੁੱਛਿਆ ਵੀ ਵਧੀਆ ਤਰੀਕੇ ਨਾਲ, ਸੋ ਹੁਣ ਮੈਂ ਵੀ ਉਸੇ ਤਰੀਕੇ ਦੇ ਨਾਲ ਕੋਸ਼ਿਸ਼ ਕਰੂੰਗੀ ਕਿ ਸਾਡੇ ਜਿਹੜੇ ਭੈਣ ਪਹੁੰਚੇ ਨੇ ਉਹਨਾਂ ਤੋਂ ਆਪਾਂ ਪੁੱਛੀਏ, ਭੈਣ ਨੇ ਮਾਤਾ ਸ਼੍ਰੀ ਨੇ ਕੌਣ ਨੇ, ਆਪਾਂ ਉਹਨਾਂ ਤੋਂ ਪੁੱਛਦੇ ਹਾਂ। ਹੈਲੋ ਪਹਿਚਾਣ ਲਈ ਹੈ ਤੇ ਬੀਬੀਆਂ ਫੇਰ ਜਾਣਨਾ ਚਾਹੁੰਦੀਆਂ ਹੋਣੀਆਂ ਕੀ ਕੌਣ ਬੋਲਦੇ ਨੇ। ਜੀ ਮਾਤਾ ਸ਼੍ਰੀ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿਚ, ਠੀਕ ਠਾਕ ਹੋ?
1: ਹਾਂਜੀ
0: ਹਾਂਜੀ ਹਾਂਜੀ ਮੈਂ ਬਿਲਕੁਲ ਵਧੀਆ। ਅੱਛਾ ਗਰਮੀ ਤੋਂ ਬਚੇ ਹੋ?
1: ਹਾਂ ਬੇਟੇ ਗਰਮੀ ਤੋਂ ਬਚੇ।
0: ਗਰਮੀ ਤੋਂ ਬਚਣ ਲਈ ਤੁਸੀਂ ਕੀ ਦੱਸੋਗੇ ਸਾਨੂੰ?
1: ਸ਼ਹਿਰਾਂ ਚ ਵੱਧ ਲੱਗਦੀ ਹੈ।
0: ਹਾਂਜੀ ਹਾਂ
1: ਜੋ ਪਿੰਡਾਂ ਚ ਹਵਾ ਵਗਦੀ ਰਹਿੰਦੀ ਹੈ, ਸ਼ਹਿਰ ਚ ਘੱਟ ਲੱਗਦੀ ਹੈ।
0: ਬਿਲਕੁਲ ਬਿਲਕੁਲ, ਬਾਕੀ ਗਰਮੀਆਂ ਦੇ ਵਿੱਚ ਜਦੋਂ ਪਿੰਡਾਂ ਦੇ ਵਿੱਚ ਲੋ ਵਗਦੀ ਹੈ ਫਿਰ ਉਦੋਂ ਵੀ ਜ਼ਿਆਦਾ ਪਰੇਸ਼ਾਨੀ ਕਰਦੀ ਹੈ,
1: ਉਦੋਂ ਜ਼ਿਆਦਾ ਪਰੇਸ਼ਾਨੀ।
0: ਹਾਂਜੀ ਹਾਂ। ਅੱਛਾ ਤੁਸੀਂ ਕੀ ਦੱਸੋਗੇ ਅੱਜ ਗਰਮੀ ਦੇ ਦਿਨ ਦੇ ਵਿੱਚ ਕੋਈ
1: ਐਸੀ? ਮੈਂ ਦੱਸਦੀ ਹਾਂ, ਅੱਗੇ ਨਾ ਸੱਤੂ ਹੁੰਦੇ ਸੀ, ਜੌ ਹੁੰਦੇ ਸੀਗੇ।
0: ਅੱਛਾ ਜੀ,
1: ਜੌ। ਜੌ ਆਪਾਂ ਉਹਨਾਂ ਨੂੰ ਵਧੀਆ ਛੰਡ ਸਮਾਰ ਕੇ ਵਧੀਆ ਵਿੱਚ ਚੁੱਕ ਕੇ ਉਹਨਾਂ ਨੂੰ ਭੱਠੀ ਤੇ ਬਣਾ ਲੈਂਦੀ ਸੀ ਜੌਆਂ ਨੂੰ।
0: ਠੀਕ ਹੈ ਜੀ।
1: ਜੌਆਂ ਨੂੰ ਬਣਾ ਕੇ ਤੇ ਉਹਨਾਂ ਨੂੰ ਫੇਰ ਪੀ ਲੈਂਦੀ ਸੀ ਚੱਕੀ ਚ।
0: ਠੀਕ ਹੈ, ਜੌਆਂ ਨੂੰ।
1: ਹਾਂ ਜੌਆਂ ਨੂੰ ਪੀ ਲੈਂਦੇ ਸੀ ਪੀ ਕੇ ਤੇ ਉਹਨਾਂ ਨੂੰ, ਨਾ ਤਾਂ ਉਹਨਾਂ ਨੂੰ ਪਿਆਉਂਦੇ ਸੀ ਵਿੱਚ ਥੋੜੇ ਜੇ ਐਵੇਂ ਮੁੱਠੀ ਕਿ ਜਿੰਨੇ ਪਰਿਵਾਰ ਨੇ ਵੀ ਪੀਣੇ ਆ,
0: ਪੀਣੇ ਆ।
1: ਜ਼ਿਆਦਾ ਪੀਣ ਵਾਲਾ ਫਿਰ ਤਾਂ ਉਹ ਜ਼ਿਆਦਾ ਪਾ ਲੈਂਦੀ ਸੀ ਜੌਂ।
0: ਅੱਛਾ ਜੀ।
1: ਜੇ ਘੱਟ ਹੁੰਦਾ ਸੀ ਪਰਿਵਾਰ ਤੇ ਫਿਰ ਉਹ ਘੱਟ ਪਾ ਲੈਂਦੇ ਸੀ, ਵਿੱਚ ਪਾ ਲੈਂਦੀ ਸੀ ਸ਼ੱਕਰ।
0: ਠੀਕ ਹੈ ਜੀ।
1: ਜਦੋਂ ਨਾਲ ਦੀ ਨਾਲ ਪੀ ਜਾਂਦੇ ਸੀ ਨਾ ਪੁੱਤ, ਨਾਲ ਦੀ ਨਾਲ ਹੀ ਠੰਡਾ ਹੋ ਜਾਂਦੇ ਸੀ। ਆ ਜਿਹੜੇ ਆਪਾਂ ਮੁੱਲ ਦੇ ਬਣਾਈ ਜਾਂਦੇ ਇਹਨਾਂ ਨਾਲ ਤਾਂ ਜਮੇ ਨੀ ਠੰਡ ਪੈਂਦੀ। ਉਹ ਗਰਮੀ ਹੈ, ਨਾਲ ਦੀ ਨਾਲ ਹੀ ਚੱਕਦੇ।
0: ਜਾਣੀ ਕਿ ਜੌਆਂ ਨੂੰ ਆਪਾਂ ਬਣਾ ਲਈਏ ਪਹਿਲਾਂ, ਭੁੰਨ ਲਈਏ ਭਾਵੇਂ ਘਰ।
1: ਹਾਂ ਘਰ ਭੁੰਨ ਲਈਏ। ਹਾਂ
0: ਫਿਰ ਉਹਨਾਂ ਨੂੰ ਪੀ ਲਈਏ, ਪੀਸ ਲਈਏ ਚੰਗੀ
1: ਉਹਨਾਂ ਨੂੰ। ਹਾਂ ਪੀ ਕੇ ਚਿਮੜ ਕੇ ਫਿਰ ਉਹਨਾਂ ਨੂੰ ਵੀ ਜਿੰਨੇ ਕੁ ਆਪਾਂ ਪੀਣੇ ਆ।
0: ਹਾਂਜੀ
1: ਪਿਆਉਂਦੇ ਉਹਨਾਂ ਨੂੰ।
0: ਕਿੰਨਾ ਕੁ ਚਿਰ ਪਿਆਉਣਾ ਉਹਨੂੰ?
1: ਇਹ ਤਾਂ ਪੁੱਤਰ ਜੋ ਰਾਤ ਨੂੰ ਜਵਾ ਪੈਨੇ, ਰਾਤ ਨੂੰ ਭਿਉਂ ਕੇ ਰੱਖ ਦਿਓ।
0: ਅੱਛਾ।
1: ਛੱਡ ਕੇ ਸ਼ੱਕਰ ਪਾ ਕੇ ਤੇ ਵਿੱਚ ਪੀ ਲਓ ਉਹਨਾਂ ਨੂੰ।
0: ਸਵੇਰੇ ਸ਼ੱਕਰ ਪਾ ਕੇ ਪੀ
1: ਸਕਦੇ? ਨਾ ਪੁੰਨ ਦੀ ਲੋੜ ਵੀ ਨਹੀਂ ਪੈਂਦੀ, ਆਈ ਪੀਵੇ ਪੁੰਨੇ ਨਹੀਂ
0: ਪੁੰਨਾ ਨਹੀਂ,
1: ਨਾ ਪੁੰਨਾ ਨਹੀਂ, ਨਾ ਕੱਪੜੇ ਨਾਲ, ਨਾ ਚਾਹ ਪੁੰਨੇ ਨਾਲ।
0: ਠੀਕ ਹੈ।
1: ਪੀ ਕੇ ਵੇਖੋ ਪੁੱਤਰ ਵੱਲਾ ਹੀ ਸਵਾਦ ਆਉਂਦਾ ਉਹਨਾਂ ਦਾ। ਨਾਲ ਦੀ ਨਾਲ ਨੀ ਨਾ ਗਰਮੀ, ਨਾਲ ਦੀ ਨਾਲ ਐਂ ਚੱਕੀ ਜਾਂਦੀ ਹੈ ਤੇ ਅੰਦਰ ਠੰਡਾ ਠੰਡਾ ਹੋ ਜਾਂਦਾ ਪੀਂਦੇ ਪੀਂਦੇ।
0: ਜੀ ਬਿਲਕੁਲ, ਬਾਕੀ ਪੁਰਾਣੀਆਂ ਖੁਰਾਕਾਂ ਜਿਹੜੀਆਂ ਸੀਗੀਆਂ ਉਹਨਾਂ ਦੀਆਂ ਤਾਂ ਕਿਆ ਬਾਤਾਂ ਨੇ, ਕਹਿਣਾ ਬਣਦਾ ਕੀ ਹੈ ਨਾ।
1: ਅੱਗੇ ਦੁਪਹਿਰੇ ਵੀ ਪੀ ਲੈਂਦੇ ਸੀ ਮੁੰਡੇ ਜੋ ਬਾਹਰੋਂ ਖੇਤ ਕੰਮ ਕੁੰਮ ਕਰਕੇ ਆਉਂਦੇ, ਨਾਲ ਦੇ ਸੱਤੂ ਬਣਾ ਕੇ ਦੇ ਦਿਓ, ਸੱਤੂ ਪੀਵਾਂਗੇ, ਗਰਮੀ ਜਾਊਗੀ ਅੰਦਰ।
0: ਅੱਛਾ ਠੀਕ ਹੈ, ਇਹਨੂੰ ਸੱਤੂ ਕਹਿੰਦੇ ਸੀ,
1: ਇਹਨਾਂ ਨੂੰ ਸੱਤੂ ਬੋਲਦੇ ਸੀਗੇ।
0: ਅੱਛਾ ਤੁਹਾਡੇ ਮੇਰੇ ਤਾਂ ਮਾਤਾ ਜੀ ਬੜੀ ਮੇਰੇ ਹਿਸਾਬ ਦੇ ਨਾਲ ਤੁਸੀਂ ਬਣਾ ਬਣਾ ਕੇ ਪਲਾਉਂਦੇ ਹੋਵੋਗੇ ਘਰ ਦੇ ਵਿੱਚ।
1: ਮੈਂ ਥੋੜਾ ਚਿਰ ਹੋਇਆ ਹੁਣ ਨੀ ਬਣਾਉਣ ਲੱਗੀ, ਹੁਣ ਵੈਸੇ ਬੈਠਾ ਬੈਠਾ ਕੰਮ ਨੀ ਨਾ ਹੁੰਦਾ ਇਹ ਚੱਕੀ ਚੁੱਕੀ ਦਾ ਤੇ ਨਾ ਦੂਜਾ।
0: ਜੀ ਜੀ ਜੀ।
1: ਇੰਨੀ ਤਾਂ ਮੈਂ ਬਣਾ ਬਣਾ ਕੇ ਦੇਵਾਂ, ਹੁਣ ਬਹੂ ਇਹੋ ਜਿਹਾ ਕੰਮ ਕਿੱਥੇ ਕਰਦੀਆਂ ਨਾ।
0: ਚਲੋ ਚਲੋ, ਸਮਾਂ ਸਮਾਂ ਸਮਰੱਥ ਹੈ, ਸਮੇਂ ਦਾ ਬਦਲਾਵ ਹੈ ਨਾ ਜੀ। ਜ਼ਿੰਦਗੀ ਦੇ ਵਿੱਚ ਇਸ ਤਰੀਕੇ ਦੇ ਬਦਲਾਵ ਆਉਂਦੇ ਆ, ਉਹਨਾਂ ਦਾ ਕੰਮ ਜਿਹੜੇ ਹੁਣ ਦੇ ਹਿਸਾਬ ਦੇ ਨਾਲ ਆ ਉਹ ਬਥੇਰੇ ਹੋਣਗੇ।
1: ਨਹੀਂ ਪੁੱਤ ਵਾਲਾ ਕੰਮ ਉਹਨਾਂ ਨੂੰ ਹਰ ਵਕਤ ਨਹੀਂ ਟਿਕਦੀਆਂ।
0: ਬਿਲਕੁਲ ਬਿਲਕੁਲ। ਚਲੋ ਤੁਸੀਂ ਸੱਤੂ, ਸੱਤੂ ਜਿਹੜਾ ਬਣਾ ਕੇ ਦੱਸਿਆ, ਔਰ ਉਮੀਦ ਕਰਦੀ ਹਾਂ ਕਿ ਸਾਡੇ ਜੋ ਵੀ ਸਰੋਤੇ ਬੀਬੀਆਂ ਭੈਣਾਂ ਭਾਈ ਭਾਵੇਂ ਨਹੀਂ ਫੋਨ ਲਗਾ ਸਕਦੇ, ਪਰ ਭਾਈਆਂ ਨੂੰ ਮੈਂ ਇੱਕ ਗੁਜ਼ਾਰਿਸ਼ ਜ਼ਰੂਰ ਕਰੂੰਗੀ ਵੀ ਕੁੰਡਾ ਘੋਟਾ ਚੱਕੋ ਤੇ ਹੁਣ ਸੱਤੂ ਤਿਆਰ ਕਰੋ।
1: ਸੱਤੂ ਤਿਆਰ ਕਰੋ ਤਾਂ ਆਪਣੇ ਮੰਡੀ ਹੈਗੀ ਆ ਦਾਣੇ ਭੁੰਨਣ ਵਾਲੀ, ਉੱਥੇ ਬਣਾ ਲਿਆ ਵੀ ਸੱਤੂ।
0: ਹਾਂ
1: ਬਣਾ ਲਿਓ। ਹਾਂ ਵਧੀਆ,
0: ਘਰੇ ਘਰੇ ਵੀ ਭੁੰਨ ਸਕਦੇ ਆ, ਏਡੀ ਕੋਈ ਵੱਡੀ ਗੱਲ ਨੀ ਹੈਗੀ।
1: ਇੰਨੇ ਘਰੇ ਨੀ ਭੁੱਜਦੇ।

0: ਨਹੀਂ ਨਹੀਂ ਨਹੀਂ ਨਹੀਂ ਇਹ ਨਹੀਂ ਹੈਗਾ ਜੀ, ਜ਼ਰੂਰੀ ਨਹੀਂ ਕਿ ਸਾਰਿਆਂ ਤੋਂ ਬਾਹਰ ਦੀ ਕੋਈ ਸੁਵਿਧਾ ਮਿਲੇ ਜਾਂ ਭੁਨਾ ਸਕਦੇ ਹੁਣ, ਜੇਕਰ ਘਰੇ ਵੀ ਪੋਸੀਬਿਲਟੀ ਹੈਗੀ ਹੈ ਮਤਲਬ ਭੁਨ ਸਕਦੇ ਤਾਂ ਭੁਨ ਸਕਦੇ, ਕੋਈ ਵੱਡੀ ਗੱਲ ਨਹੀਂ ਹੈ ਨਾ ਜੀ।
1: ਚੱਕੀ ਮੇਰੇ ਕੋਲ ਹੈਗੀ ਹੈ,
0: ਤੁਹਾਡੀ ਚੱਕੀ, ਤੁਹਾਡੀ ਚੱਕੀ ਤੇ ਆਈਏ ਫਿਰ ਅਸੀਂ। ਚਾਹ ਤਾਂ ਨੀ ਪੀਂਦੇ, ਫਿਰ ਤਾਂ ਅਸੀਂ ਪੀਵਾਂਗੇ ਸੱਤੂ। ਜੀ ਜੀ ਸ਼ੁਕਰੀਆ ਜੀ ਤੁਹਾਡਾ, ਬਹੁਤ ਹੀ ਅੱਛਾ ਲੱਗਿਆ ਤੁਸੀਂ ਫੋਨ ਕੀਤਾ ਔਰ ਬਹੁਤ ਵਧੀਆ ਰੈਸਪੀ ਦੱਸੀ, ਕਿਉਂਕਿ ਇਹਨਾਂ ਸਮਿਆਂ ਦੇ ਵਿੱਚ ਇਸ ਚੀਜ਼ ਦੀ ਜ਼ਿਆਦਾ ਜ਼ਰੂਰਤ ਹੈ। ਔਰ ਦੂਸਰੀ ਇਹ ਚੀਜ਼ ਜਿਹੜੀ ਹੈਗੀ ਹੈ ਸਾਡੀ ਸਿਹਤ ਦੇ ਲਈ ਵੀ ਫਾਇਦੇਮੰਦ ਹੈ। ਗੁਰਦੇਵ ਕੌਰ ਜੀ ਸਨ ਕਿ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਇੱਕ ਹੋਰ ਤਰਲ ਪਦਾਰਥ ਸਾਨੂੰ ਰੈਸਪੀ ਦੱਸੀ ਹੈ, ਜਿਹਦੇ ਵਿੱਚ ਗਰਮੀਆਂ ਤੋਂ ਬਚਾਅ ਬਹੁਤ ਵਧੀਆ ਤਰੀਕੇ ਦੇ ਨਾਲ ਹੋ ਸਕਦਾ ਹੈ ਤੇ ਇੱਕ ਨਵੀਂ ਜਿਹੀ ਚੀਜ਼ ਸਾਨੂੰ ਪੀਣ ਨੂੰ ਮਿਲ ਸਕਦੀ ਹੈ। ਸੋ ਟਰਾਈ ਕਰਕੇ ਦੇਖਿਓ ਸਰੋਤਿਓ, ਟਰਾਈ ਕਰਨ ਦਾ ਕੀ ਦੁੱਖ ਹੈ, ਦਿੱਕਤ ਹੀ ਕੀ ਹੈ। ਮੈਨੂੰ ਅੱਛੇ ਲੱਗੇ, ਮੈਂ ਜ਼ਰੂਰ ਟਰਾਈ ਕਰਕੇ ਦੇਖਾਂਗੇ, ਪਰ ਇੱਕ ਪਿਆਰਾ ਜਿਹਾ ਗੀਤ ਵੀ ਤੁਹਾਡੇ ਨਜ਼ਰ ਕਰਾਂਗੇ, ਕਿਉਂਕਿ ਇੰਨਾ ਵੀ ਸਮਾਂ ਨਹੀਂ ਹੋਏਗਾ ਕਿ ਕਿਸੇ ਭੈਣ ਦੇ ਨਾਲ ਮੈਂ ਰੈਸਪੀ ਹੁਣ ਜਾਂ ਉਹਨਾਂ ਦੀ ਰੈਸਪੀ ਸਾਂਝੀ ਕਰ ਪਾਵਾਂ, ਹੈ ਨਾ, ਉਹਨਾਂ ਦੀ ਰੈਸਪੀ ਤੁਹਾਡੇ ਤੱਕ ਪਹੁੰਚਾ ਪਾਵਾਂ, ਪਰ ਮੇਰੇ ਕੋਲ ਇੰਨਾ ਕੁ ਜ਼ਰੂਰ ਸਮਾਂ ਹੈਗਾ ਕਿ ਚੱਲਦਿਆਂ ਚੱਲਦਿਆਂ ਮੈਂ ਤੁਹਾਨੂੰ ਇੱਕ ਪਿਆਰਾ ਜਿਹਾ ਗੀਤ ਜ਼ਰੂਰ ਸੁਣਾ ਸਕਦੀ ਹਾਂ।

ਇਸੇ ਹੀ ਗੀਤ ਦੇ ਨਾਲ ਪ੍ਰੋਗਰਾਮ ਜ਼ਾਇਕਾ ਖਤਮ ਕਰਨ ਦੀ ਕਿਰਨ ਪਾਲ ਨੂੰ ਦਿਓ ਇਜਾਜ਼ਤ। ਧੰਨਵਾਦ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਜ਼ਾਇਕਾ ਐਫਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ ਠੀਕ 2 ਵਜੇ ਸੁਣਾਂਗੇ ਅੰਗਰੇਜ਼ੀ ਵਿੱਚ ਖਬਰਾਂ ਤੇ 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ ਤੇ 2:30 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਇਹਨਾਂ ਖਬਰਾਂ ਦੇ ਲਈ ਚੰਦ ਪਲ ਕਰਾਂਗੇ ਇੰਤਜ਼ਾਰ।

0: और आपदा रोकना विषय पर परिचर्चा प्रसारित करेगा। चर्चा में गृह मंत्रालय में अग्नि सुरक्षा सलाहकार प्रशांत लोनकर और दिल्ली अग्निशमन सेवा के निदेशक अतुल गर्ग भाग लेंगे। अंत में मुख्य समाचार एक बार फिर। प्रधानमंत्री नरेंद्र मोदी ने कहा, सोमनाथ मंदिर अमृत महोत्सव भारत के दृष्टिकोण को आने वाले 1000 वर्ष तक प्रेरित करेगा। उन्होंने मंदिर के पुनर्निर्माण के 75 वर्ष पूरे होने पर महापूजा की। पश्चिम बंगाल के मुख्यमंत्री शुभेंदु अधिकारी ने सीमा पर बाड़ लगाने के लिए बीएसएफ को भूमि हस्तांतरित करने की घोषणा की। राज्य में आयुष्मान भारत स्वास्थ्य योजना का भी शुभारंभ। केंद्र ने विकसित भारत जी रामजी अधिनियम के 1 जुलाई से क्रियान्वयन की अधिसूचना जारी की। एसबीआई के शोध के अनुसार वैश्विक चुनौतियों के बावजूद देश की अर्थव्यवस्था मजबूत बनी हुई है। इसके साथ ही दोपहर समाचार का ये अंक समाप्त हुआ। नमस्कार।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪ੍ਰਧਾਨ ਮੰਤਰੀ ਦੇ ਰਿਲੇਅ ਕਾਰਨ 1:10 ਤੇ ਪੇਸ਼ ਕੀਤੀਆਂ ਜਾਣ ਵਾਲੀਆਂ ਪ੍ਰਦੇਸ਼ਿਕ ਖ਼ਬਰਾਂ ਹੁਣ 2:30 ਪੇਸ਼ ਕੀਤੀਆਂ ਜਾ ਰਹੀਆਂ ਨੇ। ਲਓ ਸੁਣੋ ਪ੍ਰਦੇਸ਼ਿਕ ਖ਼ਬਰਾਂ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਰਮੇਸ਼ ਲਾਲ ਤੋਂ ਪ੍ਰਦੇਸ਼ਿਕ ਖ਼ਬਰਾਂ ਸੁਣੋ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦੌਰਾਨ ਰਾਸ਼ਟਰ ਨੂੰ ਮਜ਼ਬੂਤ ਕਰਨ ਵਿੱਚ ਦੇਸ਼ ਵਾਸੀਆਂ ਨੂੰ ਭਾਈਵਾਲ ਵੜਨ ਦਾ ਸੱਦਾ ਦਿੱਤਾ ਏ। ਕੱਲ੍ਹ ਹੈਦਰਾਬਾਦ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ 7 ਅਪੀਲਾਂ ਕੀਤੀਆਂ। ਉਨ੍ਹਾਂ ਨੇ ਨਾਗਰਿਕਾਂ ਨੂੰ ਜਨਤਕ ਆਵਾਜਾਈ ਅਤੇ ਕਾਰ ਪੂਲਿੰਗ ਦੀ ਵਰਤੋਂ ਰਾਹੀਂ ਦਰਾਮਦ ਕੀਤੇ ਈਂਧਨ ਦੀ ਖਪਤ ਨੂੰ ਘਟਾ ਕੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਚਾਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਦੀ ਇਹ ਅਪੀਲ ਅਜਿਹੇ ਸਮੇਂ ਆਈ ਹੈ ਜਦੋਂ ਪੱਛਮੀ ਏਸ਼ੀਆ ਸੰਕਟ ਅਤੇ ਹੋਰਮੁਜ਼ ਪਣ ਜੋੜ ਵਿੱਚ ਚੱਲ ਰਹੀ ਰੁਕਾਵਟ ਕਾਰਨ ਪ੍ਰਤੀ ਬੈਰਲ ਕੱਚੇ ਤੇਲ ਦੀ ਕੀਮਤ 100 ਡਾਲਰ ਤੋਂ ਉੱਪਰ ਬਣੀ ਹੈ। ਕੱਚੇ ਤੇਲ ਦੀਆਂ ਕੀਮਤਾਂ ਪਿਛਲੇ ਮਹੀਨੇ ਦੇ ਅਖੀਰ ਵਿੱਚ 52 ਹਫ਼ਤਿਆਂ ਦੇ ਉੱਚ ਪੱਧਰ ਤੇ 126 ਡਾਲਰ ਪ੍ਰਤੀ ਬੈਰਲ ਤੇ ਪਹੁੰਚ ਗਈਆਂ ਨੇ। ਪ੍ਰਧਾਨ ਮੰਤਰੀ ਮੋਦੀ ਨੇ ਨਾਗਰਿਕਾਂ ਨੂੰ 1 ਸਾਲ ਲਈ ਵਿਦੇਸ਼ ਯਾਤਰਾ ਨੂੰ ਮੁਲਤਵੀ ਕਰਨ ਜਿਹੇ ਵਿਵੇਕਸ਼ੀਲ ਖਰਚਿਆਂ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਨਾਗਰਿਕਾਂ ਨੂੰ 1 ਸਾਲ ਲਈ ਵਿਦੇਸ਼ਾਂ ਵਿੱਚ ਵਿਆਹ ਪ੍ਰੋਗਰਾਮਾਂ ਤੇ ਖਰਚਿਆਂ ਨੂੰ ਘਟਾਉਣ ਅਤੇ ਸੋਨਾ ਨਾ ਖਰੀਦਣ ਦੀ ਵੀ ਅਪੀਲ ਕੀਤੀ ਹੈ। ਸ਼੍ਰੀ ਮੋਦੀ ਨੇ ਘਰ ਤੋਂ ਕੰਮ ਯਾਨੀ ਵਰਕ ਫਰਮ ਹੋਮ ਕਰਨ ਦੇ ਤਰੀਕਿਆਂ ਨੂੰ ਦੁਬਾਰਾ ਸ਼ੁਰੂ ਕਰਨ ਦਾ ਵੀ ਸੱਦਾ ਦਿੱਤਾ। ਉਨ੍ਹਾਂ ਨਾਗਰਿਕਾਂ ਨੂੰ ਖਾਣ ਵਾਲੇ ਤੇਲ ਦੀ ਖਪਤ ਘਟਾਉਣ ਅਤੇ ਕਿਸਾਨਾਂ ਨੂੰ ਵਿਦੇਸ਼ਾਂ ਤੋਂ ਦਰਾਮਦ ਕੀਤੇ ਰਸਾਇਣਕ ਖਾਦਾਂ ਤੇ ਆਪਣੀ ਨਿਰਭਰਤਾ ਘਟਾਉਣ ਦੀ ਅਪੀਲ ਕੀਤੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਬੋਰਡ ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਨੇ ਦੱਸਿਆ ਕਿ ਇਸ ਸਾਲ 2025-26 ਵਿੱਚ 269,505 ਰੈਗੂਲਰ ਵਿਦਿਆਰਥੀਆਂ ਵਿੱਚੋਂ 254,744 ਪਾਸ ਹੋਏ ਅਤੇ ਪਾਸ ਫੀਸਦ 94.52 ਫੀਸਦ ਰਹੀ। ਕੁੜੀਆਂ ਦੀ ਪਾਸ ਫੀਸਦ 95.96 ਅਤੇ ਮੁੰਡਿਆਂ ਦੀ ਪਾਸ ਫੀਸਦ 93.23 ਰਹੀ ਹੈ। ਪੰਜਾਬ ਵਿੱਚ ਪਹਿਲੀਆਂ 3 ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਬਾਰੇ ਬੋਰਡ ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਨੇ ਦੱਸਿਆ।
3: ਨਤੀਜੇ ਦੇ ਅਨੁਸਾਰ ਜਿਹੜੇ ਪਾਸ ਪਰਸੈਂਟੇਜ ਦੇ ਬੇਸ ਤੇ ਪਹਿਲੇ 5 ਜ਼ਿਲ੍ਹੇ ਹਨ ਅੰਮ੍ਰਿਤਸਰ, ਫਿਰੋਜ਼ਪੁਰ, ਪਠਾਨਕੋਟ ਦੇ ਅਨੁਸਾਰ ਪਹਿਲੇ 3 ਸਥਾਨ ਪ੍ਰਾਪਤ ਕੀਤੇ ਨੇ। ਅਰਲੀਨ ਸ਼ਰਮਾ, ਡਾਟਰ ਆਫ ਜਸਵਿੰਦਰ ਕੁਮਾਰ, ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋਂ ਫਰੀਦਕੋਟ। ਇਸ ਬੱਚੀ ਦੇ 646 ਨੰਬਰ ਆਏ ਹਨ 650 ਵਿੱਚੋਂ 99.38% ਦੇ ਹਿਸਾਬ ਨਾਲ। ਦੂਜੇ ਨੰਬਰ ਤੇ ਰਹੇ ਨੇ ਮਨੀ ਮਹੇਸ਼ ਸ਼ਰਮਾ, ਪਿਤਾ ਦਾ ਨਾਂ ਵਿਜੇ ਕੁਮਾਰ, ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਚਮੋਲੀ ਬਸੀ ਰੋਪੜ, ਜਿਨ੍ਹਾਂ ਦੇ 645 ਨੰਬਰ ਆਏ ਹਨ 99.23%। ਤੀਜੇ ਨੰਬਰ ਤੇ ਰੀਆ ਰਾਣੀ, ਸਤਨਾਮ ਸਿੰਘ, ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮਾਡਲ ਟਾਊਨ ਹੁਸ਼ਿਆਰਪੁਰ, ਇਹਨਾਂ ਦੇ 645 ਨੰਬਰ ਆਏ ਹਨ 99.23 ਨਾਲ।
2: ਸਕੂਲੀ ਸਿੱਖਿਆ ਵਿੱਚ ਇਤਿਹਾਸਕ ਮੀਲ ਪੱਥਰ ਸਥਾਪਿਤ ਕਰਦਿਆਂ ਪੰਜਾਬ ਨੇ ਦੇਸ਼ ਦੇ ਸਰਵੋਤਮ ਕਾਰਗੁਜ਼ਾਰੀ ਵਾਲੇ ਸੂਬੇ ਵਜੋਂ ਮਾਨਤਾ ਹਾਸਲ ਕੀਤੀ ਹੈ। ਨੀਤੀ ਆਯੋਗ ਸਿੱਖਿਆ ਗੁਣਵੱਤਾ ਰਿਪੋਰਟ 2026 ਵਿੱਚ ਪੰਜਾਬ ਨੇ ਸਕੂਲ ਸਿੱਖਿਆ ਦੇ ਅਹਿਮ ਬੁਨਿਆਦੀ ਸਿੱਖਿਆ ਮਾਪਦੰਡਾਂ ਵਿੱਚ ਭਾਰਤ ਦੀ ਲੰਮੇ ਸਮੇਂ ਤੋਂ ਅਗਵਾਈ ਕਰਨ ਵਾਲੇ ਕੇਰਲਮ ਨੂੰ ਪਛਾੜ ਦਿੱਤਾ ਏ। ਪ੍ਰਣਾਲੀਗਤ ਸੁਧਾਰਾਂ ਅਤੇ ਜ਼ਮੀਨੀ ਪੱਧਰ ਤੇ ਸਮਰਪਣ ਰਾਹੀਂ ਹਾਸਲ ਕੀਤੀ ਇਸ ਪ੍ਰਾਪਤੀ ਨੂੰ ਪੰਜਾਬ ਦੇ ਦੌਰ ਦੀ ਸ਼ੁਰੂਆਤ ਦੱਸਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਸਨਮਾਨ ਹਰ ਉਸ ਮਾਤਾ ਪਿਤਾ, ਵਿਦਿਆਰਥੀ ਅਤੇ ਅਧਿਆਪਕ ਦਾ ਹੈ ਜਿਸ ਨੇ ਸਰਕਾਰੀ ਸਕੂਲਾਂ ਦਾ ਸਾਥ ਛੱਡਣ ਤੋਂ ਇਨਕਾਰ ਕਰ ਦਿੱਤਾ। ਇਹ 1 ਦਿਨ ਵਿੱਚ ਹਾਸਲ ਕੀਤੀ ਉਪਲਬਧੀ ਨਹੀਂ ਹੈ, ਬਲਕਿ ਇਹ ਬਿਹਤਰ ਨੀਤੀ ਇਰਾਦੇ ਅਤੇ ਅਮਲ ਦਾ ਸੁਮੇਲ ਹੈ ਜਿਸ ਨਾਲ ਬਿਹਤਰ ਨਤੀਜੇ ਸਾਹਮਣੇ ਆਏ ਨੇ। ਨੀਤੀ ਆਯੋਗ ਦੀ ਰਿਪੋਰਟ ਦੇ ਨਤੀਜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ 99.9% ਸਰਕਾਰੀ ਸਕੂਲਾਂ ਵਿੱਚ ਹੁਣ ਬਿਜਲੀ ਉਪਲਬਧ ਹੈ, 99% ਸਕੂਲਾਂ ਵਿੱਚ ਕਾਰਜਸ਼ੀਲ ਕੰਪਿਊਟਰ ਉਪਲਬਧ ਨੇ ਅਤੇ 80% ਤੋਂ ਵੱਧ ਸਕੂਲ ਸਮਾਰਟ ਕਲਾਸਰੂਮਾਂ ਨਾਲ ਲੈਸ ਨੇ। ਇਸ ਤੋਂ ਇਲਾਵਾ 10ਵੀਂ ਜਮਾਤ ਦੇ 90% ਤੋਂ ਵੱਧ ਵਿਦਿਆਰਥੀ ਹੁਣ 11ਵੀਂ ਜਮਾਤ ਵਿੱਚ ਦਾਖਲਾ ਲੈ ਰਹੇ ਨੇ। ਇਹ ਦਰ ਸਕੂਲ ਛੱਡਣ ਦੀ ਦਰ ਵਿੱਚ ਤੇਜ਼ੀ ਨਾਲ ਆ ਰਹੀ ਗਿਰਾਵਟ ਨੂੰ ਦਰਸਾਉਂਦੀ ਏ। ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਪ੍ਰਧਾਨ

0: ਗ੍ਰਾਮੀਣ ਸੜਕ ਯੋਜਨਾ ਦੇ ਤੀਜੇ ਪੜਾਅ ਦੌਰਾਨ ਪੰਜਾਬ ਵਿੱਚ 835 ਕਰੋੜ ਦੀ ਲਾਗਤ ਨਾਲ ਸੜਕਾਂ ਬਣਨੀਆਂ। ਉਹਨਾਂ ਦੱਸਿਆ ਕਿ ਇਹ ਸੜਕਾਂ ਪਿਛਲੇ ਸਾਲ ਬਣਨੀਆਂ ਸਨ, ਟੈਂਡਰ ਵੀ ਲੱਗ ਚੁੱਕੇ ਸਨ, ਪਰ ਅਚਾਨਕ ਕੇਂਦਰ ਵੱਲੋਂ ਜਾਰੀ ਕੀਤੇ ਇੱਕ ਪੱਤਰ ਕਾਰਨ ਇਹਨਾਂ ਸੜਕਾਂ 'ਤੇ ਰੋਕ ਲੱਗ ਗਈ ਸੀ। ਹੁਣ ਇਹ ਰੋਕ ਹਟਾ ਦਿੱਤੀ ਗਈ ਹੈ। ਸਾਰੇ ਦੇਸ਼ ਵਿੱਚ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਬਣਨ ਵਾਲੀਆਂ ਸੜਕਾਂ ਦੇ ਨਿਰਮਾਣ ਦੇ ਕੰਮਾਂ ਦੀ ਪ੍ਰਵਾਨਗੀ ਅਤੇ ਟੈਂਡਰ 72 ਦਿਨਾਂ ਵਿੱਚ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਨੇ ਅਤੇ ਨਾਲ ਹੀ ਇਹ ਹਦਾਇਤ ਵੀ ਕੀਤੀ ਗਈ ਹੈ ਕਿ ਇਹ ਕੰਮ ਕਿਸੇ ਵੀ ਸਥਿਤੀ ਵਿੱਚ 30 ਸਤੰਬਰ ਤੋਂ ਲੇਟ ਨਹੀਂ ਹੋਣੇ ਚਾਹੀਦੇ। ਸੰਤ ਸੀਚੇਵਾਲ ਨੇ ਦੱਸਿਆ ਕਿ ਲੰਘੇ ਬਜਟ ਸੈਸ਼ਨ ਦੌਰਾਨ ਉਨ੍ਹਾਂ ਨੇ 12 ਮਾਰਚ ਨੂੰ ਪਾਰਲੀਮੈਂਟ ਵਿੱਚ ਇਹ ਮੁੱਦਾ ਉਠਾਇਆ ਸੀ। ਮੌਸਮ ਵਿਭਾਗ ਨੇ ਅੱਜ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਹਨੇਰੀ ਝੱਖੜ ਨਾਲ ਬਿਜਲੀ ਲਿਸ਼ਕਣ ਬਾਰੇ ਔਰੇਂਜ ਅਲਰਟ ਅਤੇ ਇਸ ਤੋਂ ਬਾਅਦ 14 ਮਈ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਸਮੇਂ ਦੌਰਾਨ ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਹਾਲਾਂਕਿ ਅਗਲੇ 3-4 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡੀ ਤਬਦੀਲੀ ਆਉਣ ਦੀ ਸੰਭਾਵਨਾ ਨਹੀਂ ਹੈ। ਪਠਾਨਕੋਟ ਵਿੱਚ ਥੀਨ ਡੈਮ 'ਤੇ ਅੱਜ ਘੱਟੋ ਘੱਟ ਤਾਪਮਾਨ 18.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਫਰੀਦਕੋਟ ਵਿੱਚ ਬੀਤੇ 24 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 42.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਪ੍ਰਦੇਸ਼ਿਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 6:20 ਤੇ। ਨਮਸਕਾਰ।
1: ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਠੀਕ 2:35 ਤੇ 57 ਸਕਿੰਟ ਹੋ ਰਹੇ ਨੇ। ਵੇਲਾ ਹੋ ਰਿਹਾ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ। ਸੁਣਦੇ ਹਾਂ ਪ੍ਰੋਗਰਾਮ ਸੁਰੀਲੀ ਦੁਪਹਿਰ।

0: पेश है सबका फेवरेट
1: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
2: जी श्रोते सुरीली दोपहर दे विच पहली कॉल साडे कोल आ चुकी है जी। हेलो
3: हेलो
2: हेलो जी नमस्कार।
3: नमस्कार जी नमस्कार ਹੋਰ ਮੈਡਮ ਜੀ ਠੀਕ ਹੋ ਜੀ ਕਰਨਪਾਲ ਜੀ
2: ਠੀਕ ਹੈ ਜੀ ਵਧੀਆ ਤੁਸੀਂ ਕੌਣ ਬੋਲ ਰਹੇ ਹੋ
3: ਜ਼ਿਲ੍ਹਾ ਬਰਨਾਲਾ ਪਿੰਡ ਢਿੱਲਵਾਂ ਤੋਂ ਸੁਖਦੀਪ ਸਿੰਘ ਗਿੱਲ ਬੋਲਦਾ ਜੀ ਨਾਲ ਮੇਰਾ ਭਤੀਜਾ ਜਗਪ੍ਰੀਤ ਸਿੰਘ ਗਿੱਲ
2: ਹਾਂਜੀ ਗੀਤ ਕਿਹੜਾ ਸੁਣੋਗੇ
3: ਗੀਤ ਜੀ ਅੰਗਰੇਜ਼ ਫਿਲਮ ਦੇ ਵਿੱਚੋਂ ਸੁਣਾ ਦਿਓ ਅਮਰਿੰਦਰ ਗਿੱਲ ਦਾ ਕੁੜਤਾ ਛੋੜੇ ਸੂਆ
2: ਠੀਕ ਹੈ ਜੀ ਸੁਣਾ ਰਹੇ ਹਾਂ ਤੁਹਾਡੀ ਫਰਮਾਇਸ਼ ਤੇ ਗੀਤ ਫੋਨ ਕਰਨ ਲਈ ਸ਼ੁਕਰੀਆ ਜੀ
3: ਸ਼ੁਕਰੀਆ ਜੀ ਧੰਨਵਾਦ ਤੁਹਾਡਾ ਜੀ

0: ਬੇਦੀ ਸਾਹਿਬ ਮੈਂ ਤੁਹਾਨੂੰ ਉਸ ਦਿਨ ਵੀ ਕਿਹਾ
1: ਸੀ
0: ਨਹੀਂ ਨਹੀਂ ਨਹੀਂ ਹਰ ਵਾਰ ਤੁਸੀਂ ਇਸ ਤਰੀਕੇ ਨਾਲ ਨਾ ਕਰਿਆ ਕਰੋ, ਇਹ ਚੀਜ਼ਾਂ ਸਹੀ ਨਹੀਂ ਲੱਗਦੀਆਂ। ਦੇਖੋ ਤੁਸੀਂ ਖੁਦ ਕਹਿ ਰਹੇ ਹੋ ਕਿ ਅਸੀਂ ਜੁੜੇ ਹਾਂ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਨਾਲ, ਤੁਸੀਂ ਕੁਛ ਰੂਲ ਰੈਗੂਲੇਸ਼ਨ ਨੂੰ ਵੀ ਫਿਰ ਦੇਖਿਆ ਕਰੋ।
1: ਠੀਕ ਹੈ ਜੀ,
0: ਠੀਕ ਹੈ, ਹਾਂ ਫਿਰ ਤੁਹਾਨੂੰ ਕਈ ਵਾਰੀ ਅਵਾਇਡ ਕਰਦੇ ਆ ਤਾਂ ਫਿਰ ਤੁਹਾਨੂੰ ਨਾਰਾਜ਼ਗੀ ਉਸ ਚੀਜ਼ ਦੀ ਆਉਂਦੀ ਹੈ। ਇਹ ਚੀਜ਼ ਦੇ ਵਿੱਚ ਸਰੋਤਿਓ ਤੁਹਾਨੂੰ ਖੁਦ ਨੂੰ ਸੋਚਣਾ ਚਾਹੀਦਾ ਕਿ ਕਿੰਨੇ ਮਾਣ ਸਨਮਾਨ ਦੇ ਨਾਲ ਅਸੀਂ ਤੁਹਾਡਾ ਫੋਨ ਕਾਲ ਅਟੈਂਡ ਕਰਦੇ ਹਾਂ ਔਰ ਤੁਸੀਂ ਸਾਨੂੰ ਮਤਲਬ ਕਿ ਨਾਮ ਬਦਲ ਬਦਲ ਕੇ ਸਾਡੇ ਨਾਲ ਇਸ ਤਰੀਕੇ ਦੇ ਨਾਲ ਕੋਈ ਸਮਝਦਾਰੀ ਵਾਲੀ ਗੱਲ ਨਹੀਂ ਹੈਗੀ। ਖੈਰ ਚਲੋ ਤੁਸੀਂ ਆਪਣੇ ਤਰੀਕੇ ਦੇ ਨਾਲ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਨਾਲ ਜੁੜੇ, ਸਾਡਾ ਜਿਹੜੀ ਡਿਊਟੀ ਹੈ ਸਾਡਾ ਜਿਹੜਾ ਫਰਜ਼ ਹੈ ਅਸੀਂ ਆਪਣੇ ਤਰੀਕੇ ਦੇ ਨਾਲ ਨਿਭਾ ਲੈਂਦੇ ਹਾਂ। ਸੋ ਸੁਣਾ ਰਹੇ ਹਾਂ ਜੀ ਤੁਹਾਨੂੰ ਇਹ ਗੀਤ।

0: ਜੀ ਸਰੋਤਿਓ, ਚੱਲ ਰਿਹਾ ਜੀ ਸੁਰੀਲੀ ਦੁਪਹਿਰ, ਤੁਹਾਡੇ ਨਾਲ ਕਿਰਨਪਾਲ ਤੇ ਅਗਲੇ ਸਰੋਤੇ ਪਹੁੰਚੇ ਨੇ ਆਪਣੀ ਫਰਮਾਇਸ਼ ਲੈ ਕੇ। ਹੈਲੋ,
1: ਹਾਂਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਆਪ ਜੀ ਦਾ। ਮਾਂਜੋ ਕੌਣ ਬੋਲ ਰਹੇ ਹੋ?
1: ਧੰਨਵਾਦ ਜੀ, ਮੈਂ ਗੁਰਮੇਲ ਸਿੰਘ, ਪਿੰਡ ਸ਼ੇਰਪੁਰ ਸੋਢੀਆਂ ਨੇੜੇ ਧੂਰੀ ਜ਼ਿਲ੍ਹਾ ਸੰਗਰੂਰ ਤੋਂ ਬੋਲਦੇ ਆ ਜੀ।
0: ਜੀ ਗੁਰਮੇਲ ਸਿੰਘ ਜੀ, ਗੀਤ ਕਿਹੜਾ ਸੁਣਾਈਏ?
1: ਰੰਗੀਲਾ ਜੱਟ ਤੇ ਸੁਰਿੰਦਰ ਕੌਰ ਦੀਆਂ ਆਵਾਜ਼ਾਂ ਵਿੱਚ ਸੁਣਾ ਦੋ ਜੀ, ਮੱਛਰਦਾਨੀ। ਆਪ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ।
0: ਸ਼ੁਕਰੀਆ ਜੀ, ਆਪ ਜੀ ਦਾ ਵੀ ਫੋਨ ਕਰਨ ਦੇ ਲਈ ਸੁਣਾ ਰਹੇ ਹਾਂ ਇਹ ਗੀਤ।
1: ਓਕੇ।

0: ਜੀ ਤੁਸੀਂ ਆਨੰਦ ਮਾਣ ਰਹੇ ਹੋ ਸਰੋਤੇ ਹੋ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ। ਸੋ ਸੁਰੀਲੀ ਦੁਪਹਿਰ ਦੇ ਵਿੱਚ ਅਗਲੇ ਸਰੋਤੇ ਮੇਰੇ ਨਾਲ ਕੌਣ ਜੁੜੇ ਨੇ ਜੀ, ਕੀ ਫਰਮਾਇਸ਼ ਲੈ ਕੇ ਪਹੁੰਚੇ ਨੇ, ਆਪਾਂ ਉਹਨਾਂ ਤੋਂ ਹੀ ਪੁੱਛਦੇ ਹਾਂ। ਹੈਲੋ
1: ਹੈਲੋ,
0: ਹੈਲੋ ਜੀ, ਨਮਸਕਾਰ
1: ਨਮਸਕਾਰ ਮਾਂ।
0: ਜੀ ਕੌਣ ਬੋਲ ਰਹੇ ਹੋ?
1: ਧਰਮਵੀਰ,
0: ਧਰਮਵੀਰ ਜੀ ਕਿੱਥੋਂ ਬੋਲ ਰਹੇ ਹੋ?
1: ਮੰਡੀ ਡੱਬਾ ਵੀ ਤੋਂ ਜ਼ਿਲ੍ਹਾ ਸਿੱਖਿਆ ਸਾਹਿਬ ਜੀ।
0: ਜੀ ਡੱਬਵਾਲੀ ਤੋਂ ਪਹੁੰਚੇ ਹੋ, ਗੀਤ ਕਿਹੜਾ ਸੁਣੋਗੇ?
1: ਮਾਸਟਰ ਸਲੀਮ ਦਾ ਸੁਣਾ ਦੋ ਜੀ।
0: ਮਾਸਟਰ ਸਲੀਮ ਦਾ ਗੀਤ ਸੁਣਾ ਰਹੇ ਹਾਂ ਜੀ, ਫੋਨ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ।
1: ਧੰਨਵਾਦ।

0: ਬਿਲਕੁਲ ਜੀ, ਦੁਆ ਅਸੀਂ ਵੀ ਇਹੀ ਮੰਗਦੇ ਹਾਂ ਕਿ ਸਾਡੇ ਤਮਾਮ ਰੱਬ ਵਰਗੇ ਸਰੋਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਨਾਲ ਇੱਦਾਂ ਹੀ ਜੁੜੇ ਰਹਿਣ। ਤੇ ਕੌਣ ਜੁੜੇ ਨੇ ਜੀ, ਅਗਲੀ ਫਰਮਾਇਸ਼ ਲੈ ਕੇ ਪੁੱਛਦੇ ਹਾਂ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ?
1: ਨਛੱਤਰ ਸਿੰਘ ਬੋਲਦਾ ਜੀ।
0: ਜੀ ਨਛੱਤਰ ਸਿੰਘ ਜੀ, ਸਵਾਗਤ ਹੈ ਆਪ ਜੀ ਦਾ। ਗੀਤ ਕਿਹੜਾ ਸੁਣਾਈਏ?
1: ਲਾਵੀਰ ਦਾ ਸੁਣਾ ਦੇ ਜੀ, ਕੈਂਥੇ ਵਾਲਾ ਜੀ।
0: ਜੀ ਸੁਣਾ ਰਹੇ ਹਾਂ ਜੀ ਤੁਹਾਡੀ ਪਸੰਦ ਦੇ ਗੀਤ। ਫੋਨ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਆਪ ਜੀ ਦਾ।
1: ਧੰਨਵਾਦ ਜੀ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਧ ਭਾਰਤੀ ਮੁੰਬਈ ਦੇ ਪ੍ਰਸਾਰਣ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 5:20 ਹੋ ਰਹੇ ਨੇ। ਵੇਲਾ ਦਿਹਾਤੀ ਵੀਰਾਂ ਅਤੇ ਭੈਣਾਂ ਦੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ।

0: ਸਵਾਗਤ ਸਾਰੇ ਹੀ ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਦਾ। ਅੱਜ ਦੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਅੰਤਰਗਤ ਤੁਸੀਂ ਸੁਣੋਗੇ ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ। ਇਸ ਪ੍ਰੋਗਰਾਮ ਦੇ ਤਹਿਤ ਤੁਹਾਨੂੰ ਸੁਣਵਾਇਆ ਜਾਏਗਾ ਵਿਸ਼ੇਸ਼ ਪ੍ਰੋਗਰਾਮ ਨਛੱਤਰ ਛੱਤਾ ਹੋਰਾਂ ਦੀ ਜੀਵਨੀ 'ਤੇ ਆਧਾਰਿਤ। ਆਵਾਜ਼ ਅਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ, ਸੰਪਾਦਨ ਸਤਪਾਲ ਬਰਾੜ ਹੋਰਾਂ ਦਾ। ਸੋ ਇਸ ਤੋਂ ਪਹਿਲਾਂ ਸੁਣਦੇ ਹਾਂ ਕੁਝ ਸੰਦੇਸ਼।
1: ਪੇਸ਼ ਹੈ ਸਭ ਕਾ ਫੇਵਰੇਟ
2: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
3: ਕੀ ਤੁਸੀਂ ਵੀ ਆਪਣੇ ਬੱਚੇ ਦੇ ਇੰਗਲਿਸ਼ ਸਬਜੈਕਟ ਨੂੰ ਲੈ ਕੇ ਚਿੰਤਾ ਚੋ? ਤਾਂ ਤੁਹਾਡੀ ਚਿੰਤਾ ਦਾ ਹੱਲ ਆ ਚੁੱਕਿਆ ਬਠਿੰਡਾ ਵਿੱਚ। 24 ਸਾਲਾਂ ਦੇ ਤਜਰਬੇ ਨਾਲ ਲੈਸ ਐਕਸ ਪ੍ਰਿੰਸੀਪਲ ਮੋਨਿਕਾ ਸਿੰਘ ਲੈ ਕੇ ਆਏ ਨੇ ਟੌਪਰਸ ਇੰਗਲਿਸ਼ ਹੱਬ, ਜਿੱਥੇ ਤੁਹਾਡੇ ਬੱਚੇ ਨੂੰ ਮਿਲਣਗੀਆਂ 9ਵੀਂ, 10ਵੀਂ, 11ਵੀਂ ਅਤੇ 12ਵੀਂ ਕਲਾਸ ਲਈ ਖਾਸ ਇੰਗਲਿਸ਼ ਕਲਾਸਿਸ, ਸਮਾਲ ਬੈਚਸ, ਇੰਡੀਵਿਜੁਅਲ ਅਟੈਂਸ਼ਨ, ਰਾਈਟਿੰਗ ਤੇ ਗ੍ਰਾਮਰ ਸਕਿੱਲਸ ਤੇ ਖਾਸ ਧਿਆਨ, ਬੋਰਡ ਅਨੁਸਾਰ ਪੜ੍ਹਾਈ ਤੇ ਪੂਰੀ ਕਨਸੈਪਟ ਕਲੈਰਿਟੀ। ਅੱਜ ਹੀ ਦਾਖਲੇ ਲਈ ਸੰਪਰਕ ਕਰੋ 9877132405।

आकाशवाणी FM ਬਠਿੰਡਾ ਦੇ ਰਵ ਵਰਗੇ ਸਰੋਤਿਓ ਤੁਹਾਨੂੰ ਦੱਸ ਦਈਏ ਕਿ ਤਾਰੀਖ 12 ਮਈ ਦਿਨ ਮੰਗਲਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜੇ ਸਵੇਰ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਹੱਡ ਬੀਤੀਆਂ ਜਗ ਬੀਤੀਆਂ ਜਿਸ ਦੇ ਤਹਿਤ ਤੁਸੀਂ ਸੁਣੋਗੇ ਇੱਕ ਕਹਾਣੀ ਜ਼ੀਨਤ ਆਪਾ ਕਹਾਣੀਕਾਰ ਕਰਤਾਰ ਸਿੰਘ ਦੁੱਗਲ ਵਾਚਕ ਅਤੇ ਸੰਪਾਦਨ ਕਮਲ ਸਿੱਧੂ ਸੋ ਸੁਣਨਾ ਨਾ ਭੁੱਲਣਾ ਮਿਤੀ 12 ਮਈ ਦਿਨ ਮੰਗਲਵਾਰ ਸਵੇਰੇ 7 ਵਜੇ ਸਿਲਸਿਲਾ ਹੱਡ ਬੀਤੀਆਂ ਜਗ ਬੀਤੀਆਂ।

ਸਾਡੇ ਸਿਰਾਂ ਦੇ ਤਾਜ, ਰੂਹ ਦੇ ਨੇੜੇ ਵਸਦੇ ਤੇ ਸਾਹਾਂ ਤੋਂ ਵੀ ਵੱਧ ਕੀਮਤੀ ਆਪਣਾ ਵਿਰਸਾ, ਆਪਣਾ ਸੱਭਿਆਚਾਰ ਸੁਣਨ ਵਾਲੇ ਸਮੂਹ ਅਦਬੀ ਸਤਿਕਾਰਿਤ ਬੁੱਧੀਜੀਵੀ ਸਰੋਤਿਓ, ਦੋਸਤੋ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਵਿੱਚ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਸਤਪਾਲ ਬਰਾੜ ਸਾਹਿਬ ਆਪ ਜੀ ਦੀ ਖਿਦਮਤ ਦੇ ਵਿੱਚ ਪੇਸ਼ ਕਰਨ ਜਾ ਰਹੇ ਹਾਂ ਆਪ ਜੀ ਦੀ ਫਰਮਾਇਸ਼ ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਸੋਰਾਂ ਦਾ ਸਫ਼ਰ ਨਛੱਤਰ ਛੱਤਾ ਦੇ ਨਾਮ।

ਟਿਊਨ ਕੀਤਾ ਏ ਤੇ ਸੁਣ ਰਹੇ ਹੋ ਆਪਣਾ ਪਸੰਦੀਦਾ ਚੈਨਲ 101.1 ਮੈਗਾਹਰਟਜ਼ ਆਕਾਸ਼ਵਾਣੀ FM ਬਠਿੰਡਾ। ਦੋਸਤੋ, ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਸਮਰਪਿਤ ਹੈ ਪੰਜਾਬੀ ਲੋਕ ਗਾਇਕੀ ਦੇ ਮਾਣਯੋਗ ਸਿਤਾਰੇ ਨਛੱਤਰ ਛੱਤਾ ਜੀ ਨੂੰ, ਜਿਹੜੇ ਸੁਰਾਂ ਵਿੱਚ ਮਿੱਟੀ ਦੀ ਖੁਸ਼ਬੂ ਹੋਵੇ। ਦੋਸਤੋ, ਜਿਹੜੇ ਸੁਰਾਂ ਵਿੱਚ ਮਿੱਟੀ ਦੀ ਖੁਸ਼ਬੂ ਹੋਵੇ ਉਹੀ ਅਸਲ ਗਾਇਕੀ ਦੀ ਪਹਿਚਾਣ ਬਣਦੇ ਨੇ। ਸਰੋਤਿਓ, ਨਛੱਤਰ ਛੱਤਾ ਇੱਕ ਨਾਮ, ਇੱਕ ਆਵਾਜ਼, ਇੱਕ ਅਹਿਸਾਸ। ਪੰਜਾਬ ਦੀ ਮਿੱਟੀ ਨਾਲ ਜੁੜਿਆ ਇਹ ਗਾਇਕ ਆਪਣੇ ਸਾਦੇ ਤੇ ਦਿਲ ਛੂਹਣ ਵਾਲੇ ਅੰਦਾਜ਼ ਲਈ ਜਾਣਿਆ ਜਾਂਦਾ ਏ। ਉਹਨਾਂ ਦੀ ਗਾਇਕੀ ਵਿੱਚ ਪਿੰਡਾਂ ਦੀ ਖੁਸ਼ਬੂ, ਪਿਆਰ ਦੀ ਸਾਦਗੀ ਅਤੇ ਜ਼ਿੰਦਗੀ ਦੀ ਸੱਚਾਈ ਨਜ਼ਰ ਆਉਂਦੀ ਹੈ। ਮਿੱਟੀ ਦੇ ਰੰਗਾਂ 'ਚ ਰਚਿਆ ਜਿਹੜਾ ਸੁਰੀਲਾ ਪਿਆਰ, ਮਿੱਟੀ ਦੇ ਰੰਗਾਂ ਵਿੱਚ ਰਚਿਆ ਜਿਹੜਾ ਸੁਰੀਲਾ ਪਿਆਰ ਉਹੀ ਬਣਦਾ ਏ ਦੋਸਤੋ ਲੋਕ

ਦੋਸਤੋ ਹੁਣ ਵਾਰੀ ਹੈ ਉਹਨਾਂ ਗੀਤਾਂ ਦੀ ਜਿਨ੍ਹਾਂ ਨੇ ਨਛੱਤਰ ਛੱਤਾ ਜੀ ਨੂੰ ਲੋਕਾਂ ਦੇ ਦਿਲਾਂ ਵਿੱਚ ਵਸਾਇਆ। ਪਹਿਲਾ ਹਿੱਟ ਗੀਤ ਸੀ ਉਹਨਾਂ ਦਾ ਯਾਰੀਆਂ, ਦੂਜਾ ਹਿੱਟ ਗੀਤ ਸੋਹਣੀਏ, ਤੀਜਾ ਹਿੱਟ ਗੀਤ ਜਿੰਦ ਮਾਹੀ। ਦੋਸਤੋ ਸੁਰਾਂ ਦੀ ਦੁਨੀਆਂ 'ਚ ਜਿਹੜਾ ਸੱਚ ਬੋਲਦਾ ਏ ਉਹੀ ਲੋਕਾਂ ਦਾ ਦਿਲ ਜਿੱਤਦਾ ਏ।

ਸਰੋਤੇ ਹੋ, ਨਛੱਤਰ ਛੱਤਾ ਜੀ ਨੇ ਪੰਜਾਬੀ ਲੋਕ ਸੱਭਿਆਚਾਰ ਨੂੰ ਜਿਉਂਦਾ ਰੱਖਣ ਵਿੱਚ ਵੱਡਾ ਯੋਗਦਾਨ ਦਿੱਤਾ। ਉਹਨਾਂ ਦੇ ਗੀਤ ਸਿਰਫ ਮਨੋਰੰਜਨ ਨਹੀਂ ਸਗੋਂ ਸੱਭਿਆਚਾਰ ਦੀ ਝਲਕ ਸਨ। ਵਿਰਸਾ ਸਾਡੀ ਪਹਿਚਾਣ ਹੈ ਦੋਸਤੋ, ਤੇ ਨਛੱਤਰ ਛੱਤਾ ਦੀ ਗਾਇਕੀ, ਉਹਦੀ ਆਵਾਜ਼ ਲਾ ਜਵਾਬ ਹੈ ਲੋਕੋ।

ਦੋਸਤੋ ਨਛੱਤਰ ਛੱਤਾ ਜੀ ਨੂੰ ਸੁਣਨ ਵਾਲੇ ਸਰੋਤਿਆਂ ਦੇ ਪਿਆਰ ਨੇ ਹੀ ਉਹਨਾਂ ਨੂੰ ਇੱਕ ਸਥਾਪਿਤ ਕਲਾਕਾਰ ਬਣਾ ਦਿੱਤਾ। ਇਹ ਸਰੋਤਿਆਂ ਦੀ ਪਿਆਰ ਦੀ ਹੀ ਤਾਕਤ ਸੀ ਕਿ ਨਛੱਤਰ ਛੱਤਾ ਜੀ ਦਾ ਇਹ ਗੀਤ ਅੱਜ ਵੀ ਸਰੋਤਿਆਂ ਦੀ ਮਨਪਸੰਦ ਸੂਚੀ ਦੇ ਵਿੱਚ ਸ਼ਾਮਲ ਹੁੰਦਾ ਏ। ਇੱਕ ਸਾਉਣ ਦਾ ਮਹੀਨਾ ਰੁੱਤ ਪਿਆਰ ਦੀ, ਉੱਤੋਂ ਯਾਦ ਆ ਗਈ ਚੰਨ ਸੋਹਣੇ ਯਾਰ ਦੀ ਕੇ ਪੱਤਿਆਂ ਨਾਲ ਹਿੱਕ ਭਿੜ ਗਈ, ਜਦੋਂ ਪੀਂਘ ਦੇ ਹੁਲਾਰੇ ਨਾਲ ਸੋਹਣਿਆ ਸੱਜਣਾ ਪੱਤਿਆਂ ਨਾਲ ਹਿੱਕ ਭਿੜ ਗਈ।

ਦੋਸਤੋ ਹੁਣ ਆਪ ਜੀ ਦੇ ਨਾਲ ਅਸੀਂ ਨਛੱਤਰ ਛੱਤਾ ਜੀ ਦੇ ਗਾਏ ਕੁਝ ਗੀਤਾਂ ਦੇ ਬੋਲ ਵੀ ਸਾਂਝੇ ਕਰਾਂਗੇ। ਇੱਕ ਵਾਰੀ ਤਾਂ ਦੱਸ ਜਾ, ਦੂਜਾ ਗੀਤ ਭੁੱਲਿਆ ਨਹੀਂ ਜਾਂਦਾ, ਇੱਕ ਹੋਰ ਗੀਤ ਚਿੱਠੀ ਲਿਖਣ ਤੈਨੂੰ, ਤੇ ਇੱਕ ਹੋਰ ਸੈਡ ਸੌਂਗ ਕੱਚ ਜਿਹਾ ਦਿਲ ਸਾਡਾ। ਨਛੱਤਰ ਛੱਤਾ ਜੀ ਦੀ ਆਵਾਜ਼ ਦੇ ਵਿੱਚ ਗਾਏ ਕੁਝ ਗੀਤ ਹੋਰ ਆਪ ਜੀ ਦੇ ਸਨਮੁੱਖ ਪੇਸ਼ ਕਰਨ ਲੱਗੇ ਆ। ਯਾਦ ਕਰਿਆ ਕਰੇਂਗੀ ਕੋਈ ਗਜਰਾ ਬਣ ਕੇ ਬੱਸ ਚੱਲੀ ਵਿਰਕਾਂ ਦੀ, ਤੂੰ ਸੱਜਣਾ ਪਰਦੇਸ ਗਏਓ, ਮਰੇ ਨਾ ਕਿਸੇ ਦਾ ਪਤੀ ਵੇ ਗੁੱਟ ਨਾ ਮਰੋੜ, ਗੋਰੀ ਵੀਣੀ ਦੇ ਵਿੱਚ ਜੀ ਕਰਦਾ ਲੋਕੋ, ਇੱਕ ਵੇਖੀ ਕੁੜੀ ਅਵੱਲੀ ਲੈ ਜਾਈ ਇੱਕ ਸੁਨੇਹਾ, ਯਾਰਾਂ ਦੀ ਕਾਰ ਮਰੂਤੀ ਊਣਾ ਪਿਆਰ ਚ ਨਹੀਂ।

ਦੋਸਤੋ, ਨਛੱਤਰ ਸਿੰਘ ਛੱਤਾ ਜਨਮ 18 ਜੂਨ 1959 ਨੂੰ ਹੋਇਆ ਤੇ 7 ਮਈ 1992 ਨੂੰ। ਨਛੱਤਰ ਛੱਤਾ ਜੀ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਦੋਸਤੋ, ਨਛੱਤਰ ਛੱਤਾ ਜੀ ਦੀਆਂ ਕੁਝ ਮਸ਼ਹੂਰ ਐਲਬਮਸ ਟੀ ਸੀਰੀਜ਼ ਦੁਆਰਾ ਵੀ ਰਿਲੀਜ਼ ਕੀਤੀਆਂ ਗਈਆਂ, ਯਾਦਾਂ ਨਛੱਤਰ ਛੱਤੇ ਦੀਆਂ, ਇਸ ਤੋਂ ਇਲਾਵਾ ਮਤਲਬ ਦੀ ਦੁਨੀਆ। ਦੋਸਤੋ, ਨਛੱਤਰ ਛੱਤਾ ਇੱਕ ਪ੍ਰਸਿੱਧ ਪੰਜਾਬੀ ਲੋਕ ਗਾਇਕ ਸੀ। ਨਛੱਤਰ ਛੱਤਾ ਜੀ ਨੂੰ ਅੱਜ ਵੀ ਪੰਜਾਬ ਦੇ ਸਭ ਤੋਂ ਵਧੀਆ ਉੱਚ ਪੱਧਰੀ ਗਾਇਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਪੜ੍ਹਾਈ ਨਹੀਂ ਕਰ ਸਕਿਆ। ਸ਼ੁਰੂਆਤੀ ਜ਼ਿੰਦਗੀ ਵਿੱਚ ਉਸਨੇ ਇੱਕ ਹੋਰ ਪੰਜਾਬੀ ਮਹਾਨ ਗਾਇਕ ਅਮਰ ਸਿੰਘ ਚਮਕੀਲਾ ਵਾਂਗ ਨਾਟਕਾਂ ਵਿੱਚ ਪੂਰਨ ਭਗਤ ਜੀ ਦੀ ਭੂਮਿਕਾ ਨਿਭਾਈ, ਪਰ ਉਹ ਬਚਪਨ ਵਿੱਚ ਜ਼ਿਆਦਾ ਮੁਹੰਮਦ ਸਦੀਕ ਵਰਗੇ ਉਸਤਾਦ ਗਾਇਕਾਂ ਨੂੰ ਸੁਣਦੇ ਸਨ।

ਦੋਸਤੋ, ਨਛੱਤਰ ਛੱਤਾ ਜੀ ਦਾ ਜਨਮ 18 ਜੂਨ 1969 ਨੂੰ ਜ਼ਿਲ੍ਹਾ ਬਠਿੰਡਾ ਦੇ ਪਿੰਡ ਆਦਮਪੁਰਾ ਵਿੱਚ ਹੋਇਆ। ਉਹ ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋਏ। ਸੌਦਾਗਰ ਸਿੰਘ ਤੇ ਅਮਰ ਕੌਰ ਮਾਤਾ ਜੀ ਦੇ ਉਹ ਵੱਡੇ ਪੁੱਤਰ ਸਨ। ਨਛੱਤਰ ਸਿੰਘ ਛੱਤਾ ਬਚਪਨ ਵਿੱਚ ਪਸ਼ੂ ਚਰਾਉਣ ਸਮੇਂ ਹੀ ਗਾਉਣ ਲੱਗ ਪਿਆ ਸੀ। ਗਰੀਬ ਪਰਿਵਾਰ ਕਾਰਨ ਉਹ ਬਾਹਲੀ

ਦੋਸਤੋ, ਬੁਰਜ ਰਾਜਗੜ੍ਹ ਦੇ ਇੱਕ ਖੇਡ ਟੂਰਨਾਮੈਂਟ ਵਿੱਚ ਇੱਕ ਦਿਨ ਉਹਨਾਂ ਨੇ ਸਟੇਜ ਤੇ ਆਪਣਾ ਪਹਿਲਾ ਗੀਤ ਚਾਰ ਦਿਨ ਜ਼ਿੰਦਗੀ ਦੇ ਗਾਇਆ, ਜਿਸ ਤੋਂ ਬਾਅਦ ਉੱਥੇ ਮੌਜੂਦ ਗੀਤਕਾਰਾਂ ਅਤੇ ਗਾਇਕਾਂ ਵਿੱਚ ਉਹ ਬਹੁਤ ਪ੍ਰਸਿੱਧ ਹੋ ਗਏ। ਇਸ ਗੀਤ ਨੂੰ ਸੁਣਨ ਤੋਂ ਬਾਅਦ ਮਾਸਟਰ ਗੁਰਬਖਸ਼ ਸਿੰਘ ਅਲਬੇਲਾ ਦੇ ਥਾਪੜੇ ਸਦਕਾ ਨਛੱਤਰ ਛੱਤਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਰਾਤੋ ਰਾਤ ਕਾਮਯਾਬ ਹੋ ਗਿਆ। ਲੋਕ ਸੰਗੀਤ ਮੰਡਲੀ ਭਦੌੜ ਦੇ ਨਾਲ ਉਹਨਾਂ ਨੇ 13 ਗੀਤਾਂ ਦੀ ਇੱਕ ਐਲਬਮ ਵੀ ਜਾਰੀ ਕੀਤੀ। ਮਾਸਟਰ ਗੁਰਬਖਸ਼ ਸਿੰਘ ਅਲਬੇਲਾ ਸਮੇਤ

ਕੀਤੇ ਨਛੱਤਰ ਸਿੰਘ ਛੱਤਾ ਜੀ ਨੇ ਆਪਣੇ ਕੈਰੀਅਰ ਵਿੱਚ ਕੁਝ ਹੋਰ ਗੀਤਕਾਰਾਂ ਜਿਵੇਂ ਕਿ ਕੇਵਲ ਭਦੌੜ, ਗੀਤਾ ਦਿਆਲਪੁਰੀਆ ਤੇ ਬਲਵੰਤ ਖਾਨਾ ਜੀ ਦੇ ਨਾਲ ਵੀ ਗੀਤ ਗਾਏ, ਪਰ 1987 ਵਿੱਚ ਪਾਇਲ ਕੰਪਨੀ ਦੇ ਲੇਬਲ ਨਾਲ ਉਹਨਾਂ ਦੇ ਸੁਪਰ ਹਿੱਟ ਐਲਬਮ ਰੁੱਤ ਪਿਆਰ ਦੀ ਗੱਲ ਆਈ ਤਾਂ ਉਹ ਰਾਤੋ ਰਾਤ ਸਭ ਤੋਂ ਵੱਧ ਵਿਕਣ ਵਾਲੇ ਪੰਜਾਬੀ ਗਾਇਕ ਬਣ ਗਏ। ਇਹ ਗੀਤ 80ਵੇਂ ਦਹਾਕੇ ਵਿੱਚ ਪੰਜਾਬ ਦੇ ਨੌਜਵਾਨਾਂ ਵਿੱਚ ਸਭ ਤੋਂ ਵੱਧ ਸੁਣੇ ਜਾਣ ਵਾਲੇ ਕਲਾਕਾਰ ਨਛੱਤਰ ਛੱਤਾ ਜੀ ਸਨ। ਉਹਨਾਂ ਦੇ ਗੀਤ ਆਮ ਤੌਰ ਤੇ ਪੰਜਾਬ ਦੇ ਹਰ ਮੇਲਿਆਂ ਵਿਆਹਾਂ ਤੇ ਵਜਾਏ ਜਾਂਦੇ। ਨਛੱਤਰ ਛੱਤਾ ਰਾਤੋ ਰਾਤ ਪੰਜਾਬੀ ਗਾਇਕੀ ਦਾ ਇੱਕ ਉੱਭਰਦਾ ਸਿਤਾਰਾ ਬਣ ਗਿਆ।

ਦੋਸਤੋ, ਆਪ ਜੀ ਦੇ ਨਾਲ ਇੱਕ ਸਾਂਝ ਪਾਉਣ ਲੱਗਿਆ ਹਾਂ ਕਿ ਪ੍ਰੋਫੈਸਰ ਮੋਹਨ ਸਿੰਘ ਮੇਲੇ ਵਿੱਚ ਉਸਤਾਦ ਗਾਇਕ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਸਾਹਿਬ ਜੀ ਨੇ ਨਛੱਤਰ ਛੱਤੇ ਦੀ ਗਾਇਕੀ ਤੋਂ ਖੁਸ਼ ਹੋ ਕੇ ਆਪਣੇ ਗਲ ਦੇ ਵਿੱਚੋਂ ਸੋਨੇ ਦੀ ਚੇਨ ਲਾ ਕੇ ਛੱਤਾ ਜੀ ਦੇ ਗਲੇ ਵਿੱਚ ਪਾ ਦਿੱਤੀ। ਦੋਸਤੋ, ਉਸ ਮੇਲੇ ਦੇ ਵਿੱਚ ਨਛੱਤਰ ਛੱਤਾ ਜੀ ਨੇ ਲੈਜੈਂਡ ਗਾਇਕ ਕੁਲਦੀਪ ਮਾਣਕ ਜੀ ਦੇ ਨਾਲ ਉਹਨਾਂ ਦੇ ਹੀ ਸੁਰ ਦੇ ਵਿੱਚ ਸੁਰ ਮਿਲਾ ਕੇ ਉੱਚੇ ਪੈਮਾਨੇ ਦੇ ਉੱਤੇ ਗਾਇਆ। ਇਸ ਪਰਫਾਰਮੈਂਸ ਤੋਂ ਬਾਅਦ ਉਸਤਾਦ ਗਾਇਕ ਕੁਲਦੀਪ ਮਾਣਕ ਜੀ ਨੇ ਆਖਿਆ ਕਿ ਪੰਜਾਬ ਵਿੱਚ ਇੱਕ ਹੋਰ ਮਾਣਕ ਦਾ ਜਨਮ ਹੋਇਆ ਏ। ਦੋਸਤੋ, ਨਛੱਤਰ ਛੱਤਾ ਜੀ ਨੂੰ ਜ਼ਿਆਦਾ ਸ਼ਰਾਬ ਪੀਣ ਦੀ ਆਦਤ ਸੀ। ਉਹਨਾਂ ਦੀ ਇਸ ਆਦਤ ਸਦਕਾ ਹੀ ਉਹ ਬਹੁਤ ਜਲਦੀ ਹੀ ਇਸ ਫਾਨੀ ਸੰਸਾਰ ਨੂੰ 7 ਮਈ 1992 ਨੂੰ ਅਲਵਿਦਾ ਕਹਿ ਕੇ ਚਲੇ ਗਏ।

ਦੋਸਤੋ, ਨਛੱਤਰ ਛੱਤਾ ਜੀ ਦੇ ਕੁਝ ਮਸ਼ਹੂਰ ਉਦਾਸ ਰੋਮਾਂਟਿਕ ਤੇ ਸੁਪਰ ਹਿੱਟ ਗੀਤਾਂ ਦੀ ਆਪ ਜੀ ਦੇ ਨਾਲ ਸਾਂਝ ਪਾਉਣ ਲੱਗਿਆ ਫਿੱਕਾ ਰੰਗ ਅੱਜ ਦੀ ਦੁਪਹਿਰ ਦਾ, ਤੈਨੂੰ ਭੁੱਲਿਆ ਨੀ ਜਾਂਦਾ ਤੂੰ ਪਰਦੇਸ ਮਹਿਰਮ ਦਿਲਾਂ ਦਾ, ਰੱਬਾ ਸੁੱਖ ਰੱਖੀ ਤੇਰੇ ਆਉਣ ਦੀ ਚਿੱਠੀ ਨਾ ਆਈ, ਜਦੋਂ ਯਾਦ ਤੇਰੀ ਆਵੇ ਮੱਖਣਾ ਕਿਹੜੀ ਗੱਲੋਂ ਦੂਰ ਹੋ ਗਿਆ, ਜਿੰਦ ਮੁੰਦਰੀ ਵਿਖਾ ਕੇ ਕੱਢ ਲੈ ਗਿਆ, ਫੁੱਲਾਂ ਜਹੀ ਜਵਾਨੀ ਸੁਖੀ ਸਾਂਦੀ ਵਸਦੀ ਰਹਿ, ਤੇਰਾ ਕਿੰਨਾ ਸੋਹਣਾ ਸ਼ਹਿਰ ਹੋ, ਅਸਾਂ ਤੁਰ ਚੱਲੇ ਭੁੱਲ ਜਾਈ ਨਾ, ਝੂਠੇ ਯਾਰ ਮਿੱਤਰੋ ਟੈਲੀਫੋਨ ਤੇ ਗੱਲ ਕਰ ਗਏ, ਰੰਗਲੇ ਪੰਜਾਬ ਨੂੰ ਯਾਦ ਸੱਜਣਾ ਦੀ ਇੱਕ ਵਾਰੀ ਤਾਂ ਦੱਸ ਜਾ। ਇਹਦੇ ਤੋਂ ਇਲਾਵਾ ਦੋਸਤੋ ਸੈਂਕੜੇ ਗੀਤ ਨਛੱਤਰ ਛੱਤਾ ਜੀ ਨੇ ਆਪਣੀ ਮਿੱਠੀ ਉੱਚੀ ਬੁਲੰਦ ਆਵਾਜ਼ ਦੇ ਵਿੱਚ ਗਾ ਕੇ ਸਾਡਾ ਸਾਰਿਆਂ ਦਾ ਖੂਬ ਮਨੋਰੰਜਨ ਕੀਤਾ।

ਦੋਸਤੋ ਨਛੱਤਰ ਛੱਤਾ ਜੀ ਨੇ ਆਪਣੀ ਬੁਲੰਦ ਤੇ ਉੱਚੀ ਆਵਾਜ਼ ਦੇ ਵਿੱਚ ਸੈਂਕੜੇ ਗੀਤ ਸਰੋਤਿਆਂ ਦੀ ਝੋਲੀ ਦੇ ਵਿੱਚ ਪਾਏ। ਦੋਸਤੋ ਆਪਣੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਵੀ ਤੁਹਾਡੇ ਦਾਸ ਬਲਜੀਤ ਸ਼ਰਮਾ ਤੇ ਮੇਰੇ ਦੋਸਤ ਸਤਪਾਲ ਬਰਾੜ ਤੇ ਗੁਰਦੀਪ ਗਿੱਲ ਜੀ ਦੀ ਕੋਸ਼ਿਸ਼ ਹੋਵੇਗੀ ਕਿ ਸਾਰੇ ਮਸ਼ਹੂਰ ਗੀਤ ਜੋ ਨਛੱਤਰ ਛੱਤਾ ਜੀ ਨੇ ਆਪਣੀ ਖੂਬਸੂਰਤ ਆਵਾਜ਼ ਦੇ ਵਿੱਚ ਗਾਏ ਆਪ ਜੀ ਦੀ ਖਿਦਮਤ ਦੇ ਵਿੱਚ ਪੇਸ਼ ਕਰੀਏ। ਦੋਸਤੋ ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ, ਹੁਣ ਆਪਣੇ ਦੋਸਤ ਬਲਜੀਤ ਸ਼ਰਮਾ, ਸਤਪਾਲ ਬਰਾੜ ਤੇ ਗਿੱਲ ਗੁਰਦੀਪ ਨੂੰ ਅੱਜ ਦਾ ਆਪਣਾ ਵਿਰਸਾ ਆਪਣਾ ਸੱਭਿਆਚਾਰ ਪ੍ਰੋਗਰਾਮ ਸੰਪੂਰਨ ਕਰਨ ਦੀ ਦਿਓ ਆਗਿਆ। ਫੇਰ ਮਿਲਣ ਦੀ ਆਸ ਨਾਲ ਰੱਬ ਰਾਖਾ, ਆਮੀਨ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਸਤਪਾਲ ਬਰਾੜ ਸਾਹਿਬ।

ਅਸਰ ਹੈ। ਨਾ ਬੋਲ ਸਕਣ ਨਾ ਦਰਦ ਸੁਣਾ ਸਕਣ, ਫਿਰ ਵੀ ਸਭ ਕੁਛ ਸਹਿ ਜਾਂਦੇ ਨੇ ਜੋ ਇਹਨਾਂ ਬੇਜ਼ੁਬਾਨਾਂ ਨੂੰ ਪਿਆਰ ਦੇਣ ਉਹੀ ਅਸਲ ਇਨਸਾਨ ਕਹਾਉਂਦੇ ਨੇ। ਜੀ ਹਾਂ ਸਰੋਤਿਓ, ਵੱਖਰਾ ਇਨਸਾਨ ਹਮੇਸ਼ਾ ਹੀ ਕੁਝ ਨਾ ਕੁਝ ਖਾਸ ਕਰਦਾ ਹੈ ਕੁਦਰਤ ਤੇ ਬੇਸਹਾਰਾ ਬੇਜ਼ੁਬਾਨ ਜਾਨਵਰਾਂ ਦੇ ਲਈ। ਤੋ ਇਸੇ ਤਰ੍ਹਾਂ ਦਾ ਹੀ ਇੱਕ ਨੌਜਵਾਨ ਸਮਾਜ ਸੇਵੀ ਟੇਕ ਚੰਦ ਜੀ, ਮਿਤੀ 11 ਮਈ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਵਿੱਚ ਸਾਡੇ ਮਹਿਮਾਨ ਹੋਣਗੇ, ਜੋ ਕਿ ਨੌਜਵਾਨ ਸਮਾਜ ਸੇਵੀ ਬੇਸਹਾਰਾ ਅਵਾਰਾ ਪਸ਼ੂਆਂ ਦੀ ਨਿਸਵਾਰਥ ਸੇਵਾ ਕਰਦੇ ਨੇ। ਪ੍ਰੋਗਰਾਮ ਦੇ ਵਿੱਚ ਦਿਲਚਸਪ ਗੱਲਾਂ ਹੋਣਗੀਆਂ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੇ ਤਜਰਬੇ ਬਾਰੇ। ਉਹਨਾਂ ਨਾਲ ਗੱਲਬਾਤ ਕਰੂੰਗੀ ਮੈਂ, ਯਾਨੀ ਕਿ ਵਿਜੇ ਲਕਸ਼ਮੀ, ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ। ਸੁਣਨਾ ਨਾ ਭੁੱਲਣਾ, ਮਿਤੀ 11 ਮਈ ਦਿਨ ਸੋਮਵਾਰ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦਾ ਇਹ ਵਿਸ਼ੇਸ਼ ਅੰਕ।

0: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ
1: ਜੀ। ਅੱਜ ਦੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ ਤੁਸੀਂ ਸੁਣਿਆ ਆਪਣਾ ਵਿਰਸਾ ਆਪਣਾ ਸੱਭਿਆਚਾਰ 76 ਛੱਤਾ ਹੋਰਾਂ ਦੀ ਜ਼ਿੰਦਗੀ ਤੇ ਆਵਾਜ਼ ਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਹੁਣ ਤੋਂ ਕੁਛ ਹੀ ਪਲਾਂ ਬਾਅਦ ਯਾਨੀ ਕਿ ਠੀਕ 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਦੇਸ਼ ਕੋਲ 60 ਦਿਨਾਂ ਦਾ ਕੱਚਾ ਤੇਲ, 60 ਦਿਨਾਂ ਦਾ ਕੁਦਰਤੀ ਗੈਸ ਅਤੇ 45 ਦਿਨਾਂ ਦਾ ਐਲਪੀਜੀ ਭੰਡਾਰ ਮੌਜੂਦ ਹੈ। ਇਹ ਜਾਣਕਾਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਨਵੀਂ ਦਿੱਲੀ 'ਚ ਪੱਛਮੀ ਏਸ਼ੀਆ ਬਾਰੇ ਮੰਤਰੀਆਂ ਦੇ ਗੈਰ ਰਸਮੀ ਸਮੂਹ ਦੀ 5ਵੀਂ ਮੀਟਿੰਗ ਦੌਰਾਨ ਦਿੱਤੀ ਗਈ। ਇਸ ਮੀਟਿੰਗ ਵਿਚ ਸੰਘਰਸ਼ ਦੇ ਮੌਜੂਦਾ ਹਾਲਾਤ ਦੀ ਸਮੀਖਿਆ ਕੀਤੀ ਗਈ ਅਤੇ ਲੋਕਾਂ ਉਤੇ ਇਸ ਦੇ ਘੱਟੋ ਘੱਟ ਪ੍ਰਭਾਵ ਨੂੰ ਯਕੀਨੀ ਬਣਾਉਣ ਲਈ ਦੇਸ਼ ਦੀ ਤਿਆਰੀ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਭਾਰਤ ਉਨ੍ਹਾਂ ਕੁਝ ਮੁਲਕਾਂ ਵਿਚੋਂ ਇਕ ਹੈ ਜਿੱਥੇ ਟਕਰਾਅ ਸ਼ੁਰੂ ਹੋਣ ਤੋਂ 70 ਦਿਨਾਂ ਤੋਂ ਵੱਧ ਸਮੇਂ ਬਾਅਦ ਵੀ ਆਲਮੀ ਅਸਥਿਰਤਾ ਦੇ ਇਸ ਸਮੇਂ 'ਚ ਪੈਟਰੋਲੀਅਮ ਦੀਆਂ ਕੀਮਤਾਂ ਸਥਿਰ ਰਹੀਆਂ ਨੇ। ਮੰਤਰੀਆਂ ਨੂੰ ਦੱਸਿਆ ਗਿਆ ਕਿ ਲੋਕਾਂ ਲਈ ਜ਼ਰੂਰੀ ਵਸਤਾਂ ਦੇ ਢੁਕਵੇਂ ਭੰਡਾਰ ਤੇ ਮੌਜੂਦਾ ਭੰਡਾਰ ਸੰਕਟ ਜਾਰੀ ਰਹਿਣ ਦੀ ਸਥਿਤੀ 'ਚ ਲੰਮੇ ਸਮੇਂ ਦੀ ਸਮਰੱਥਾ ਬਣਾਉਣ ਲਈ ਨੇ। ਸਰਕਾਰ ਨੇ ਕਿਹਾ ਕਿ ਸਪਲਾਈ ਪ੍ਰਬੰਧਨ ਸਹੀ ਹੈ ਤੇ ਲੋਕਾਂ ਨੂੰ ਘਬਰਾਉਣ ਜਾਂ ਈਂਧਨ ਜਾਂ ਹੋਰ ਉਤਪਾਦਾਂ ਦੀ ਜ਼ਿਆਦਾ ਖਰੀਦਦਾਰੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਪੰਜਾਬ ਰਾਜ ਚੋਣ ਕਮਿਸ਼ਨ ਨੇ 26 ਮਈ ਨੂੰ ਸੂਬੇ ਵਿਚ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਸਮੇਤ 105 ਸਥਾਨਕ ਸੰਸਥਾਵਾਂ ਲਈ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ। ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ। ਜਿਨ੍ਹਾਂ 8 ਨਗਰ ਨਿਗਮਾਂ ਵਿਚ ਚੋਣਾਂ ਹੋਣ ਜਾ ਰਹੀਆਂ ਨੇ ਉਨ੍ਹਾਂ ਵਿਚ ਬਠਿੰਡਾ, ਮੋਗਾ, ਪਠਾਨਕੋਟ, ਬਟਾਲਾ, ਮੋਹਾਲੀ, ਅਬੋਹਰ, ਬਰਨਾਲਾ ਤੇ ਕਪੂਰਥਲਾ ਸ਼ਾਮਲ ਨੇ। ਰਜਿਸਟਰਡ ਵੋਟਰਾਂ ਦੀ ਕੁੱਲ ਗਿਣਤੀ 36,72,932 ਹੈ, ਜਿਨ੍ਹਾਂ ਵਿਚ 18,98,000 ਤੋਂ ਵੱਧ ਮਰਦ ਅਤੇ 17,73,000 ਔਰਤਾਂ ਤੇ 226 ਹੋਰ ਵੋਟਰ ਨੇ। ਵੋਟਰਾਂ ਨੂੰ ਆਪਣੀ ਵੋਟ ਪਾਉਣ ਦੇ ਹੱਕ ਦੀ ਵਰਤੋਂ ਕਰਨ ਲਈ ਜ਼ਿਲ੍ਹਿਆਂ ਵਿਚ 3,977 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਨੇ। ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਅੱਜ ਚੰਡੀਗੜ੍ਹ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਚੋਣ ਪ੍ਰੋਗਰਾਮ ਦਾ ਐਲਾਨ ਕਰਦਿਆਂ ਕਿਹਾ ਕਿ ਚੋਣ ਪ੍ਰੋਗਰਾਮ ਦੇ ਐਲਾਨ ਦੇ ਨਾਲ ਹੀ ਸਾਰੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਅਧਿਕਾਰ ਖੇਤਰ 'ਚ ਜਿੱਥੇ ਚੋਣਾਂ ਹੋਣ ਜਾ ਰਹੀਆਂ ਨੇ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ। ਇਹ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਲਾਗੂ ਰਹੇਗਾ। ਚੋਣਾਂ ਲੜ ਰਹੇ ਉਮੀਦਵਾਰਾਂ ਲਈ ਨਾਮਜ਼ਦਗੀ ਪ੍ਰਕਿਰਿਆ 13 ਮਈ ਤੋਂ ਸ਼ੁਰੂ ਹੋਵੇਗੀ ਤੇ 16 ਮਈ ਤੱਕ ਜਾਰੀ ਰਹੇਗੀ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 18 ਮਈ ਨੂੰ ਹੋਵੇਗੀ, ਜਦਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ 19 ਮਈ ਨਿਰਧਾਰਤ ਕੀਤੀ ਗਈ ਹੈ। ਕਮਿਸ਼ਨ ਨੇ ਚੋਣਾਂ ਨੂੰ ਨਿਰਪੱਖ, ਆਜ਼ਾਦ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਕੀਤੇ ਨੇ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ। ਇਸ ਸਾਲ 2025-26 ਚ 2,69,505 ਰੈਗੂਲਰ ਪ੍ਰੀਖਿਆਰਥੀਆਂ ਵਿੱਚੋਂ 2,54,744 ਪਾਸ ਹੋਏ ਨੇ ਤੇ ਪਾਸ ਫੀਸਦ 94.52% ਰਹੀ ਹੈ। ਕੁੜੀਆਂ ਦੀ ਪਾਸ ਫੀਸਦ 95.96% ਅਤੇ ਮੁੰਡਿਆਂ ਦੀ ਪਾਸ ਫੀਸਦ 93.23% ਰਹੀ। ਕੁੜੀਆਂ ਨੇ ਮੁੰਡਿਆਂ ਨੂੰ ਇੱਕ ਵਾਰ ਫਿਰ ਤੋਂ ਪਿੱਛੇ ਛੱਡ ਦਿੱਤਾ। ਬੋਰਡ ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਨੇ ਨਤੀਜਿਆਂ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ,
1: ਨਤੀਜੇ ਦੇ ਅਨੁਸਾਰ ਜਿਹੜੇ ਪਾਸ ਪਰਸੈਂਟੇਜ ਦੇ ਬੇਸ ਤੇ ਪਹਿਲੇ 5 ਜ਼ਿਲ੍ਹੇ ਹਨ ਅੰਮ੍ਰਿਤਸਰ, ਫਿਰੋਜ਼ਪੁਰ, ਪਠਾਨਕੋਟ ਦੇ ਅਨੁਸਾਰ ਪਹਿਲੇ 3 ਸਥਾਨ ਪ੍ਰਾਪਤ ਕੀਤੇ ਨੇ। ਅਰਲੀਨ ਸ਼ਰਮਾ, ਡਾਟਰ ਆਫ ਜਸਵਿੰਦਰ ਕੁਮਾਰ, ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋਂ ਫਰੀਦਕੋਟ। ਇਸ ਬੱਚੀ ਦੇ 646 ਨੰਬਰ ਆਏ ਹਨ, 650 ਵਿੱਚੋਂ 99.38% ਦੇ ਹਿਸਾਬ ਨਾਲ। ਦੂਜੇ ਨੰਬਰ ਤੇ ਰਹੇ ਨੇ ਮਨੀ ਮਹੇਸ਼ ਸ਼ਰਮਾ, ਪਿਤਾ ਦਾ ਨਾਮ ਵਿਜੇ ਕੁਮਾਰ, ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਚਮੋਲੀ ਬੱਸੀ ਰੋਪੜ, ਜਿਨ੍ਹਾਂ ਦੇ 645 ਨੰਬਰ ਆਏ ਹਨ, 99.23%। ਤੀਜੇ ਨੰਬਰ ਤੇ ਰੀਆ ਰਾਣੀ, ਸਤਨਾਮ ਸਿੰਘ, ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮਾਡਲ ਟਾਊਨ ਹੁਸ਼ਿਆਰਪੁਰ, ਇਹਨਾਂ ਦੇ 645 ਨੰਬਰ ਆਏ ਹਨ 99.23 ਨਾਲ।
0: ਇਸ ਤੋਂ ਇਲਾਵਾ ਇੱਕ ਈ ਰਿਕਸ਼ਾ ਚਾਲਕ ਦਾ ਪੁੱਤਰ ਮਹੇਸ਼ ਕੁਮਾਰ ਠਾਕੁਰ ਬੋਰਡ ਦੀ 10ਵੀਂ ਜਮਾਤ ਦੀ ਪ੍ਰੀਖਿਆ 'ਚ ਜਲੰਧਰ ਜ਼ਿਲ੍ਹੇ ਦਾ ਟੌਪਰ ਰਿਹਾ। ਲਾਡੋਵਾਲੀ ਰੋਡ ਸਥਿਤ ਸਰਕਾਰੀ ਗਰਲਜ਼ ਸੈਕੰਡਰੀ ਸਕੂਲ ਦੇ ਵਿਦਿਆਰਥੀ ਮਹੇਸ਼ ਨੇ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਦ੍ਰਿੜਤਾ ਤੇ ਅਨੁਸ਼ਾਸਨ ਵਿੱਚ 650 ਵਿੱਚੋਂ 643 ਅੰਕ ਪ੍ਰਾਪਤ ਕੀਤੇ। 98.92% ਅੰਕਾਂ ਦੇ ਨਾਲ ਉਸਨੇ ਸੂਬੇ ਦੀ ਮੈਰਿਟ ਸੂਚੀ ਵਿੱਚ 3ਜਾ ਸਥਾਨ ਵੀ ਹਾਸਲ ਕੀਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @DIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਉਪ ਰਾਸ਼ਟਰਪਤੀ ਸੀ ਵੀ ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰੀ ਤਕਨਾਲੋਜੀ ਦਿਵਸ ਦੇ ਮੌਕੇ ਤੇ ਦੇਸ਼ ਦੇ ਵਿਗਿਆਨੀਆਂ ਅਤੇ ਇੰਜੀਨੀਅਰਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਉਪ ਰਾਸ਼ਟਰਪਤੀ ਨੇ ਜ਼ਿਕਰ ਕੀਤਾ ਕਿ ਇਸ ਦਿਨ ਪੋਖਰਣ ਟੈਸਟ ਰੇਂਜ ਦੇ ਪ੍ਰਮਾਣੂ ਪਰੀਖਣ ਕੀਤੇ ਗਏ ਸਨ, ਜੋ ਕਿ ਦੇਸ਼ ਦੀ ਆਤਮ ਨਿਰਭਰਤਾ ਅਤੇ ਰਣਨੀਤਿਕ ਸ਼ਕਤੀ ਵੱਲ ਇੱਕ ਪ੍ਰਭਾਸ਼ਿਤ ਪਲ ਸਾਬਤ ਹੋਇਆ। ਉਨ੍ਹਾਂ ਕਿਹਾ ਕਿ 11 ਮਈ 1998 ਨੂੰ ਭਾਰਤ ਨੇ ਦੁਨੀਆਂ ਨੂੰ ਆਪਣੀਆਂ ਸ਼ਾਨਦਾਰ ਵਿਗਿਆਨਕ ਤੇ ਤਕਨੀਕੀ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਤਕਨਾਲੋਜੀ ਦਿਵਸ ਦੇ ਮੌਕੇ ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਇਸ ਦਿਨ ਭਾਰਤ ਉਨ੍ਹਾਂ ਵਿਗਿਆਨੀਆਂ ਦੀ ਅਣਥੱਕ ਮਿਹਨਤ ਤੇ ਸਮਰਪਣ ਨੂੰ ਮਾਣ ਨਾਲ ਯਾਦ ਕਰਦਾ ਹੈ, ਜਿਨ੍ਹਾਂ ਦੇ ਉਪਰਾਲਿਆਂ ਨੇ 1998 'ਚ ਸਫਲ ਪੋਖਰਣ ਪਰੀਖਣਾਂ ਨੂੰ ਸੰਭਵ ਬਣਾਇਆ ਸੀ। ਚੰਡੀਗੜ੍ਹ ਪ੍ਰਸ਼ਾਸਨ ਦੇ ਸੱਭਿਆਚਾਰਕ ਵਿਭਾਗ ਨੇ ਮੁੜ ਉਸਾਰੇ ਗਏ ਸੋਮਨਾਥ ਮੰਦਰ ਦੇ ਉਦਘਾਟਨ ਦੀ 75ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਅੱਜ ਚੰਡੀਗੜ੍ਹ ਦੇ ਟੈਗੋਰ ਥੀਏਟਰ 'ਚ ਸੋਮਨਾਥ ਸਵਾਭਿਮਾਨ ਪਰਵ ਮਨਾਇਆ। ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਵੱਲੋਂ

0: ਸਵਾਗਤ ਸਾਰੇ ਹੀ ਨੌਜਵਾਨ ਸਰੋਤਿਆਂ ਦਾ ਤੁਹਾਡੇ ਆਪਣੇ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਵੱਲੋਂ। ਨੌਜਵਾਨ ਸਾਥੀਓ, ਅੱਜ ਦੇ ਪ੍ਰੋਗਰਾਮ ਯੁਵਾਣੀ ਦੇ ਤਹਿਤ ਵਿਸ਼ਾ ਰਹੇਗਾ ਬੇਜ਼ੁਬਾਨ ਲਵਾਰਿਸ ਜਾਨਵਰਾਂ ਦੀ ਸਾਂਭ ਸੰਭਾਲ ਕਰਨ ਵਾਲੇ ਨੌਜਵਾਨ ਸਮਾਜ ਸੇਵੀ ਟੇਕ ਚੰਦ ਹੋਰਾਂ ਨਾਲ ਮੁਲਾਕਾਤ ਤੇ ਮੁਲਾਕਾਤੀ ਰਹਿਣਗੇ ਮੈਡਮ ਵਿਜੇ ਲਕਸ਼ਮੀ। ਇਸ ਮੁਲਾਕਾਤ ਤੋਂ ਪਹਿਲਾਂ ਸੁਣਦੇ ਹਾਂ ਕੁਝ ਸੰਦੇਸ਼।
1: ਕੀ ਤੁਸੀਂ ਵੀ ਆਪਣੇ ਬੱਚੇ ਦੇ ਇੰਗਲਿਸ਼ ਸਬਜੈਕਟ ਨੂੰ ਲੈ ਕੇ ਚਿੰਤਾ ਚੋ? ਤਾਂ ਤੁਹਾਡੀ ਚਿੰਤਾ ਦਾ ਹੱਲ ਆ ਚੁੱਕਿਆ ਬਠਿੰਡਾ ਵਿੱਚ। 24 ਸਾਲਾਂ ਦੇ ਤਜਰਬੇ ਨਾਲ ਲੈਸ ਐਕਸ ਪ੍ਰਿੰਸੀਪਲ ਮੋਨਿਕਾ ਸਿੰਘ ਲੈ ਕੇ ਆਏ ਨੇ ਟੌਪਰਸ ਇੰਗਲਿਸ਼ ਹੱਬ, ਜਿੱਥੇ ਤੁਹਾਡੇ ਬੱਚੇ ਨੂੰ ਮਿਲਣਗੀਆਂ 9ਵੀਂ, 10ਵੀਂ, 11ਵੀਂ ਅਤੇ 12ਵੀਂ ਕਲਾਸ ਲਈ ਖਾਸ ਇੰਗਲਿਸ਼ ਕਲਾਸਿਸ, ਸਮਾਲ ਬੈਚਸ, ਇੰਡੀਵਿਜੁਅਲ ਅਟੈਂਸ਼ਨ, ਰਾਈਟਿੰਗ ਤੇ ਗ੍ਰਾਮਰ ਸਕਿੱਲਸ ਤੇ

ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਰੱਬ ਵਰਗੇ ਸਰੋਤਿਓ, ਤੁਹਾਨੂੰ ਦੱਸ ਦਈਏ ਕਿ ਤਰੀਕ 12 ਮਈ ਦਿਨ ਮੰਗਲਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜੇ ਸਵੇਰ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਹੱਡ ਬੀਤੀਆਂ ਜੱਗ ਬੀਤੀਆਂ, ਜਿਸ ਦੇ ਤਹਿਤ ਤੁਸੀਂ ਸੁਣੋਗੇ ਇੱਕ ਕਹਾਣੀ ਜ਼ੀਨਤ ਆਪਾ, ਕਹਾਣੀਕਾਰ ਕਰਤਾਰ ਸਿੰਘ ਦੁੱਗਲ, ਵਾਚਕ ਅਤੇ ਸੰਪਾਦਨ ਕਮਲ ਸਿੱਧੂ। ਸੋ ਸੁਣਨਾ ਨਾ ਭੁੱਲਣਾ, ਮਿਤੀ 12 ਮਈ ਦਿਨ ਮੰਗਲਵਾਰ ਸਵੇਰੇ 7 ਵਜੇ ਸਿਲਸਿਲਾ ਹੱਡ ਬੀਤੀਆਂ ਜੱਗ ਬੀਤੀਆਂ।

ਹੈ ਨਾ, ਉਹ ਸਾਡੀ ਤੇ ਸਾਡੇ ਪਰਮਾਤਮਾ ਦੇ ਵਿੱਚ ਹੁੰਦੀ ਹੈ, ਹੈ ਨਾ। ਬੇਸਹਾਰਾ ਪਸ਼ੂਆਂ ਦੀ ਸੇਵਾ, ਤੁਹਾਨੂੰ ਉੱਥੋਂ ਕੋਈ ਰਿਵਾਰਡ ਤਾਂ ਦੇਣਾ ਨਹੀਂ। ਇੱਕ ਜਿਹੜੇ ਡਾਕਟਰ ਹੁੰਦੇ ਨੇ ਉਹ ਇੱਕ ਪੇਸ਼ੈਂਟ ਨੂੰ ਦੇਖਦੇ ਨੇ, ਆਪਣੀ ਓਪੀਡੀ ਫੀਸ ਚਾਰਜ ਕਰਦੇ ਆ। ਪਰ ਜਦੋਂ ਅਸੀਂ ਬੇਸਹਾਰਾ ਦੀ ਗੱਲ ਕਰਤੀ ਤਾਂ ਉਹ ਪਸ਼ੂ ਜਿਨ੍ਹਾਂ ਦਾ ਕੋਈ ਵੀ ਸਹਾਰਾ ਨਹੀਂ, ਸੜਕਾਂ ਤੇ ਆਮ, ਗਰਮੀ ਦੇ ਵਿੱਚ, ਸਰਦੀ ਦੇ ਵਿੱਚ, ਧੁੱਪ ਦੇ ਵਿੱਚ ਔਰ ਬਾਰਿਸ਼ ਦੇ ਵਿੱਚ, ਉਹਨਾਂ ਪਸ਼ੂਆਂ ਦੇ ਬਾਰੇ ਜਦੋਂ ਤੁਹਾਨੂੰ ਪਤਾ ਲੱਗਦਾ ਤਾਂ ਤੁਸੀਂ ਨਿਸਵਾਰਥ ਉਹਨਾਂ ਦੀ ਸੇਵਾ ਕਰਦੇ ਹੋ, ਤਾਂ ਸਲੂਟ ਹੈ ਜੀ ਤੁਹਾਡੀ ਸੇਵਾ ਨੂੰ।

0: ਟੀਚਿੰਗ ਜੀ, ਤੁਹਾਡਾ ਜਿਹੜਾ ਦਿਨ ਹੈ ਜਾਂ ਦਿਨ ਦੀ ਆਪਾਂ ਗੱਲ ਕਰੀਏ ਤਾਂ ਦਿਨਚਰਿਆ ਕੀ ਰਹਿੰਦੀ ਹੈ ਤੁਹਾਡੀ?
1: ਦਿਨਚਰਿਆ ਮੈਮ ਦੇਖੋ, ਪਹਿਲਾਂ ਤਾਂ ਜਦੋਂ ਸਵੇਰੇ ਦੇਖਦੇ ਹਾਂ ਵੀ ਫੋਨ ਹੀ ਬਹੁਤ ਆ ਜਾਂਦੇ ਆ, ਜਦੋਂ ਬੈਕ ਕਾਲ ਕਰਕੇ ਪੁੱਛਦੇ ਹਾਂ ਕਈ ਵਾਰ ਫੋਨ ਨਹੀਂ ਚੱਕਿਆ ਜਾਂਦਾ, ਬਿਜ਼ੀ ਹੁੰਦੇ ਆ ਲਾਈਫ 'ਚ, ਤੇ ਜਦੋਂ ਗੱਲ ਕਰਦੇ ਹਾਂ ਪਸ਼ੂਆਂ ਦੀ ਤਾਂ ਬੈਕ ਕਾਲ ਜਦੋਂ ਕੀਤੀ ਜਾਂਦੀ ਆ ਪੁੱਛਦੇ ਹਾਂ ਤਾਂ ਜਦੋਂ ਮਨ ਐਸਾ ਭਰ ਜਾਂਦਾ ਵੀ ਚਲੋ ਸਵੇਰਾ ਜਿਹੜੀ ਹੈਗੀ ਆ ਸਟਾਰਟਿੰਗ ਹੀ ਅਸੀਂ ਇੱਥੋਂ ਕਰੀਏ। ਜਿਹੜੀ ਤੁਸੀਂ ਗੱਲ ਕੀਤੀ ਓਪੀਡੀ ਫੀਸ ਹੈ ਨਾ ਜੀ, ਮੈਂ ਕਹਿਣਾ ਚਾਹੂੰਗਾ ਵੀ ਜੇ ਕੁਦਰਤ ਦੇ ਜਿਹੜੇ ਆ ਬਣਾਏ ਹੋਏ ਜੀਵ ਹੈ, ਜੇ ਇਹ ਫੀਸ ਦੇ ਸਕਦੇ ਤਾਂ ਸ਼ਾਇਦ ਇਹ ਅੱਜ ਬਿਮਾਰੀ ਨਾ ਹੁੰਦੇ, ਇਹਨਾਂ ਨੂੰ ਟ੍ਰੀਟਮੈਂਟ ਮਿਲ ਜਾਂਦਾ, ਅਸੀਂ ਵੀ ਸੌਖੇ ਹੋ ਜਾਂਦੇ ਵੀ ਚਲੋ ਹਨਾ। ਲੇਕਿਨ ਕੁਦਰਤ ਨੂੰ ਕੁਛ ਹੋਰ ਹੀ ਮਨਜ਼ੂਰ ਹੁੰਦਾ ਜੀ, ਕੁਦਰਤ ਨਾਲ ਆਪਾਂ ਦੇਖੋ ਮੇਨਟੇਨ ਕਰਕੇ ਚੱਲਣਾ ਪੈਂਦਾ, ਕੁਦਰਤ ਨੂੰ ਜਾਣ ਕੇ ਚੱਲਣਾ ਪੈਂਦਾ, ਕੁਦਰਤ ਚਾਹੇ ਕੁਛ ਵੀ ਕਰ ਸਕਦੀ ਹੈ। ਹੁਣ ਜਿਵੇਂ ਤੁਸੀਂ ਗੱਲ ਕੀਤੀ ਧੁੱਪੇ ਛਾਂ, ਦੇਖੋ ਪਰਮਾਤਮਾ ਨੇ ਇਹਨਾਂ ਨੂੰ ਬਣਾਇਆ ਐਸਾ ਹੀ ਹੈ, ਕਈ ਵਾਰੀ ਦੇਖੋ ਇਹ ਹੁੰਦਾ ਇਨਸਾਨਾਂ ਦੀ ਗਲਤੀ ਨਾਲ ਹੀ ਹੈ ਕਈ ਵਾਰ, ਕਿਉਂਕਿ ਦੇਖੋ ਟ੍ਰੈਫਿਕ ਕਰਕੇ ਇਹਨਾਂ ਦਾ ਐਕਸੀਡੈਂਟ ਹੁੰਦਾ
0: ਜੀ,
1: ਕਿਉਂਕਿ ਇਹਨਾਂ ਨੂੰ ਨਹੀਂ ਪਤਾ ਵੀ ਕਿੱਧਰ ਜਾਣਾ ਕਿੱਧਰ ਨਹੀਂ ਜਾਣਾ। ਬਾਰਿਸ਼ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਆਪਣੇ ਬਚਾਅ ਵਾਸਤੇ ਸਾਰਾ ਕੁਦਰਤੀ ਇਹਨਾਂ ਨੂੰ ਮੇਨਟੇਨ ਕੀਤਾ ਹੋਇਆ, ਲੇਕਿਨ ਇਨਸਾਨ ਦਾ ਵੀ ਕੁਛ ਫਰਜ਼ ਹੈ। ਜੇ ਇਨਸਾਨ ਇਹਨਾਂ ਤੋਂ ਦੁੱਧ ਲੈ ਰਿਹਾ, ਇਹਨਾਂ ਤੋਂ ਹੋਰ ਕੰਮ ਲੈ ਰਿਹਾ, ਤਾਂ ਇਨਸਾਨ ਦਾ ਵੀ ਫਰਜ਼ ਹੈ ਵੀ ਇਹਨਾਂ ਨੂੰ ਬਚਾਉਣ ਵਾਸਤੇ ਵੀ ਇਨਸਾਨ ਨੂੰ ਅੱਗੇ ਆਉਣਾ ਚਾਹੀਦਾ ਮੈਮ।
0: ਬਿਲਕੁਲ, ਬੜੀ ਖੂਬਸੂਰਤ ਗੱਲ ਕੀਤੀ ਤੁਸੀਂ ਟੇਕ ਜੀ, ਤੇ ਕਹਿੰਦੇ ਆ ਨਾ ਕਿ ਰੱਬ ਕਰੇ ਤੇਰੇ ਸਿਰ ਤੇ ਹਮੇਸ਼ਾ ਮਿਹਰ ਰਹੇ, ਖੁਸ਼ੀਆਂ ਨਾਲ ਭਰਿਆ ਹਰ ਇੱਕ ਸਵੇਰ ਰਹੇ, ਜ਼ਿੰਦਗੀ ਚੜ੍ਹਦੀ ਕਲਾ 'ਚ ਬੀਤੇ ਹਮੇਸ਼ਾ ਟੇਕ ਜੀ ਤੇਰੀ, ਦੁੱਖਾਂ ਦਾ ਨਾ ਕਦੇ ਵੀ ਢੇਰੀ ਢੇਰ ਹੋਵੇ। ਤੋ ਇਹੀ ਦੁਆ ਜੀ, ਹਮੇਸ਼ਾ ਤੁਹਾਡੀ ਜ਼ਿੰਦਗੀ ਹਮੇਸ਼ਾ ਹੀ ਖੁਸ਼ੀਆਂ ਤੇ ਚੜ੍ਹਦੀ ਕਲਾ 'ਚ ਰਹੇ, ਔਰ ਇਸੇ ਤਰ੍ਹਾਂ ਹੀ ਤੁਸੀਂ ਬੇਸਹਾਰਾ ਜਿਹੜੇ ਪਸ਼ੂ ਨੇ, ਐਨੀਮਲਸ ਨੇ, ਉਹਨਾਂ ਦੀ ਸੇਵਾ ਕਰਦੇ ਰਹੋ। ਤੇ ਆਪਾਂ ਟੇਕ ਜੀ ਇਹ ਦੱਸੋ ਕਿ ਜਦੋਂ ਤੁਸੀਂ ਉਹਨਾਂ ਦੀ ਸੇਵਾ ਕਰ ਰਹੇ ਹੋ, ਜਦੋਂ ਤੁਸੀਂ ਉਹਨਾਂ ਦਾ ਇਲਾਜ ਕਰ ਰਹੇ ਹੋ, ਸਭ ਤੋਂ ਵੱਧ ਕਿੱਦਾਂ ਦੀਆਂ ਮੁਸ਼ਕਿਲਾਂ ਤੁਹਾਨੂੰ ਦਰਪੇਸ਼ ਆਉਂਦੀਆਂ ਨੇ?
1: ਮੁਸ਼ਕਿਲਾਂ ਦੇਖੋ, ਸਭ ਤੋਂ ਵੱਡੀ ਮੁਸ਼ਕਿਲ ਇਹ ਹੁੰਦੀ ਹੈ ਵੀ ਕਿਉਂਕਿ ਜਾਨਵਰ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਮੈਨੂੰ ਠੀਕ ਕਰਨ ਆਇਆ ਜਾਂ ਇਹ ਮੈਨੂੰ ਕੁਝ ਖਾਣਾ ਪਾਣੀ ਪਾਉਣ ਆਇਆ।
0: ਬਿਲਕੁਲ, ਉਹ ਤਾਂ ਪਹਿਲਾਂ ਹੀ ਤਕਲੀਫ,
1: ਪਹਿਲਾਂ ਹੀ ਉਹ ਕੀ ਕਰਦੇ, ਐਗਰੈਸਿਵ ਹੋ ਜਾਂਦੇ ਆ ਜੀ। ਜਿਵੇਂ ਹੁਣ ਦੇਖੋ ਉਹਨੂੰ ਪਕੜਨਾ ਵੀ ਹੈ, ਉਹਦਾ ਇਲਾਜ ਵਾਸਤੇ ਸਾਨੂੰ ਉਹਦੀ ਵੇਨ ਵੀ ਲੱਭਣੀ ਹੈ, ਉਹਨੂੰ ਡ੍ਰਿਪ ਦੀ ਲੋੜ ਹੈ, ਉਹਨੂੰ ਡਾਕਟਰ ਕੋਲ ਲੈ ਕੇ ਜਾਣਾ, ਤਾਂ ਸਭ ਤੋਂ ਪਹਿਲਾਂ ਉਹਨੂੰ ਪਕੜਨਾ ਹੀ ਮੁਸ਼ਕਿਲ ਹੋ ਜਾਂਦਾ। ਲੇਕਿਨ ਚਲੋ ਦਿਲ ਦੇ ਵਿੱਚ ਇੱਕ ਆਸ ਹੁੰਦੀ ਹੈ ਵੀ ਇਹਨੂੰ ਸਹੀ ਤਾਂ ਕਰਨਾ ਹੀ ਹੈ ਜੀ, ਜੇ ਅਸੀਂ ਇਹਨਾਂ ਮੁਸ਼ਕਿਲਾਂ ਤੋਂ ਅੱਗੇ ਵਧਾਂਗੇ ਫਿਰ ਹੀ ਉਹਦਾ ਇਲਾਜ ਹੋਊਗਾ, ਜੇ ਤਾਂ ਹੋਣਾ ਨਹੀਂ ਹਨਾ। ਫਿਰ ਅਸੀਂ ਉਹਨੂੰ ਫੜਦੇ ਹਾਂ ਆਰਾਮ ਨਾਲ, ਪਹਿਲਾਂ ਤਾਂ ਉਹਦਾ ਸੁਭਾਅ ਦੇਖ ਲੈਂਦੇ ਹਾਂ, ਕੈਸਾ ਉਹਦਾ ਨੇਚਰ ਦੇਖਿਆ ਜਾਂਦਾ ਵੀ ਜੇ ਉਹ ਪਿਆਰ ਨਾਲ ਕਰਵਾ ਰਿਹਾ ਤਾਂ ਅਸੀਂ ਉਸ ਤਰੀਕੇ ਨਾਲ ਪੇਸ਼ ਆਉਂਦੇ, ਜੇ ਉਹ ਲੱਗਦਾ ਵੀ ਥੋੜ੍ਹਾ ਜਿਹਾ
0: ਅਗਰੈਸਿਵ
1: ਹੈ ਤਾਂ ਸਾਨੂੰ ਥੋੜ੍ਹਾ ਜਿਹਾ ਦੇਖੋ ਉਹਦੇ ਨਾਲ ਜ਼ੋਰ ਜ਼ਬਰਦਸਤੀ ਕਰਨੀ ਹੀ ਪੈਂਦੀ ਹੈ, ਲੇਕਿਨ ਉਹਦੀ ਭਲਾਈ ਵਾਸਤੇ ਹੀ ਕਰਦੇ ਆ, ਨਾ ਕਿ ਕੋਈ ਆਪਣੇ ਸ਼ੌਕ ਵਾਸਤੇ।
0: ਹੁਣ ਜਦੋਂ ਅਸੀਂ ਇੱਕ ਬੇਸਹਾਰਾ ਐਨੀਮਲ ਦੀ ਗੱਲ ਕੀਤੀ, ਚਾਹੇ ਉਹ ਆਪਾਂ ਸਟਰੀਟ ਡੌਗ ਲਈਏ, ਉਹ ਆਲਰੇਡੀ ਹਰਟਡ ਹੈ, ਉਹਦੇ ਜ਼ਖਮ ਹੋਇਆ ਪਿਆ, ਤੁਸੀਂ ਉਹਦਾ ਇਲਾਜ ਕਰਨਾ ਚਾਹੁੰਦੇ ਹੋ, ਸਭ ਤੋਂ ਵੱਡੀ ਗੱਲ ਤਾਂ ਉਹਨੂੰ ਪਤਾ ਹੀ ਨਹੀਂ ਗਾ ਕਿ ਤੁਸੀਂ ਉਹਦੇ ਲਈ ਅੱਛੇ ਲਈ ਆਏ ਹੋ, ਉਹਨੂੰ ਤਾਂ ਐਂ ਕਿ ਜੇ ਤੁਸੀਂ ਉਹਨੂੰ ਛੇੜੋਗੇ ਤਾਂ ਉਹਦੀ ਤਕਲੀਫ ਵਧੂਗੀ, ਤੇ ਉਹ ਫਿਰ ਕਈ ਵਾਰੀ ਤੁਹਾਨੂੰ ਵੱਢਣ ਦਾ ਵੀ ਖਤਰਾ ਹੋ ਸਕਦਾ ਹੈ, ਕਈ ਵਾਰੀ ਕੋਈ ਪੰਜਾ ਮਾਰਨ ਦਾ ਵੀ ਖਤਰਾ ਹੋ ਸਕਦਾ ਹੈ, ਏਦਾਂ ਵੀ ਕਦੇ ਹੋਇਆ ਤੁਹਾਡੇ ਨਾਲ?
1: ਬਹੁਤ ਵਾਰੀ ਹੋਇਆ ਜੀ, 20 ਸਾਲਾਂ ਤੋਂ ਅਸੀਂ ਜਿਹੜੀ ਇਹ ਸੇਵਾ ਕਰ ਰਹੇ ਹਾਂ, 20 ਸਾਲਾਂ ਦੇ ਵਿੱਚ ਕਾਫੀ ਵਾਰੀ ਹੋਇਆ, ਕਾਫੀ ਵਾਰ ਤਾਂ ਐਂ ਵੀ ਹੋਇਆ ਵੀ ਜਿੰਨਾਂ ਦਾ ਅਸੀਂ ਇਲਾਜ ਹੀ ਨਹੀਂ ਕੀਤਾ, ਜਿਵੇਂ ਅਸੀਂ ਕਿਸੇ ਦਾ ਇਲਾਜ ਕਰ ਰਹੇ ਉਹਦੇ ਨਾਲ ਜਿਹੜੇ ਰਹਿੰਦੇ ਆ ਉਹਨਾਂ ਨੂੰ ਇਹੋ ਜਾਂਦਾ ਵੀ ਸਾਡਾ ਪਰਿਵਾਰ ਦਾ ਹਿੱਸਾ, ਜਿਵੇਂ ਅਸੀਂ ਵੀ ਆਪਣੇ ਪਰਿਵਾਰ ਨਾਲ ਨਾ ਤੜਫ ਉੱਠਦੇ ਹਾਂ ਤੇ ਉਹ ਵੀ ਤੜਫ ਉੱਠਦੇ ਆ।
0: ਬਿਲਕੁਲ,
1: ਤਾਂ ਕਈ ਵਾਰੀ ਐਂ ਹੋਇਆ ਵੀ ਦੰਦ ਵੀ ਲੱਗੇ ਆ, ਇੰਜੈਕਸ਼ਨ ਲਵਾਉਣੇ ਪੈਂਦੇ ਆ, ਵੈਕਸੀਨੇਸ਼ਨ ਟਾਈਮ ਟੂ ਟਾਈਮ ਕਰਵਾਉਣੀ ਪੈਂਦੀ ਹੈ। ਲੇਕਿਨ ਇਹ ਗੱਲਾਂ ਨੂੰ ਅਸੀਂ ਜੇ ਸੋਚਣ ਲੱਗ ਜਾਂਗੇ ਫਿਰ ਤਾਂ ਦੇਖੋ, ਜੇ ਅੱਖਾਂ ਸਾਹਮਣੇ ਕੋਈ ਮਰ ਰਿਹਾ ਤਾਂ ਅਸੀਂ ਇਹ ਚੀਜ਼ ਨਹੀਂ ਸੋਚ ਸਕਦੇ ਵੀ ਟੀਕੇ ਲੱਗ ਜਾਣਗੇ ਜਾਂ ਦੰਦ ਲੱਗ ਜੂਗਾ। ਸਭ ਤੋਂ ਪਹਿਲਾਂ ਤਾਂ ਸਾਨੂੰ ਉਹਦਾ ਮੂੰਹ ਹੀ ਬੰਨਣਾ ਪੈਂਦਾ ਜੀ, ਜੇ ਆਪਦੇ। ਲੇਕਿਨ ਕਰਨ ਦੇਖੋ ਜੋ ਤੱਕ ਆਸ ਹੈਗੀ ਆ ਕਰਾਂਗੇ
0: ਜੀ। ਸਰ ਜਦੋਂ ਤੁਸੀਂ ਮੂੰਹ ਤਾਂ ਬੰਨਤਾ, ਲੇਕਿਨ ਉਹਦੇ ਪੰਜਿਆਂ ਦੇ ਵਿੱਚ ਵੀ ਬਹੁਤ
1: ਹਾਂਜੀ ਮੈਮ
0: ਇਨਫੈਕਸ਼ਨ ਵੀ ਹੈ, ਔਰ ਉਹਦੇ ਪੰਜੇ ਵੀ ਤੁਹਾਨੂੰ ਮਾਰ ਗਿਆ ਤਾਂ ਫਿਰ ਉਹ ਖੂਨ

0: ਨਿਕਲ ਸਕਦਾ।
1: ਮੈਂ ਇਹ ਤੁਹਾਨੂੰ ਕਿਹਾ ਵੀ ਟਾਈਮ ਟੂ ਟਾਈਮ ਵੈਕਸੀਨ ਸਾਨੂੰ ਵੀ ਕਰਵਾਉਣੀ ਪੈਂਦੀ ਹੈ, ਇੰਜੈਕਸ਼ਨ ਸਾਨੂੰ ਵੀ ਲਵਾਉਣੇ ਪੈਂਦੇ ਆ, ਡਾਕਟਰਾਂ ਨੂੰ ਵੀ ਲਵਾਉਣੇ ਪੈਂਦੇ ਆ।
0: ਪਰ ਦੁਆਵਾਂ ਦਾ ਸਿਲਸਿਲਾ ਹੈ ਨਾ, ਉਹਨਾਂ ਦੇ ਅੰਦਰੋਂ ਜਿਹੜੀਆਂ ਦੁਆਵਾਂ ਨਿਕਲਦੀਆਂ ਉਹ ਹਮੇਸ਼ਾ ਹੀ ਤੁਹਾਨੂੰ ਤੰਦਰੁਸਤ ਰੱਖਦੀਆਂ ਨੇ।
1: ਹਾਂਜੀ,
0: ਤੋ ਟੀਮ ਦੀ ਗੱਲ ਕਰਦੇ ਆ, ਕਿੰਨੇ ਕੁ ਲੋਕ ਤੁਹਾਡੀ ਹੈਲਪ ਕਰਦੇ ਨੇ ਇਸ ਕੰਮ ਦੇ ਵਿੱਚ?
1: ਮੈਡਮ ਮੈਡੀਸਨ ਦੀ ਗੱਲ ਕਰੀਏ, ਮੈਡੀਸਨ ਦੇ ਵਿੱਚ ਵੀ ਬਹੁਤ ਹੈਲਪ ਮਿਲ ਜਾਂਦੀ ਹੈ, ਜ਼ਿਆਦਾ ਤਾਂ ਨਹੀਂ ਮਿਲਦੀ ਲੇਕਿਨ ਜਿੰਨੀ ਕੁ ਸਾਨੂੰ ਚਾਹੀਦੀ ਹੈ ਉਹ ਉੱਥੋਂ ਤੱਕ ਤਾਂ ਚਲੋ ਔਖਾ ਸੌਖਾ ਪਹੁੰਚ ਹੀ ਜਾਂਦੀ ਹੈ
0: ਜੀ।
1: ਸਾਹਿਲ ਸਰਜੀਕਲ ਵਾਲੇ ਨੇ ਜੀ, ਜਿੰਨਾ ਵੀ ਉਹਨਾਂ ਤੋਂ ਐਕਸਪੈਰੀ ਹੋਣ ਵਾਲਾ ਸਮਾਨ ਹੁੰਦਾ ਸਾਨੂੰ ਦੇ ਦਿੰਦੇ ਆ ਵੀ ਜਿੰਨਾ ਵੀ ਹੋ ਸਕੇ ਸਾਡਾ ਸਾਥ ਲੈ ਲਓ। ਹੋਰ ਸ਼ਹਿਰ ਦੇ ਵਿੱਚ ਨੇ ਦਵਾਈਆਂ ਵਾਲੇ, ਮੈਡੀਸਨ ਵਾਲੇ, ਦਾਨ ਦੇਣ ਵਾਲੇ,
0: ਹੁਣ
1: ਦੇਖੀਏ ਨਾਮ ਲਊਂਗਾ ਤਾਂ ਲਿਸਟ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ, ਲੇਕਿਨ ਤੁਹਾਡੇ ਮਾਧਿਅਮ ਨਾਲ ਮੈਂ ਇੱਕ ਆਪਣੇ ਫਰੈਂਡ ਸਰਕਲ ਨੂੰ ਗੱਲ ਜ਼ਰੂਰ ਕਹਿਣਾ ਚਾਹੂੰਗਾ, ਦਾਨੀ ਸੱਜਣਾਂ ਨੂੰ ਕਹਿਣਾ ਚਾਹੂੰਗਾ, ਜਾਂ ਜਿੰਨੇ ਵੀ ਦੋਸਤ ਨੇ ਮਿੱਤਰ ਨੇ ਉਹਨਾਂ ਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ ਵੀ ਮੈਂ ਉਹਨਾਂ ਦਾ ਹਮੇਸ਼ਾ ਹੀ ਆਭਾਰੀ ਰਹੂੰਗਾ ਇਸ ਕੰਮ ਦੇ ਵਿੱਚ, ਜਿਨ੍ਹਾਂ ਨੇ ਚਾਹੇ ਮੇਰੇ ਵਾਸਤੇ 5 ਪੈਸੇ ਕੱਢੇ ਚਾਹੇ 5,000 ਕੱਢਿਆ, ਉਹਨਾਂ ਸਾਰਿਆਂ ਨੂੰ ਮੈਂ ਹਮੇਸ਼ਾ ਹੀ ਕਰਜ਼ਦਾਰ ਉਹਨਾਂ ਦਾ, ਜਿਨ੍ਹਾਂ ਨੇ ਮੇਰਾ ਇਸ ਕੰਮ ਵਿੱਚ ਸਾਥ ਦਿੱਤਾ। ਤੁਸੀਂ ਵੀ ਕਿੰਨੀ ਵਾਰ ਸਾਥ ਦਿੱਤਾ, ਤੁਹਾਡਾ ਵੀ ਧੰਨਵਾਦ ਕਰਦਾ ਜੀ। ਮੈਂ
0: ਮੈਨੂੰ ਤੁਹਾਡਾ ਦਿਲੋਂ ਧੰਨਵਾਦ ਕਰਨਾ ਚਾਹੀਦਾ ਹੈ, ਕਿਉਂਕਿ ਮੈਂ ਵੀ ਉਵੇਂ ਦੀ ਹੀ ਇੱਕ ਮੇਰਾ ਵੀ ਮਨ ਜਿਹੜਾ ਹੈ ਉਹ ਐਨੀਮਲਸ ਨੂੰ ਲੈ ਕੇ ਕਾਫੀ ਸੋਫਟ ਹਾਰਟਡ ਹੈਗਾ। ਮੈਂ ਦੇਖਦੀ ਹਾਂ ਜਿੱਥੇ ਕੋਈ ਮੈਨੂੰ ਐਨੀਮਲਸ ਬਿਮਾਰ ਲੱਗ ਰਿਹਾ ਅਤੇ ਮੈਂ ਇਮੀਡੀਏਟਲੀ ਟੇਕ ਜੀ ਨੂੰ ਕਾਲ ਕਰਦੀ ਹਾਂ, ਥੈਂਕ ਯੂ ਸੋ ਮਚ, ਤੁਸੀਂ ਹਮੇਸ਼ਾ ਹੀ ਮੇਰੀ ਫਸਟ ਕਾਲ ਵੀ ਲੈਂਦੇ ਹੋ ਔਰ ਪਹੁੰਚ ਕੇ ਆਪਣਾ ਜੋ ਐਨੀਮਲਸ ਹੈ ਜਿਹੜੇ ਬੇਸਹਾਰਾ ਚਾਹੇ ਕੁੱਤਾ ਹੈ ਚਾਹੇ ਗਾਂ ਹੈ ਤੁਸੀਂ ਉਹਦੀ ਆ ਕੇ ਟੇਕ ਕੇਅਰ ਕਰਦੇ ਹੋ ਤਾਂ ਉਹਨੂੰ ਦਵਾਈ ਦੇ ਕੇ ਜਾਂਦੇ ਔਰ ਮੇਰੇ ਮਨ ਨੂੰ ਬੜਾ ਸਕੂਨ ਮਿਲਦਾ।
1: ਦੇਖੋ ਮੈਂ ਵੀ ਇੱਕ ਗੱਲ ਜ਼ਰੂਰ ਕਹੂੰਗਾ ਵੀ ਤੁਹਾਡਾ ਤਾਂ ਨਾਮ ਵੀ ਵਿਜੇ ਲਕਸ਼ਮੀ ਆ, ਜਦੋਂ ਵੀ ਤੁਸੀਂ ਮੈਸੇਜ ਪੜ੍ਹਦੇ ਹੋ ਨਾਲ ਦੇ ਨਾਲ ਸਾਨੂੰ ਲਕਸ਼ਮੀ ਪਾ ਦਿੰਦੇ ਹੋ।
0: ਥੈਂਕ ਯੂ ਸੋ ਮਚ ਜੀ। ਔਰ ਕਹਿੰਦੇ ਲਕਸ਼ਮੀ ਜਿਹੜੀ ਹੈ ਨਾ ਤੁਹਾਡੀ ਸੇਵਾ ਦੇ ਅੱਗੇ ਕੁਛ ਵੀ ਨਹੀਂ, ਦੈਟ ਇਜ਼ ਜਸਟ ਵਨ ਵੇ ਟੂ ਸੇ ਥੈਂਕਸ ਟੂ ਯੂ ਸਰ। ਕਹਿੰਦੇ ਮੈਂ ਅਕੇਲਾ ਹੀ ਚਲਾ ਥਾ ਮੰਜ਼ਿਲ ਕੀ ਔਰ, ਰਾਹ ਮੇ ਲੋਕ ਮਿਲਤੇ ਗਏ ਔਰ ਕਾਰਵਾ ਬਣਤਾ ਗਿਆ, ਹੌਸਲੋਂ ਨੇ ਦਿਆ ਸਾਥ ਹਰ ਮੁਸ਼ਕਿਲ ਮੇ ਔਰ ਸਫ਼ਰ ਯੂੰ ਹੀ ਖੂਬਸੂਰਤ ਬਣਤਾ ਗਿਆ।
1: ਜ਼ਰੂਰ,
0: ਤੁਸੀਂ ਜਿਹੜੀ ਸੋਚ ਕੱਲਿਆਂ ਨੇ ਰੱਖੀ ਤੇ ਕਾਰਵਾਂ ਵੀ ਬਣਦਾ ਰਿਹਾ ਤੇ ਸਾਥ ਤੁਹਾਨੂੰ।
1: ਹਾਂਜੀ ਮੈਮ, ਕਾਫੀ ਸਾਥ ਦਿੱਤਾ
0: ਜੀ
1: ਦੋਸਤਾਂ ਨੇ, ਕਾਫੀ ਫਰੈਂਡ ਸਰਕਲ ਸਾਥ ਮਿਲਿਆ, ਕੁਛ ਜ਼ਿੰਦਗੀ ਦੇ ਵਿੱਚ ਵੀ ਸੋਚਿਆ ਵੀ ਅੱਛਾ ਕੰਮ ਕਰਾਂਗੇ ਤਾਂ ਲੋਕ ਅੱਗੇ ਆਣਗੇ, ਮਾੜਾ ਕੰਮ ਕਰਾਂਗੇ ਕਿਸੇ ਨੇ ਤੁਹਾਡਾ ਸਾਥ ਨਹੀਂ ਦੇਣਾ।
0: ਬਿਲਕੁਲ,
1: ਸਾਥ ਦਿੱਤਾ
0: ਜੀ। ਟੇਕ ਚੰਦ ਜੀ, ਕਈ ਵਾਰੀ ਕੋਈ ਅਵਾਰਾ ਪਸ਼ੂ ਆ ਜਿਵੇਂ ਗਾਂ ਹੈ ਮੱਝ ਹੈ, ਹੈ ਨਾ, ਸੜਕ ਤੇ ਤੜਪ ਰਹੇ ਹੁੰਦੇ ਆ ਤੇ ਉਹਨਾਂ ਤੋਂ ਕੋਈ ਵਾਰੀ ਐਕਸੀਡੈਂਟ ਵਗੈਰਾ ਹੋ ਜਾਂਦੇ ਆ, ਜ਼ਖਮੀ ਹੋਏ ਹੁੰਦੇ ਨੇ, ਤਾਂ ਇਸ ਸਥਿਤੀ ਦੇ ਵਿੱਚ ਤੁਸੀਂ ਕੀ ਕਰਦੇ ਹੋ ਸਭ ਤੋਂ ਪਹਿਲਾਂ?
1: ਸਭ ਤੋਂ ਪਹਿਲਾਂ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੂੰਗਾ ਵੀ ਜਿਹੜੀ ਮੱਝ ਹੈਗੀ ਉਹ ਬੇਸਹਾਰਾ ਚ ਨਹੀਂ ਆਉਂਦੀ, ਉਹ ਘਰੇਲੂ ਚ ਆ ਜਾਂਦੀ ਹੈ। ਵੈਸੇ ਤਾਂ ਦੇਖੋ ਗਾਂ ਵੀ ਘਰੇਲੂ ਹੀ ਹੈ, ਲੇਕਿਨ ਅੱਜ ਕੱਲ੍ਹ ਤੁਸੀਂ ਹਾਲ ਦੇਖਿਆ ਹੀ ਹੈ।
0: ਲੇਕਿਨ ਸਰ ਕਈ ਵਾਰੀ ਮੱਝਾਂ ਜਿਹੜੀਆਂ ਕਹਿੰਦੇ ਦੁੱਧ ਦੇਣੋਂ ਹਟ ਜਾਂਦੀਆਂ ਨੇ,
1: ਉਹਨਾਂ ਨੂੰ ਵੇਚ ਦਿੱਤਾ ਜਾਂਦਾ,
0: ਉਹਨਾਂ ਨੂੰ ਵੇਚ ਵੀ ਦਿੱਤਾ ਜਾਂਦਾ ਤੇ ਕਈ ਵਾਰੀ ਸੜਕਾਂ ਤੇ ਵੀ ਛੱਡ ਦਿੱਤਾ ਜਾਂਦਾ।
1: ਮੈਂ ਦੇਖਿਆ
0: ਮਨੁੱਖ ਜਿਹੜਾ ਨਾ ਸਭ ਤੋਂ ਵੱਡਾ ਜਿਹੜਾ ਸਵਾਰਥੀ ਇਨਸਾਨ ਹੈ, ਉਹਨੂੰ ਐ ਜਦ ਤੱਕ ਉਹਦੇ ਤੋਂ ਚੀਜ਼ਾਂ ਕਿਸੇ ਨੂੰ ਮਿਲ ਰਹੀਆਂ ਨੇ ਤਦ ਤੱਕ ਉਹ ਮੇਰਾ, ਉਸ ਤੋਂ ਬਾਅਦ ਤਾਂ ਫਿਰ ਉਹ।
1: ਦੇਖੋ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ, ਦੇਖੋ ਤੁਸੀਂ ਜਿਹੜੀਆਂ ਗੱਲਾਂ ਪੁੱਛ ਰਹੇ ਹੋ ਬਹੁਤ ਅੱਛੀਆਂ। ਦੇਖੋ ਐਕਸੀਡੈਂਟ ਦੀ ਜਿਹੜੀ ਗੱਲ ਕੀਤੀ ਹੈ, ਸਭ ਤੋਂ ਪਹਿਲਾਂ ਤਾਂ ਦੇਖੋ ਸਾਡਾ ਕੰਮ ਹੁੰਦਾ ਵੀ ਸਭ ਤੋਂ ਪਹਿਲਾਂ ਜੇ ਉਹਦਾ ਐਕਸੀਡੈਂਟ ਹੋ ਵੀ ਚੁੱਕਿਆ, ਸਭ ਤੋਂ ਪਹਿਲਾਂ ਉਹਨੂੰ ਸੜਕ ਤੋਂ ਥੋੜ੍ਹਾ ਜਿਹਾ ਕਿਨਾਰੇ ਕੀਤਾ ਜਾਂਦਾ ਵੀ ਤਾਂ ਕਿ ਕੋਈ ਹੋਰ ਐਕਸੀਡੈਂਟ ਨਾ ਹੋ ਸਕੇ। ਉਸ ਤੋਂ ਬਾਅਦ ਸਭ ਤੋਂ ਪਹਿਲਾਂ ਫਸਟ ਏਡ ਦਿੱਤੀ ਜਾਂਦੀ ਹੈ, ਮੁਮਕਿਨ ਹੋ ਸਕੇ ਤਾਂ ਕੋਈ ਨਾ ਕੋਈ ਵਹੀਕਲ ਕਰਵਾ ਕੇ ਕਿਸੇ ਸੰਸਥਾ ਥਰੂ ਉਹਨੂੰ ਚੱਕ ਕੇ ਗਊਸ਼ਾਲਾ ਵਗੈਰਾ ਵਿੱਚ ਵੀ ਰੱਖਿਆ ਜਾ ਸਕਦਾ, ਰੱਖਦੇ ਵੀ ਹਾਂ, ਕਾਫੀ ਸਾਲਾਂ ਤੋਂ ਰੱਖ ਰਹੇ ਹਾਂ। ਲੇਕਿਨ ਜਿਹੜੇ ਛੋਟੇ ਜਾਨਵਰ ਹੁੰਦੇ ਆ ਉਹਨਾਂ ਨੂੰ ਤਾਂ ਅਸੀਂ ਨਾਲ ਦੇ ਨਾਲ ਹੀ ਆਟੋ ਵਗੈਰਾ ਦੇਰ ਨਾ ਕੀਤੇ ਅਸੀਂ ਉਹਨਾਂ ਨੂੰ ਚੱਕ ਕੇ ਨਾਲ ਦੇ ਨਾਲ ਲੈ ਕੇ ਜਾਂਦੇ ਹਾਂ, ਜੇ ਉਹਨੂੰ ਹੋਸਪਿਟਲ ਦੀ ਲੋੜ ਹੈ ਉਹਨੂੰ ਹੋਸਪਿਟਲ ਲੈ ਕੇ ਜਾਂਦੇ ਹਾਂ ਜੀ। ਡਾਕਟਰ ਸਾਡਾ ਪੂਰਾ ਸਾਥ ਦਿੰਦੇ ਜੀ ਇਸ ਕੰਮ ਦੇ ਵਿੱਚ
0: ਜੀ,
1: ਅਤੇ ਛੋਟੇ ਜਿਹੜੇ ਜਾਨਵਰ ਉਹਨਾਂ ਅਸੀਂ ਮੋਟਰਸਾਈਕਲਾਂ 'ਤੇ ਲੈ ਜਾਂਦੇ, ਕਿਉਂਕਿ ਦੇਖੋ ਛੇਤੀ ਤੋਂ ਛੇਤੀ ਪਹੁੰਚਣ ਵਾਸਤੇ ਸਾਨੂੰ 2-wheeler ਕੰਮ ਵਧੀਆ ਕੰਮ ਆ ਜਾਂਦਾ ਜੀ ਇਸ ਕਰਕੇ, ਅਤੇ ਹੁਣ ਗੱਡੀ ਵੀ ਜਿਹੜਾ ਜਾਨਵਰ ਹੈਗਾ ਉਹਨੂੰ ਗੱਡੀ ਕਰਨੀ ਤਾਂ ਗੱਡੀ ਵੀ ਕਰਵਾਉਣੀ ਪੈਂਦੀ ਹੈ ਜੀ, ਉਹਦੇ ਵਾਸਤੇ ਫਰੈਂਡ ਸਰਕਲ ਨੂੰ ਗੱਲ ਕਰਨੀ ਪੈਂਦੀ ਹੈ, ਬਹੁਤ ਔਖਾ ਹੁੰਦਾ। ਲੇਕਿਨ ਜਦੋਂ ਅਸੀਂ ਕਿਸੇ ਦੀ ਜਾਨ ਬਚਾ ਦਿੰਦੇ ਹਾਂ ਉਸ ਤੋਂ ਬਾਅਦ ਸਾਡੀ ਸਾਰੀ ਥਕਾਨ ਉੱਤਰ ਜਾਂਦੀ ਹੈ ਜੀ, ਸਾਨੂੰ ਸਾਹ ਦੇ ਵਿੱਚ ਸਾਹ ਜਾਂਦਾ ਵੀ ਚਲੋ ਬਚ ਗਏ।
0: ਅੱਛਾ, ਜਦੋਂ ਹੁਣ ਇੱਕ ਮੰਨ ਲਓ ਇੱਕ ਕੁੱਤੇ ਦੀ ਗੱਲ ਕਰਦੇ ਹਾਂ, ਉਹ ਜ਼ਖਮੀ ਹੈ, ਤੁਸੀਂ ਉਹਦੀ ਹੈਲਪ ਕੀਤੀ, ਉਹ ਠੀਕ ਹੋ ਗਿਆ, ਡ੍ਰਿਪਾਂ ਵੀ ਕਈ ਵਾਰੀ ਮੈਂ ਦੇਖਦੀ ਹਾਂ ਤੁਹਾਡੇ ਵਟਸਐਪ ਤੇ ਲੱਗੀਆਂ ਹੁੰਦੀਆਂ ਨੇ, ਮੇਰਾ ਮਨ ਬਹੁਤ ਦੁਖੀ ਹੁੰਦਾ ਉਦੋਂ, ਮੇਰੀ ਸਿਰਫ ਇੱਕ ਦੁਆ ਨਿਕਲ ਰਹੀ ਹੁੰਦੀ ਉਸ ਪਸ਼ੂ ਵਾਸਤੇ ਵੀ ਤਾਂ ਤੁਹਾਡੇ ਵਾਸਤੇ ਦਿਲੋਂ ਕਿ ਜਲਦੀ ਉਹ ਠੀਕ ਹੋ ਜਾਏ, ਤਾਂ ਤੁਹਾਡੀ ਜਿਹੜੀ ਮਿਹਨਤ ਆ ਉਹ ਰੰਗ ਲਿਆਏ। ਤੇ ਜਦੋਂ ਪਸ਼ੂ ਠੀਕ ਹੋ ਜਾਂਦਾ, ਜਦੋਂ ਕੁੱਤਾ ਠੀਕ ਹੋ ਗਿਆ, ਤੇ ਫਿਰ ਉਹਦੀ ਤੁਹਾਡੇ ਪ੍ਰਤੀ ਕਿੱਦਾਂ ਦੀ ਜਿਹੜੀ ਸੋਚ ਹੁੰਦੀ ਹੈ, ਕਿਉਂਕਿ ਦੇਖੋ ਕੁਛ ਨਾ ਕੁਛ ਤਾਂ ਰਿਸ਼ਤਾ ਬਣ ਹੀ ਜਾਂਦਾ ਨਾ।
1: ਕਈ ਵਾਰੀ ਕੀ ਹੁੰਦਾ ਜੀ, ਪਹਿਲੀ ਵਾਰ ਜਾਂਦੇ ਅਗਰੈਸਿਵ ਹੁੰਦਾ, ਦੂਸਰੀ ਵਾਰੀ, ਤੀਸਰੀ ਵਾਰੀ, ਜਦੋਂ ਕੋਈ 5-7 ਦਿਨ ਇਲਾਜ ਚੱਲਦਾ ਉਸ ਤੋਂ ਬਾਅਦ ਸਾਨੂੰ ਦੇਖ ਕੇ ਹੀ ਦੂਰੋਂ ਹੀ ਕੰਨ ਖੜੇ ਕਰ ਲੈਂਦੇ ਆ, ਪੂਛ ਲਾਉਣ ਲੱਗ ਜਾਂਦੇ ਆ, ਫਿਰ ਸਾਡੇ ਮੋਟਰਸਾਈਕਲ ਦੇ ਨਾਲ ਨਾਲ ਫਿਰਦੇ ਆ, ਸਾਡੇ ਨਾਲ ਨਾਲ ਫਿਰਦੇ ਆ, ਉਹਨਾਂ ਨੂੰ ਸਾਡੀ ਸਮੈਲ ਤੋਂ ਹੀ ਪਤਾ ਲੱਗ ਜਾਂਦਾ ਵੀ ਉਹੀ ਨੇ।

0: ਕਰਨੀ ਮਿਲ ਜਾਂਦੀ ਹੈ, ਇੱਕ ਦੋ ਹੈਗੇ ਆ ਸੋਸਾਇਟੀਆਂ ਵਾਲੀ ਜਿਨ੍ਹਾਂ ਤੋਂ ਮਿਲ ਜਾਂਦੀ ਹੈ ਜੀ।
1: ਜੀ ਚਲੋ ਕੋਈ ਗੱਲ ਨਹੀਂ, ਫਿਰ ਅਸੀਂ ਇਹੀ ਦੁਆ ਕਰਦੇ ਹਾਂ ਕਿ ਜਲਦੀ ਇਹਦੇ ਵਿੱਚ ਪਰਮਾਤਮਾ ਹੈ ਨਾ ਆਲਰੇਡੀ ਉਹਦਾ ਆਸ਼ੀਰਵਾਦ ਤੁਹਾਡੇ ਸਿਰ ਤੇ ਹੈ, ਤੁਹਾਡੀ ਟੀਮ ਦੇ ਨਾਲ ਹੈ, ਤੇ ਇਹਦੇ ਵਿੱਚ ਕੁਛ ਨਾ ਕੁਛ ਹੋਰ ਵੀ ਤੁਹਾਨੂੰ ਫੰਡਸ ਵਗੈਰਾ ਵੀ ਵਧਣਗੇ ਇਹੀ ਉਮੀਦ ਦੇ ਨਾਲ ਕਿ ਟੇਕ ਚੰਦ ਜੋ ਕਿ ਨਿਸਵਾਰਥ ਇਹਨਾਂ ਬੇਸਹਾਰਾ ਪਸ਼ੂਆਂ ਦੀ ਸੇਵਾ ਕਰ ਰਹੇ ਨੇ, ਕੋਈ ਵੀ ਕਿਸੇ ਵੀ ਬੇਸਹਾਰਾ ਪਸ਼ੂ ਦੀ ਸੇਵਾ ਕਰਨ ਲੱਗੇ, ਉਸਦਾ ਇਲਾਜ ਕਰਨ ਲੱਗੇ, ਕਿਸੇ ਤੋਂ ਕਿਸੇ ਪ੍ਰਕਾਰ ਦਾ ਪੈਸਾ ਨਹੀਂ ਲੈਂਦੇ, ਸਿਰਫ ਇਹ ਉਹਨਾਂ ਦੀ ਸੇਵਾ ਕਰਦੇ ਆ। ਤੇ ਮੈਂ ਹੁਣ ਇਹੀ ਅਪੀਲ ਕਰੂੰਗੀ ਕਿ ਉਹ ਜੇਕਰ ਕੋਈ ਵੀ ਕਿਸੇ ਪ੍ਰਕਾਰ ਦੀ ਸੇਵਾ ਕਰਨਾ ਚਾਹੁੰਦੇ ਨੇ, ਟੇਕ ਚੰਦ ਜੀ ਨਾਲ ਵੀ ਜੁੜਦੇ ਆ, ਤੇ ਉਹਨਾਂ ਨੂੰ ਵੀ ਕਿਸੇ ਪ੍ਰਕਾਰ ਦੀ ਅਗਰ ਤੁਸੀਂ ਸੇਵਾ ਕਰਨਾ ਚਾਹੁੰਦੇ ਹੋ ਮੈਡੀਸਨ ਦੀ ਜਾਂ ਦਵਾਈਆਂ ਦੀ, ਤਾਂ ਉਹਨਾਂ ਦਾ ਪਹਿਲਾਂ ਤਾਂ ਨੰਬਰ ਨੋਟ ਕਰ ਲਓ ਜੀ, 99-146-60-744 99-146-60-741 ਯਾਨੀ ਕਿ 99-146-60-741 ਇਹਨਾਂ ਦਾ ਨੰਬਰ ਹੈ। ਇਹੀ ਨੰਬਰ ਤੇ ਇਹਨਾਂ ਦਾ ਵਟਸਐਪ ਚੱਲਦਾ, ਤੇ ਕਦੇ ਵੀ ਤੁਹਾਨੂੰ ਲੱਗਦਾ ਕੋਈ ਬੇਸਹਾਰਾ ਐਨੀਮਲ ਸੜਕ ਤੇ ਫੱਟੜ ਪਿਆ, ਤਾਂ ਤੁਸੀਂ ਇਹਨਾਂ ਨੂੰ ਕਾਲ ਕਰਕੇ ਇਹਨਾਂ ਦੀ ਸੇਵਾ ਵੀ ਲੈ ਸਕਦੇ ਹੋ। ਮੈਂ ਵੀ ਜਦੋਂ ਸੜਕ ਤੇ ਕੋਈ ਐਨੀਮਲ, ਕੋਈ ਗਾਂ, ਕੁੱਤਾ ਜਾਂ ਬਿੱਲੀ ਦੇਖਦੀ ਹਾਂ, ਕੋਈ ਸੱਟੜ ਫੱਟੜ ਹੋਇਆ ਹੁੰਦਾ, ਤੇ ਟੇਕ ਜੀ ਨੂੰ ਜਦੋਂ ਕਾਲ ਕਰੀ ਹੈ, ਤੇ ਇਹਨਾਂ ਨੇ ਹਮੇਸ਼ਾ ਪਹਿਲੀ ਵਾਰੀ ਚ ਫੋਨ ਮੇਰਾ ਚੱਕਿਆ ਤੇ ਨਾਲ ਦੀ ਨਾਲ ਉੱਥੇ ਪਹੁੰਚੇ ਨੇ ਸਪੋਟ ਤੇ, ਤੇ ਉਹ ਐਨੀਮਲ ਨੂੰ ਉਹਨੂੰ ਬਣਦੀ ਜਿਹੜੀ ਆ ਫਸਟ ਏਡ ਦਿੱਤੀ ਹੈ, ਤੇ ਬਾਰ ਬਾਰ ਜੇਕਰ ਕੋਈ ਉਹਨੂੰ ਦਵਾਈ ਦੀ ਲੋੜ ਪੈਂਦੀ ਸੀਗੀ ਤੇ ਆ ਕੇ ਦਵਾਈਆਂ ਵੀ ਦਿੰਦੇ ਸੀਗੇ, ਔਰ ਮੈਂ ਹਮੇਸ਼ਾ ਇਹਨਾਂ ਦੀ ਧੰਨਵਾਦੀ ਰਹੂੰਗੀ। ਤੇ ਟੇਕ ਜੀ, ਵੈਸੇ ਇੱਕ ਪਰਸਨਲ ਮੈਂ ਆਪਣੇ ਦਿਲ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਾਂ, ਜਦੋਂ ਵੀ ਮੈਂ ਕੋਈ ਸੜਕਾਂ ਤੇ ਬੇਸਹਾਰਾ ਕੁੱਤੇ ਦੇਖਦੀ ਹਾਂ ਨਾ, ਤਾਂ ਮੇਰਾ ਮਨ ਕਰਦਾ ਹੈ ਕਿ ਪਰਮਾਤਮਾ ਨੂੰ ਮੈਂ ਅਰਦਾਸ ਕਰਦੀ ਹੁੰਦੀ ਹਾਂ ਕਿ ਮੈਨੂੰ ਇੰਨਾ ਕੁ ਤੂੰ ਸਮਰਿੱਧ ਕਰ ਕਿ ਮੈਂ ਇਹਨਾਂ ਬੇਸਹਾਰਾ ਵਾਸਤੇ ਕੁਛ ਜਗ੍ਹਾ ਬਣਾ ਸਕਾਂ, ਸ਼ੈਲਟਰ ਬਣਾ ਸਕਾਂ, ਤੇ ਇਹਨਾਂ ਨੂੰ ਮੈਂ ਉੱਥੇ ਲੈ ਕੇ ਜਾ ਸਕਾਂ, ਔਰ ਇਹਨਾਂ ਦੀਆਂ ਜਿਹੜੀਆਂ ਬੇਸਿਕ ਜ਼ਰੂਰਤਾਂ ਨੇ ਖਾਣਾ ਤੇ ਜੋ ਵੀ ਦਾਣਾ ਹੈ ਉਹਨਾਂ ਨੂੰ ਅਸੀਂ ਦੇ ਸਕੀਏ। ਤਾਂ ਮੇਰਾ ਤਾਂ ਬੜਾ ਮਨ ਰਹਿੰਦਾ ਇਹਨਾਂ ਚੀਜ਼ਾਂ ਨੂੰ, ਤਾਂ ਕੀ ਹਾਲੇ ਇੱਦਾਂ ਦੀ ਸੁਵਿਧਾ ਹੈ ਕਿ ਕਿਤੇ ਅਸੀਂ ਇਹਨਾਂ ਨੂੰ ਡੋਗਸ ਨੂੰ ਜਿਹੜੇ ਬੇਸਹਾਰਾ ਛੋਟੇ, ਕਈ ਵਾਰੀ ਸੜਕਾਂ ਤੇ ਅਸੀਂ ਦੇਖਦੇ ਹਾਂ ਕੋਈ ਵਿੱਚ ਸੂਈ ਹੈ, ਉਹਦੇ ਬੱਚੇ ਹੋਏ ਨੇ ਤੇ ਉਹ ਬੱਚਿਆਂ ਨੂੰ ਲੈ ਕੇ ਬੜੀ ਪਰੇਸ਼ਾਨ ਹੋ ਰਹੀ ਹੈ, ਤਾਂ ਕੀ ਇੱਦਾਂ ਦੀ ਕੋਈ ਜਗ੍ਹਾ ਹੈ ਜਿੱਥੇ ਅਸੀਂ ਉਹਨਾਂ ਬੱਚਿਆਂ ਨੂੰ ਛੱਡ ਸਕੀਏ?
0: ਮੈਡਮ ਦੇਖੋ, ਬਠਿੰਡੇ ਦੇ ਵਿੱਚ ਹਜੇ ਇਸ ਤਰ੍ਹਾਂ ਦੀ ਕੋਈ ਜਗ੍ਹਾ ਨਹੀਂ ਹੈ, ਲੇਕਿਨ ਫਰੈਂਡ ਸਰਕਲ ਨਾਲ ਗੱਲ ਚੱਲ ਰਹੀ ਹੈ ਜੀ। ਛੇਤੀ ਹੀ ਅਸੀਂ ਇੱਕ ਛੋਟਾ ਜਿਹਾ ਸ਼ੈਲਟਰ ਬਣਾਵਾਂਗੇ ਜਿੱਥੇ ਜਿਵੇਂ ਕੋਈ ਲੱਤਾਂ ਨੇ ਟੁੱਟੀਆਂ, ਕੋਈ ਪੈਰ ਵਗੈਰਾ ਖਰਾਬ ਨੇ, ਜਿਹੜੇ ਚੱਲ ਫਿਰ ਨਹੀਂ ਸਕਦੇ, ਜਿਨ੍ਹਾਂ ਦੇ ਕਈ ਵਾਰੀ ਦੇਖੋ ਤੁਸੀਂ ਐਕਸੀਡੈਂਟ ਦੇ ਵਿੱਚ ਕਈਆਂ ਦੇ ਮੂੰਹ ਟੁੱਟ ਜਾਂਦੇ, ਜਿਨ੍ਹਾਂ ਦੇ ਰਾੜਾ ਪਾਉਣੀਆਂ ਪੈਂਦੀਆਂ, ਤੁਸੀਂ ਮੰਨੋਗੇ ਕਈ ਵਾਰੀ ਅਸੀਂ ਐਂ ਹੋਇਆ ਵੀ ਸਾਨੂੰ ਹੀ ਖੁਦ ਦੀ ਜਗ੍ਹਾ ਮਿਲੀ, ਫਿਰ ਸਾਡੇ ਕਿਸੇ ਫਰੈਂਡ ਸਰਕਲ ਦੇ ਵਿੱਚ ਅਸੀਂ ਉਹਨਾਂ ਨੂੰ ਰੱਖਿਆ, ਉਹਨਾਂ ਨੂੰ ਸੰਭਾਲਿਆ, ਲੇਕਿਨ ਬਹੁਤ ਜਲਦ ਤੁਹਾਨੂੰ ਜਦੋਂ ਅਸੀਂ ਜਗ੍ਹਾ ਲੈ ਲਾਂਗੇ ਤੁਹਾਡੇ ਕੋਲ ਫੇਰ ਆਵਾਂਗੇ।
1: ਬਿਲਕੁਲ ਜੀ, ਮੈਂ ਤੁਹਾਨੂੰ ਇਹੀ ਕਹਿਣਾ ਸੀ, ਮੇਰੇ ਨਾਲ ਤੁਸੀਂ ਪ੍ਰੋਮਿਸ ਕਰਨਾ, ਤੁਸੀਂ ਮੇਰੇ ਕੋਲ ਵੀ ਆਣਾ, ਔਰ ਜਿੰਨਾ ਹੋ ਸਕਿਆ ਮੈਨੂੰ ਤੁਸੀਂ ਪਰਸਨਲ ਤੌਰ ਤੇ ਵੀ ਕੋਈ ਸੇਵਾ ਲਾਣੀ ਹੈ, ਕਿਉਂਕਿ ਪਰਮਾਤਮਾ ਬੜਾ ਹੀ ਖੁਸ਼ ਹੁੰਦਾ ਉਹਨਾਂ ਲੋਕਾਂ ਤੇ ਜਿਹੜੇ ਕਿ ਮਨੁੱਖਤਾ ਦੇ ਨਾਲ ਨਾਲ ਕੁਦਰਤ ਤੇ ਜਾਨਵਰਾਂ ਦੀ ਸੇਵਾ ਕਰਦੇ ਨੇ। ਤੇ ਨਾਲ ਮੈਂ ਇਹ ਪੁੱਛਣਾ ਚਾਹੂੰਗੀ ਜੀ, ਟੇਕ ਚੰਦ, ਕਦੇ ਤੁਸੀਂ ਇਹ ਸੋਚਿਆ ਤੁਹਾਨੂੰ ਇਹੀ ਇਹ ਸੇਵਾ ਕਰਨ ਦਾ ਮੌਕਾ ਕਿਉਂ ਮਿਲਿਆ? ਕਿਉਂਕਿ ਯੰਗ ਹੋ, ਐਨਰਜੈਟਿਕ ਹੋ, ਪੜ੍ਹੇ ਲਿਖੇ ਹੋ, ਕੋਈ ਨੌਕਰੀ ਕਰਨ ਦੀ ਬਜਾਏ ਇਹ ਸੇਵਾ ਹੀ ਕਿਉਂ?
0: ਦੇਖੋ ਮੈਡਮ, ਮੈਂ ਦੇਖਿਆ ਵੀ ਕੁਦਰਤ ਕਦੇ ਕਿਸੇ ਇਨਸਾਨ ਨੂੰ ਕਿੱਧਰ ਮੋੜ ਦਿੰਦੀ ਹੈ ਕੁਛ ਨਹੀਂ ਕਹਿ ਸਕਦੇ। ਮੈਂ ਇੱਕ ਆਰਟਿਸਟ ਹਾਂ, ਤੁਹਾਨੂੰ ਪਤਾ ਹੀ ਹੈ ਨਾ,
1: ਬਿਲਕੁਲ, ਤੁਸੀਂ ਬਹੁਤ ਅੱਛੇ ਪੇਂਟਰ ਹੋ ਇਹਨੂੰ।
0: ਤੇ ਦੇਖੋ, ਪੇਂਟਿੰਗ ਕਰਦਾ ਕਰਦਾ ਇਨਸਾਨ ਕਦੋਂ ਕਲਮ ਨਾਲ ਕੈਂਚੀਆਂ ਪਕੜਨ ਲੱਗ ਗਿਆ, ਆਰਟਰੀਆਂ ਪਕੜਨ ਲੱਗ ਗਿਆ,
1: ਕਦੋਂ ਡਾਕਟਰ ਬਣ ਗਏ,
0: ਕਦੋਂ ਦੇਖੋ ਲੋਕ ਜਦੋਂ ਵੀ ਜਾਂਦੇ ਆ ਪੇਂਟਰ ਸਾਹਿਬ ਘੱਟ ਕਹਿੰਦੇ ਆ, ਡਾਕਟਰ ਸਾਹਿਬ ਜ਼ਿਆਦਾ ਕਹਿਣ ਲੱਗ ਗਏ। ਮੈਨੂੰ ਲੱਗਿਆ ਵੀ ਜਦੋਂ ਅਸੀਂ ਛੋਟੇ ਸੀ ਅਸੀਂ ਇੱਕੋ ਗੱਲ ਜ਼ਰੂਰ ਸੁਣਦੇ ਹੁੰਦੇ ਸੀ ਕਿ ਸ਼ਾਇਦ ਤੁਸੀਂ ਵੀ ਸੁਣੀ ਤੇ ਸੁਣਾਈਆਂ ਵੀ ਬਹੁਤ ਹੋਣੀਆਂ ਤੁਸੀਂ ਇਹ ਗੱਲਾਂ, ਵੀ ਜਦੋਂ ਇਨਸਾਨ ਮਰਦਾ ਇੱਕ ਪੇੜ ਨਾਲ ਜ਼ਰੂਰ ਲੈ ਕੇ ਜਾਂਦਾ, ਵੀ ਜਦੋਂ ਬੰਦਾ ਜਾਂਦਾ ਇੱਕ ਪੇੜ ਜ਼ਰੂਰ ਲੈ ਕੇ ਜਾਂਦਾ, ਵੀ ਸਾਨੂੰ ਇੱਕ ਪੇੜ ਆਪਣੀ ਵਾਸਤੇ ਇੱਕ ਪੇੜ ਜ਼ਰੂਰ ਉਗਾਉਣਾ ਚਾਹੀਦਾ, ਵੀ ਤਾਂ ਕਿ ਜਦੋਂ ਅਸੀਂ ਇੱਥੋਂ ਦੁਨੀਆ 'ਚ ਜਾਣਾ ਵੀ ਅਸੀਂ ਜਿੰਨੀਆਂ ਲੱਕੜਾਂ ਅਸੀਂ ਲੈ ਕੇ ਆਉਣੀਆਂ ਉਗਾ ਕੇ ਜ਼ਰੂਰ ਜਾਈਏ। ਲੇਕਿਨ ਇੱਕ ਗੱਲ ਮੈਂ ਦੇਖੀ ਵੀ ਜਦੋਂ ਲੈ ਕੇ ਜਾਂਦੇ ਉਹਦਾ ਸਾਰਾ ਜਦੋਂ ਰੀਤੀ ਰਿਵਾਜਾਂ ਨਾਲ ਸਾਰਾ ਕੁਛ ਹੋ ਜਾਂਦਾ, ਉਸ ਤੋਂ ਬਾਅਦ ਇੱਕ ਚੀਜ਼ ਆ ਜਿਹੜੀ ਉਹ ਨਾਲ ਮੂੰਹ ਦੇ ਵਿੱਚ ਲੈ ਕੇ ਜਾਂਦਾ, ਉਹ ਇੱਕ ਜਾਨਵਰ ਦਾ ਘਿਓ। ਅਖੀਰ ਦੇ ਵਿੱਚ ਉਹ ਕੀ ਕਰਦਾ ਸਾਰਾ, ਜਦੋਂ ਸਮੱਗਰੀ ਵਗੈਰਾ ਸਿੱਟਤੀ
1: ਐਂਡ ਦੇ ਵਿੱਚ ਉਹਦੇ ਮੂੰਹ ਦੇ ਵਿੱਚ ਦੇਸੀ ਘਿਓ ਪਾਇਆ ਜਾਂਦਾ
0: ਲੇਕਿਨ ਇਨਸਾਨ ਇਹ ਸੋਚਦਾ ਨੀ ਵੀ ਉਹ ਦੇਸੀ ਘਿਓ ਆ ਤਾਂ ਇੱਕ ਜਾਨਵਰ ਚ ਹੀ ਰਿਹਾ ਨਾ। ਸਾਨੂੰ ਉਸ ਜਾਨਵਰ ਦੀ ਕਦਰ ਕਰਨੀ ਚਾਹੀਦੀ ਹੈ, ਜਿੰਦੇ ਜੀ ਕਦਰ ਕਰੋ। ਜੇ ਅਸੀਂ ਕੁਝ ਕਿਸੇ ਦਾ ਦੁੱਧ ਵੀ ਲੈ ਰਹੇ ਹਾਂ ਤਾਂ ਘੱਟੋ ਘੱਟ ਦੇਖੋ ਹੁਣ ਆਪਾਂ ਦੁੱਧ ਨੂੰ ਕਿੰਨੀ ਕੁ ਅਹਿਮੀਅਤ ਦਿੰਦੇ ਹਾਂ। ਮੈਂ ਦੇਖਿਆ ਕਈ ਲੋਕ ਆ ਜਿਹੜੇ ਕਰੀਮਾਂ ਦੇ ਵਿੱਚ ਜਾਂ ਕੋਈ ਫੇਸਬੁੱਕ ਦੇ ਉੱਤੇ ਦੱਸਦੇ ਆ ਵੀ ਤੁਸੀਂ ਇੰਨਾ ਕੁ ਬੇਸਣ ਲੈ ਲਓ, ਉਹਦੇ ਵਿੱਚ ਤੁਸੀਂ ਇੰਨਾ ਕੁ ਦੁੱਧ ਪਾ ਲਓ, ਇੰਨਾ ਕੁ ਸ਼ਹਿਦ ਪਾ ਲਓ ਤੇ ਆਪਣੇ ਚਿਹਰੇ ਤੇ ਲਗਾਓ। ਵੀ ਉਹਨਾਂ ਨੂੰ ਇਹ ਗੱਲਾਂ ਤੋਂ ਦੇਖੋ ਪਰਹੇਜ਼ ਕਰਨਾ ਚਾਹੀਦਾ ਵੀ ਦੇਖੋ ਦੁੱਧ ਕੋਈ ਐਸੀ ਚੀਜ਼ ਨਹੀਂ ਹੈ ਜਿਹੜੀ ਅਸੀਂ ਕੋਈ ਬਣਾ ਸਕਦੇ ਹਾਂ। ਦੁੱਧ ਇੱਕ ਕੁਦਰਤੀ ਚੀਜ਼ ਹੈ, ਜਦੋਂ ਕਿਸੇ ਇੱਕ ਬੂੰਦ ਦੀ ਕੀਮਤ ਬਹੁਤ ਹੈ ਦੁੱਧ ਦੀ, ਲੇਕਿਨ ਉਹਨੂੰ ਕੁਝ ਸਮਝਣ ਵਾਲਾ ਹੋਵੇ, ਅਸੀਂ ਇੱਕ ਮਿੰਟ 'ਚ ਕਹਿ ਦਿੰਦੇ ਹਾਂ ਵੀ ਜਾਓ ਇੱਥੇ ਇੱਕ ਥੈਲੀ ਦੁੱਧ ਹੀ ਲਿਆਓ, ਚਾਹ ਬਣਾ ਲਓ, ਲੇਕਿਨ ਉਹ ਥੈਲੀ ਕਿੱਥੋਂ ਆ ਰਹੀ ਹੈ? ਸਾਨੂੰ ਉਸ ਗਾਂ ਦਾ, ਉਸ ਮੱਝ ਦਾ ਧੰਨਵਾਦ ਕਰਨਾ ਚਾਹੀਦਾ। ਸਾਡੇ ਘਰੇ ਕੋਈ ਫੰਕਸ਼ਨ ਹੁੰਦਾ, ਅਸੀਂ ਵਿਆਹ ਸ਼ਾਦੀ ਕਰਦੇ ਹਾਂ, ਜਿੰਨੀ ਮਠਿਆਈ ਹੁੰਦੀ ਹੈ ਸਾਰੀ ਦੁੱਧ ਤੋਂ ਆ ਰਹੀ ਹੈ,
1: ਬਿਲਕੁਲ,
0: ਲੇਕਿਨ ਅਸੀਂ ਉਹਨਾਂ ਦਾ ਕੋਈ ਸੋਚ ਨਹੀਂ ਰਹੇ ਵੀ ਕਿੱਥੋਂ ਆ ਰਿਹਾ। ਇਸੇ ਕਰਕੇ ਜਦੋਂ ਮੈਂ

0: ਲੈਣਾ ਤੇ ਆਪਣੇ ਮੂੰਹ ਦੇ ਵਿੱਚ ਦੇਸੀ ਘਿਓ ਵੀ ਲੈ ਕੇ ਜਾਣਾ, ਔਰ ਦੇਸੀ ਘਿਓ ਆਣਾ ਕਿੱਥੋਂ ਹੈ? ਲੇਕਿਨ ਗਾਂ ਮੱਝ,
1: ਲੇਕਿਨ ਜਿੰਦਾ ਚੀਜ਼ ਅਸੀਂ ਇਨਸਾਨ ਸੋਚ ਹੀ ਨਹੀਂ ਰਹੇ। ਤੁਸੀਂ ਦੇਖ ਲਓ ਜਾਨਵਰ ਕਿੰਨਾ ਕਰ, ਜਾਨਵਰ ਜਾਨ ਤੋਂ ਚਮੜਾ ਦੇ ਕੇ ਜਾ ਰਿਹਾ, ਆਪਣੀ ਅੱਖਾਂ ਦੇ ਕੇ ਜਾ ਰਿਹਾ, ਉਹਦੀ ਇੱਕ ਵੀ ਚੀਜ਼ ਐਸੀ ਨਹੀਂ ਆ, ਪੂਛ ਦੇ ਵਾਲ ਤੱਕ ਉਹਨਾਂ ਦੇ ਕੰਮ ਆ ਰਿਹਾ, ਇਨਸਾਨ ਦਾ ਤਾਂ ਕੁਛ ਕੰਮ ਹੀ ਨਹੀਂ ਆਣਾ।
0: ਬਿਲਕੁਲ, ਔਰ ਆਪਾਂ ਗਾਵਾਂ ਨੂੰ ਫਿਰ ਐਵੇਂ ਕਹਿੰਦੇ ਗਾਏ ਹਮਾਰੀ ਮਾਤਾ ਹੈ, ਹੈ ਨਾ, ਤੇ ਉਹੀ ਹੈ ਵੀ ਉਹ ਦਰਦ ਕਿੰਨਾ ਸਹਿੰਦੀ ਹੈ।
1: 9 ਮਹੀਨੇ ਇੱਕ ਮਾਂ ਲਾਉਂਦੀ ਹੈ, 9 ਮਹੀਨੇ ਇੱਕ ਗਾਂ ਲਾ ਰਹੀ ਹੈ, ਇਹਦੇ ਕਰਕੇ ਤੁਸੀਂ ਇਹਨਾਂ ਨੂੰ ਕਹਿ ਰਹੇ ਮਾਂ। ਲੇਕਿਨ ਦੇਖੋ ਜੇ ਸਮਝੇ ਤਾਂ ਬਹੁਤ, ਤੁਹਾਨੂੰ ਸਾਰਿਆਂ ਚ ਹੀ ਮਾਂ ਦਿਖੂਗੀ, ਸਾਰੇ ਜਾਨਵਰਾਂ ਚ ਕੁਛ ਨਾ ਕੁਛ ਦਿਖੂਗਾ, ਲੇਕਿਨ ਜੇ ਸੋਚੀਏ ਤਾਂ।
0: ਤੇ ਗਾਵਾਂ ਕਦੇ ਕਦੇ ਜਿਹੜੀਆਂ ਸੜਕਾਂ ਤੇ ਹੁੰਦੀਆਂ ਉਹ ਇਹ ਵੀ ਸੋਚਦੀਆਂ ਹੋਣਗੀਆਂ ਕਿ ਗਾਏ ਕੀ ਆਂਖੋ ਮੇ ਦਰਦ ਛੁਪਾ ਹੋਤਾ ਹੈ, ਫਿਰ ਵੀ ਵੋ ਕਿਸੀ ਸੇ ਕੁਛ ਨਹੀਂ ਕਹਿਤੀ, ਜਿਸੇ ਹਮ ਮਾਂ ਕਾ ਦਰਜਾ ਦੇਤੇ ਹੈ। ਆਪਾਂ ਕਹਿੰਦੇ ਨਾ ਗਾਏ ਹਮਾਰੀ ਮਾਤਾ ਹੈ, ਜਿਸੇ ਹਮ ਮਾਂ ਕਾ ਦਰਜਾ ਦੇਤੇ ਹੈ, ਵਹੀ ਆਜ ਦਰਦ ਦਰਦ ਕੀ ਠੋਕਰੇ ਠਾਤੀ ਹੈ। ਸੜਕਾਂ ਤੇ ਅਸੀਂ ਆਮ ਤੌਰ ਤੇ ਗਾਵਾਂ ਨੂੰ ਦੇਖਦੇ ਹਾਂ ਨਾ, ਤੇ ਤੁਸੀਂ ਉਹਨਾਂ ਬੇਸਹਾਰਾ ਜਿਹੜੀਆਂ ਗਾਵਾਂ ਨੇ, ਕੁੱਤੇ ਨੇ, ਔਰ ਦੂਸਰੇ ਜਿਹੜੀ ਬਿੱਲੀਆਂ ਨੇ, ਦੂਸਰੇ ਪਸ਼ੂਆਂ ਵਾਸਤੇ ਸੇਵਾ ਕਰ ਰਹੇ ਹੋ, ਔਰ ਸਲਿਊਟ ਹੈ ਤੁਹਾਡੀ ਉਸ ਸੇਵਾ ਨੂੰ, ਤੇ ਤੁਸੀਂ ਦੱਸਿਆ ਵੀ ਇਹ ਸੇਵਾ ਤੁਹਾਡੇ ਹਿੱਸੇ ਕਿਵੇਂ ਆਈ, ਕਿ ਤੁਸੀਂ ਕੁਛ ਡਿਫਰੈਂਟ ਕਰਨਾ ਚਾਹੁੰਦੇ ਸੀ ਜ਼ਿੰਦਗੀ ਦੇ ਵਿੱਚ। ਹੁਣ ਆਪਾਂ ਰਿਐਲਿਟੀ ਤੇ ਆਈਏ। ਰਿਐਲਿਟੀ ਇਹ ਹੈ ਕਿ ਤੁਸੀਂ ਪਰਿਵਾਰ ਵੀ ਤਾਂ ਪਾਲਣਾ ਹੁੰਦਾ, ਤੇ ਫਿਰ ਉਹ ਆਪਣੀ ਆਜੀਵਿਕਾ ਕਿੱਥੋਂ ਲੈ ਕੇ ਆਉਂਦੇ?
1: ਮੈਂ ਤੁਹਾਨੂੰ ਸਾਰਾ, ਜਦੋਂ ਤੁਸੀਂ ਗੱਲ ਕੀਤੀ, ਸਾਰਿਆਂ ਦਾ ਇੱਕ ਨਿਚੋੜ ਮੈਂ ਕੱਢਿਆ, ਜ਼ਿੰਦਗੀ ਦਾ ਇੱਕ ਨਿਚੋੜ ਦੱਸਦਾ ਤੁਹਾਡੇ ਅੱਗੇ। ਜਦੋਂ ਮੈਂ ਦੇਖਿਆ ਕਿੱਥੇ ਅਸੀਂ ਕੋਈ ਕੰਮ ਕਰਕੇ ਆਉਂਦੇ ਹਾਂ, ਕੋਈ ਦਾਨ ਦੇ ਕੇ ਆਉਂਦੇ ਹਾਂ, ਕੋਈ ਪੈਸੇ ਦੇ ਕੇ ਆਉਂਦੇ ਹਾਂ, ਕਿਸੇ ਦਾ ਇਲਾਜ ਵਾਸਤੇ ਦਵਾਈ ਦੇ ਕੇ ਆਉਂਦੇ, ਕੁਛ ਵੀ ਅਸੀਂ ਕੋਈ ਲੰਗਰ ਲਾਉਂਦੇ, ਸਾਨੂੰ ਥੈਂਕ ਯੂ ਸੁਣਨ ਨੂੰ ਜ਼ਰੂਰ ਮਿਲਦਾ।
0: Oh, how sweet. Thank you.
1: ਤੁਸੀਂ ਕਿੱਥੇ ਵੀ ਕੋਈ ਜਾਓਗੇ, ਤੁਹਾਨੂੰ ਅਗਲਾ ਜ਼ਰੂਰ ਕਹੂਗਾ ਵੀ ਥੈਂਕ ਯੂ ਮੈਮ, ਥੈਂਕ ਯੂ ਮੈਮ, ਥੈਂਕ ਯੂ। ਲੇਕਿਨ ਮੈਂ ਅੱਜ ਤੋਂ 20 ਸਾਲ ਪਹਿਲਾਂ ਹੀ ਉਹ ਚੀਜ਼ ਸੋਚੀ ਵੀ ਮੈਂ ਕਿਹਾ ਇਲਾਜ ਜਾਂ ਕੁਛ ਵੀ, ਅਸੀਂ ਕਿਸੇ ਦਾ ਵੀ ਕੋਈ ਭਲਾ ਕਰਨਾ ਤਾਂ ਅਸੀਂ ਉਹਨਾਂ ਦਾ ਕਰਾਂਗੇ ਜਿਹੜੇ ਬੋਲ ਕੇ ਥੈਂਕ ਯੂ ਕਹਿ ਹੀ ਨਾ ਸਕਣ,
0: ਭਾਵਨਾ ਦੇ ਨਾਲ,
1: ਬਸ ਭਾਵਨਾ ਨਾਲ ਹੀ ਕੰਮ ਕਰਨਾ। ਉਸੇ ਦਿਨ ਤੋਂ ਬਾਅਦ ਅਸੀਂ ਭਾਵਨਾ ਨਾਲ ਜੁੜੇ, ਭਾਵਨਾ ਤੱਕ ਹੀ ਅੱਜ ਤੱਕ ਇੱਥੇ ਲੈ ਕੇ ਆਏ
0: ਜੀ। ਅੱਛਾ ਟੇਕ ਚੰਦ ਜੀ, ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੇ ਯੁਵਾ ਸਾਥੀ ਤੁਹਾਨੂੰ ਸੁਣ ਰਹੇ ਨੇ ਜਾਂ ਆਮ ਲੋਕ ਸੁਣ ਰਹੇ ਨੇ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਉਹ ਅਵਾਰਾ ਪਸ਼ੂਆਂ ਦੇ ਲਈ ਕੀ ਕਰ ਸਕਦੇ?
1: ਕੁਛ ਵੀ ਕਰ ਸਕਦੇ ਹੋ, ਤੁਹਾਡੇ ਅੱਗੇ ਕੋਈ ਇੱਕ ਸਪਰੇਅ ਪਈ ਹੈ, ਤੁਸੀਂ ਕੋਈ ਜਾਨਵਰ ਹੈ, ਕੋਈ ਤੁਸੀਂ ਤੁਹਾਨੂੰ ਲੱਗਦਾ ਵੀ ਕੋਈ ਦੇਖੋ ਹਲਕਾ ਫੁਲਕਾ ਕੋਈ ਖੁਰਕਾ ਹੈ, ਕੋਈ ਦੁੱਸ ਹੈ, ਉਹਨੂੰ ਤੁਸੀਂ ਇੱਕ ਟੈਬਲੇਟ ਦੇ ਸਕਦੇ ਹੋ, ਮੈਡੀਕਲ ਤੇ ਜਾ ਕੇ ਪੁੱਛ ਸਕਦੇ ਹੋ, ਮੇਰੇ ਤੋਂ ਪੁੱਛ ਸਕਦੇ ਹੋ ਵੀ ਕੋਈ ਮੈਡੀਸਨ ਦੇ ਸਕਦੇ ਹਾਂ ਜੋ ਤੁਹਾਡੇ ਪਾਸ ਦਾ ਕੰਮ ਹੋਵੇ। ਜੇ ਕੋਈ ਬਿਮਾਰ ਹੈ ਉਹਨੂੰ ਕੀ ਖਵਾ ਸਕਦੇ ਹਾਂ, ਉਹਨੂੰ ਠੰਡ ਹੈ ਤਾਂ ਉਹਨੂੰ ਕੀ ਪਾ ਸਕਦੇ ਹਾਂ, ਇਸ ਤਰ੍ਹਾਂ ਨਾਲ ਕਰਕੇ ਅਸੀਂ ਕਈਆਂ ਨੂੰ ਦੇਖੋ ਮੈਡੀਕਲ ਦੇਖ ਲਿਆ ਵੀ ਕੁਦਰਤ ਨੂੰ ਬਚਾ ਲਓਗੇ ਇਨਸਾਨ ਬਚ ਜੂਗਾ
0: ਜੀ।
1: ਜੇ ਅਸੀਂ ਕੁਦਰਤ ਨੂੰ ਨਹੀਂ ਬਚਾ ਸਕਦੇ, ਸਾਨੂੰ ਪੇੜ ਲਗਾਉਣੇ ਚਾਹੀਦੇ ਆ, ਸਾਨੂੰ ਪਾਣੀ ਲਗਾਉਣਾ ਚਾਹੀਦਾ, ਸਾਨੂੰ ਪਕਸ਼ੀਆਂ ਬਚਾਉਣਾ ਚਾਹੀਦਾ, ਗਰਮੀਆਂ ਦਾ ਧਿਆਨ ਰੱਖਣਾ ਚਾਹੀਦਾ। ਜੇ ਅਸੀਂ ਇਨਸਾਨ ਅੱਗੇ ਆਵਾਂਗੇ, ਦੇਖੋ ਮੈਂ ਦੇਖਿਆ ਵੀ ਲੋਕ ਸਵੇਰੇ ਖੜੇ ਹੁੰਦੇ ਆ, ਬਰੱਸ਼ ਕੀਤਾ, ਨਹਾਏ, ਸਿੱਧਾ ਕੰਮ ਤੇ, ਕੰਮ ਤੋਂ ਆਏ ਸਿੱਧਾ ਫਿਰ ਜਾ ਕੇ ਅਗਲਾ ਕਹਿੰਦਾ ਚਲੋ ਇੰਜੋਏ ਕਰਕੇ ਆਈਏ।
0: ਬਿਲਕੁਲ,
1: ਲੇਕਿਨ ਸਾਰਾ ਦਿਨ ਚ ਅਸੀਂ ਇੱਕ ਚੀਜ਼ ਜ਼ਰੂਰ ਸੋਚੀਏ ਵੀ ਇੱਕ ਕੰਮ ਜ਼ਰੂਰ ਕਰਕੇ ਐਸਾ ਵੜੀਏ ਵੀ ਹਾਂ ਅਸੀਂ ਕਿਸੇ ਭੁੱਖੇ ਨੂੰ ਰੋਟੀ ਖਵਾ ਕੇ ਆਏ
0: ਜੀ, ਰਾਤ ਨੂੰ ਆਰਾਮ ਦੀ ਨੀਂਦ ਲੈਣ ਵਾਸਤੇ ਜ਼ਰੂਰੀ ਹੈ। ਅੱਛਾ, ਕੋਈ ਐਸਾ ਤਜਰਬਾ ਜਿਹੜਾ ਤੁਹਾਡੇ ਦਿਲ ਨੂੰ ਛੂ ਗਿਆ ਹੋਵੇ ਕੁਛ ਇਹਨਾਂ ਦੀ ਸੇਵਾ ਕਰਦੇ ਹੋਏ, ਥੋੜੇ ਜਿਹੇ ਸ਼ਬਦਾਂ ਦੇ ਵਿੱਚ ਸਾਡੇ ਸਰੋਤਿਆਂ ਨਾਲ ਸਾਂਝਾ ਕਰੋ।
1: ਸਿਰਫ ਇੱਕੋ ਹੀ ਸ਼ਬਦ ਹੈ ਜੀ, ਸੇਵਾ, ਇਸ ਤੋਂ ਉੱਤੇ ਕੋਈ ਸ਼ਬਦ ਨਹੀਂ ਜੀ।
0: ਤੇ ਆਉਣ ਵਾਲੇ ਭਵਿੱਖ ਦੇ ਵਿੱਚ ਤੁਹਾਡੀਆਂ ਕੀ ਯੋਜਨਾਵਾਂ ਨੇ?
1: ਆਉਣ ਵਾਲੇ ਭਵਿੱਖ ਵਿੱਚ ਇਹੀ ਯੋਜਨਾ, ਜਿੰਨਾ ਹੋ ਸਕੇ ਉਨਾ ਹੀ ਅਸੀਂ ਕੁਦਰਤ ਨੂੰ ਬਣਾਉਣ ਵਿੱਚ ਹੱਥ ਪਾਵਾਂਗੇ, ਕੁਦਰਤ ਨੂੰ ਬਚਾਉਣ ਵਿੱਚ, ਕੁਦਰਤ ਨੂੰ ਸੰਭਾਲਣ ਵਿੱਚ। ਮੈਂ ਆਪਣੇ ਬੱਚਿਆਂ ਨੂੰ, ਆਪਣੇ ਫਰੈਂਡ ਸਰਕਲ ਚ ਸਾਰਿਆਂ ਨੂੰ ਇੱਕੋ ਗੱਲ ਕਹੂੰਗਾ, ਜਿੰਨਾ ਹੋ ਸਕੇ ਕੁਦਰਤ ਨਾਲ ਜੁੜੋ। ਬਾਕੀ ਤੁਸੀਂ ਕੁਦਰਤ ਨਾਲ ਜੁੜ ਕੇ ਤੁਸੀਂ ਬਿਮਾਰੀਆਂ ਤੋਂ ਦੂਰ ਹੋ ਜਾਓਗੇ, ਤੁਸੀਂ ਦਿਖਾਵੇ ਤੋਂ ਦੂਰ ਹੋ ਜਾਓਗੇ, ਤੁਸੀਂ ਆਪਣੇ ਕੈਰੀਅਰ ਵਾਲੇ ਪਾਸੇ ਧਿਆਨ ਦੇਣ ਦੀ ਲੋੜ ਨਹੀਂ ਪੈਣੀ, ਤੁਹਾਡਾ ਕੈਰੀਅਰ ਖੁਦ ਬਣੂਗਾ
0: ਜੀ। ਬਿਲਕੁਲ, ਤੇ ਇੱਕ ਜਿਹੜਾ ਤੁਸੀਂ ਗੱਲ ਕੀਤੀ ਕਿ ਬੜੀ ਜਲਦੀ ਅਗਰ ਪਰਮਾਤਮਾ ਨੇ ਚਾਹਿਆ ਤਾਂ ਤੁਸੀਂ ਉਹ ਜਿਹੜੇ ਐਨੀਮਲਸ ਨੇ, ਜਿਹੜੇ ਡੋਗ ਨੇ, ਹੈਨਾ, ਉਹਨਾਂ ਵਾਸਤੇ ਇੱਕ ਸ਼ੈਲਟਰ ਤਿਆਰ ਕਰਨਾ ਚਾਹੁੰਦੇ ਹੋ?
1: ਜ਼ਰੂਰ ਮੈਮ।
0: ਤੋ ਇਨਸ਼ਾਅੱਲਾ ਤੁਹਾਡੀ ਉਹ ਨੇਕ ਕਾਮਨਾ ਪਰਮਾਤਮਾ, ਇਹੀ ਦੁਆ ਮੇਰੀ ਜਲਦੀ ਤੋਂ ਜਲਦੀ ਪੂਰੀ ਹੋਵੇ।
1: ਜ਼ਰੂਰ ਹੋਊਗਾ, ਮੈਂ ਵਿਜੇ ਲਕਸ਼ਮੀ ਮੈਮ ਨਾਲ ਬੈਠਾ, ਸਾਰਾ ਕੁਝ ਸਹੀ ਹੋਊਗਾ
0: ਜੀ। ਬਿਲਕੁਲ, ਤੁਸੀਂ ਮੈਨੂੰ ਵੀ ਇੰਨਾ ਮਾਣ ਬਖਸ਼ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਮੇਰੇ ਦਿਲੋਂ ਤਾਂ ਹਮੇਸ਼ਾ ਇਹ ਅਸੀਸ ਨਿਕਲਦੀ ਹੈ ਕਿ ਤੁਸੀਂ ਹਮੇਸ਼ਾ ਤੰਦਰੁਸਤ ਰਹੋ, ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹੋ, ਤੇ ਇਸੇ ਤਰ੍ਹਾਂ ਹੀ ਜਦੋਂ ਅਸੀਂ ਕਾਲ ਕਰੀਏ ਤੁਸੀਂ ਸਾਡੀ ਪਹਿਲੀ ਕਾਲ ਪਿੱਕ ਕਰਕੇ ਸਾਡੇ ਜਿਹੜੇ ਐਨੀਮਲਸ ਉਹਨਾਂ ਦੀ ਹੈਲਪ ਕਰੋ। ਸੋ ਟੇਕਚੰਦ ਜੀ, ਲਾਸਟ ਬਟ ਨੋਟ ਦਾ ਲੀਸਟ, ਆਕਾਸ਼ਵਾਣੀ ਐਫ ਐਮ ਬਠਿੰਡਾ ਤੁਹਾਨੂੰ ਸੁਣ ਰਿਹਾ ਹੈ, ਬਹੁਤ ਸਾਰੇ ਯੁਵਾ ਸਾਥੀ ਸੁਣ ਰਹੇ ਨੇ, ਯੰਗਸਟਰਸ, ਤੁਸੀਂ ਵੀ ਯੰਗ ਹੋ, ਤੇ ਕੀ ਕਹਿਣਾ ਚਾਹੋਗੇ ਜਿਹੜੇ ਸਾਡੇ ਨੌਜਵਾਨ ਨੇ?
1: ਮੈਂ ਨੌਜਵਾਨਾਂ ਨੂੰ ਕਹੂੰਗਾ, ਦੇਖੋ ਤੁਹਾਨੂੰ ਦੇਖ ਕੇ ਹੀ ਅੱਗੇ ਵਾਲੀ ਪੀੜ੍ਹੀ ਨੇ ਤੁਹਾਨੂੰ ਦੇਖ ਕੇ ਚੱਲਣਾ ਹੈਗਾ। ਅੱਜ ਜਦੋਂ ਤੁਸੀਂ ਉਹਨਾਂ ਦੇ ਵਿੱਚ ਕੋਈ ਅੱਛੀ ਗੱਲਾਂ ਪਾਓਗੇ ਤਾਂ ਉਹਨਾਂ ਨੇ ਅੱਗੇ ਜ਼ਿੰਦਗੀ ਨੂੰ ਉਵੇਂ ਹੀ ਜੀਣਾ। ਇਸ ਕਰਕੇ ਆਪਣੇ ਜਿੰਨੇ ਵੀ ਤੁਹਾਡੇ ਤੋਂ ਛੋਟੇ ਨੇ ਉਹਨਾਂ ਨੂੰ ਇੱਕ ਅੱਛੀ ਸਿੱਖਿਆ ਦਿਓ, ਉਹਨਾਂ ਨੂੰ ਇੱਕ ਅੱਛਾ ਇਨਸਾਨ ਬਣ ਕੇ ਦਿਖਾਓ ਤਾਂ ਕਿ ਉਹ ਤੁਹਾਨੂੰ ਦੇਖ ਕੇ ਉਸ ਤਰ੍ਹਾਂ ਦੇ ਬਣ ਸਕਣ। ਹਾਂਜੀ ਮੈਮ, ਮੈਂ ਇੱਕ ਅਪੀਲ ਤੁਹਾਡੇ ਐਫਐਮ ਜ਼ਰੀਏ ਜ਼ਰੂਰ ਕਹੂੰਗਾ ਕਿ ਜਿਹੜੀ ਅਸੀਂ ਸੇਵਾ ਕਰ ਰਹੇ ਹਾਂ ਐਨੀਮਲ ਨੂੰ ਬਚਾਉਣ ਦੀ, ਕੁਦਰਤ ਨੂੰ, ਵਾਤਾਵਰਨ ਨੂੰ ਬਚਾਉਣ ਦੀ, ਉਹਦੇ ਵਿੱਚ ਕੀ ਹੈ,

0: ਨਾ ਵੀ ਚੱਕ ਸਕੀਏ ਤਾਂ ਸਾਨੂੰ ਵਟਸਐਪ ਤੇ ਕਿਸੇ ਵੀ ਜਾਨਵਰ ਦੀ ਫੋਟੋ ਐਡਰੈਸ ਭੇਜ ਸਕਦੇ, ਅਸੀਂ ਉਹਨਾਂ ਦਾ ਇਲਾਜ ਜ਼ਰੂਰ ਕਰਾਂਗੇ।
1: ਕਹਿੰਦੇ ਬੋਲ ਨਹੀਂ ਸਕਦੇ, ਦਰਦ ਵੀ ਨਹੀਂ ਦੱਸਦੇ, ਫਿਰ ਵੀ ਸਾਡੀ ਰਾਹ ਵੇਖਦੇ ਨੇ। ਜੋ ਜਾਨਵਰਾਂ ਦੀ ਸੇਵਾ ਕਰਦੇ ਨੇ ਉਹੀ ਅਸਲ ਇਨਸਾਨ ਬਣਦੇ ਨੇ। ਸੋ ਸਲਿਊਟ ਟੂ ਯੂ ਟੇਕ ਜੀ, ਐਂਡ ਸਲਿਊਟ ਟੂ ਤੁਹਾਡੀ ਸੋਚ ਨੂੰ ਕਿ ਤੁਸੀਂ ਇਹਨਾਂ ਦੀ ਸੇਵਾ ਕਰਦੇ ਹੋ ਔਰ ਇੱਕ ਇਨਸਾਨੀਅਤ ਦਾ ਫਰਜ਼ ਨਿਭਾ ਕੇ ਇੱਕ ਅਸਲ ਇਨਸਾਨ ਦਾ ਜੋ ਪਰਮਾਤਮਾ ਨੇ ਇਨਸਾਨੀ ਜਾਮਾ ਸਾਨੂੰ ਦਿੱਤਾ ਉਹਦੇ ਵਿੱਚ ਜੋ ਉਹਨੇ ਕਿਹਾ ਕਿ ਲੋਕਾਂ ਦੀ, ਮਨੁੱਖਤਾ ਦੀ, ਜਾਨਵਰਾਂ ਦੀ, ਕੁਦਰਤ ਦੀ ਸੇਵਾ ਕਰਨੀ ਔਰ ਤੁਸੀਂ ਆਪਣਾ ਜਿਹੜਾ ਫਰਜ਼ ਨਿਭਾ ਰਹੇ ਹੋ, ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਅੱਜ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ ਯੁਵਾਣੀ ਦੇ ਵਿੱਚ ਤੁਸੀਂ ਸਾਡੇ ਮਹਿਮਾਨ ਬਣੇ ਔਰ ਬੜੀ ਖੂਬਸੂਰਤ ਜਿਹੀਆਂ ਗੱਲਾਂ ਕੀਤੀਆਂ, ਆਪਣੀ ਜ਼ਿੰਦਗੀ ਦੇ ਤਜ਼ਰਬਾ ਦੱਸਿਆ, ਆਪਣੀ ਦਿਲ ਦੀ ਹੋਰ ਭਾਵਨਾਵਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਇਸ ਲਈ ਤੁਹਾਡਾ ਬਹੁਤ ਬਹੁਤ ਬਹੁਤ ਸਾਰਾ ਸ਼ੁਕਰੀਆ।
0: ਸ਼ੁਕਰੀਆ ਮੈਮ, ਥੈਂਕ ਯੂ ਮੈਮ। ਮੈਂ ਵੀ ਤੁਹਾਡਾ ਬਹੁਤ ਧੰਨਵਾਦ ਕਰੂੰਗਾ, ਤੁਸੀਂ ਮੈਨੂੰ ਬੁਲਾਇਆ, ਇੰਨੀਆਂ ਅੱਛੀਆਂ ਗੱਲਾਂ ਤੁਸੀਂ, ਮੈਂ ਤਾਂ ਸੋਚਿਆ ਵੀ ਨਹੀਂ ਸੀਗਾ ਤੁਸੀਂ ਇੰਨੀ ਡੂੰਘਾਈ ਵਾਲੀ ਗੱਲਾਂ ਪੁੱਛੋਗੇ, ਲੇਕਿਨ ਬਹੁਤ ਅੱਛਾ ਲੱਗਿਆ। ਥੈਂਕ ਯੂ ਮੈਮ
1: ਜੀ, ਬਹੁਤ ਬਹੁਤ ਸ਼ੁਕਰੀਆ। ਜੀ ਸੁਣਦੇ ਹੋ ਪ੍ਰੋਗਰਾਮ ਯੁਵਾਣੀ ਦੇ ਵਿੱਚ, ਅੱਜ ਸਾਡੇ ਮਹਿਮਾਨ ਸੀ ਮਨੁੱਖਤਾ ਤੇ ਲੋਕਾਂ ਦੀ ਸੇਵਾ ਤੋਂ ਸਭ ਤੋਂ ਅਤਿ ਉੱਤਮ ਦਾ ਫਰਜ਼ ਨਿਭਾਉਂਦੇ ਹੋਏ ਟੇਕ ਜੀ, ਤੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਜੋ ਤਜ਼ਰਬਾ ਸਾਡੇ ਨਾਲ ਸਾਂਝਾ ਕੀਤਾ, ਇਸ ਦੇ ਲਈ ਉਹਨਾਂ ਦਾ ਧੰਨਵਾਦ। ਤੇ ਪ੍ਰੋਗਰਾਮ ਯੁਵਾਣੀ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ ਜੀ, ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਯੁਵਾਣੀ ਮੈਨੂੰ ਵਿਜੇ ਲਕਸ਼ਮੀ ਨੂੰ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ, ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਨੌਜਵਾਨ ਸਰੋਤਿਆਂ ਦੇ ਪ੍ਰੋਗਰਾਮ ਯੁਵਬਾਣੀ ਦੇ ਤਹਿਤ ਵੇਜਵਾਨ ਲਵਾਰਿਸ ਜਾਨਵਰਾਂ ਦੀ ਸਾਂਭ ਸੰਭਾਲ ਕਰਨ ਵਾਲੇ ਨੌਜਵਾਨ ਸਮਾਜ ਸੇਵੀ ਟੇਕ ਚੰਦ ਹੋਰਾਂ ਨਾਲ ਮੁਲਾਕਾਤ ਮੁਲਾਕਾਤੀ ਸਨ ਮੈਡਮ ਵਿਜੇ ਲਕਸ਼ਮੀ।

ਜੀ ਸਰੋਤਿਓ, ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਅੱਜ ਕੱਲ ਤੁਸੀਂ ਸੁਣ ਰਹੇ ਹੋ ਸ਼੍ਰੀਮਦ ਭਾਗਵਤ ਗੀਤਾ ਦੇ ਅਮਰ ਉਪਦੇਸ਼, ਜਿਹੜੇ ਸਾਡੀ ਜ਼ਿੰਦਗੀ ਨੂੰ ਸਹੀ ਰਾਹ ਦਿਖਾਉਂਦੇ ਹਨ, ਹੌਸਲਾ, ਧੀਰਜ ਅਤੇ ਸੱਚ ਦੀ ਪ੍ਰੇਰਣਾ ਦਿੰਦੇ ਹਨ। ਤੇ ਇਸ ਲੜੀ ਦਾ ਅਗਲਾ ਭਾਗ ਤੁਸੀਂ ਸੁਣੋਗੇ ਮਿਤੀ 12 ਮਈ, ਦਿਨ ਮੰਗਲਵਾਰ, ਸ਼ਾਮ 5:30 ਵਜੇ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 7:50 ਹੋ ਰਹੇ ਨੇ। ਹੁਣ ਵੇਲਾ ਹੈ ਪ੍ਰੋਗਰਾਮ ਸ਼ਾਮ ਸੁਹਾਨੀ ਦਾ।

0: ਜੀ ਸਰੋਤਿਓ, ਪਹਿਲੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ ਜੀ, ਕਾਲ ਆ ਚੁੱਕੀ ਹੈ, ਘੰਟੀ ਵੱਜ ਚੁੱਕੀ ਹੈ ਜੀ। ਹੈਲੋ
1: ਬਾਈ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਜਨਾਬ ਕੌਣ ਤੇ ਕਿੱਥੋਂ ਗੱਲ ਕਰ ਰਹੇ ਨੇ?
1: ਮੈਂ ਜੀ ਪਾਲੀ ਸਾਈਕਲਾਂ ਦਾ ਬੋਲਦਾ ਜੀ, ਬੀਬੀ ਵਾਲੇ ਰੋਡ ਤੋਂ ਜੀ।
0: ਵਾਹ ਜੀ ਵਾਹ, ਬਹੁਤ ਬਹੁਤ ਸਵਾਗਤ ਪਾਲੀ ਜੀ, ਕੀ ਹਾਲ ਚਾਲ ਹੈ?
1: ਧੰਨਵਾਦ ਜੀ, ਬਹੁਤ ਬਹੁਤ ਚੜ੍ਹਦੀ ਕਲਾ ਜੀ, ਬੱਲੇ ਬੱਲੇ ਆ
0: ਜੀ। ਕੰਮ ਕਾਰ ਸਾਈਕਲਾਂ ਦਾ ਠੀਕ ਚੱਲਦਾ ਹੈ?
1: ਬਹੁਤ ਸੋਹਣਾ ਜੀ।
0: ਠੀਕ ਹੈ ਜੀ, ਠੀਕ ਹੈ। ਤੇ ਕਿਉਂਕਿ ਅੱਜ ਕੱਲ ਸਾਈਕਲ ਥੋੜੇ ਜਿਹੇ ਘੱਟ ਗਏ ਹੈ ਤੇ ਮੋਟਰਸਾਈਕਲ ਗੱਡੀਆਂ ਵਹੀਕਲ ਵੱਧ ਗਏ ਹੈ।
1: ਨਹੀਂ ਘਟੇ ਕੋਈ ਨੀ ਜੀ, ਐਵੇਂ ਲੱਗਦਾ।
0: ਅੱਛਾ, ਐਵੇਂ ਲੱਗਦਾ?
1: ਹਾਂ ਜੀ ਹਾਂ, ਬਰਾਬਰ ਹੀ ਚੱਲਿਆ ਗੱਡੀ।
0: ਠੀਕ ਹੈ, ਠੀਕ ਹੈ। ਤੇ ਕਿਉਂਕਿ ਸਕੂਲ ਵਾਲੇ ਖੈਰ ਬੱਚੇ ਉਸ ਤਰ੍ਹਾਂ ਜਾਂਦੇ ਆ, ਸਾਡੇ ਬਜ਼ੁਰਗ ਸਿਆਣੇ ਹਨਾ, ਜਿਹਨਾਂ ਨੂੰ ਪਤਾ ਸਿਹਤ ਦੇ ਰਾਜ ਦਾ, ਉਹ ਆਪਦੇ ਸਾਈਕਲ ਨੂੰ ਉਵੇਂ ਬਰਕਰਾਰ ਉਹਨਾਂ ਨੇ ਰੱਖਿਆ ਹੋਇਆ।
1: ਤੇ ਤੁਹਾਡੇ ਕੰਮ ਦੇ ਜਵਾਬ ਦੇ ਜਾਂਦੇ ਨੇ ਜੀ, ਉਦੋਂ ਫਿਰ ਕਹਿੰਦੇ ਡਾਕਟਰ ਸਾਹਿਬ, ਕਹਿੰਦੇ ਸਾਈਕਲ ਚਲਾਇਆ ਕਰੋ ਬਾਈ।
0: ਹਾਂ, ਤੇ ਤੁਸੀਂ ਥੋੜਾ ਜਿਹਾ ਰੇਡੀਓ ਤੋਂ ਪਾਸੇ ਹੋ ਜਾਓ ਮਾੜਾ ਜਿਹਾ, ਤੇ ਬੇਨਤੀ ਹੈ, ਗੀਤ ਦੱਸ ਦੋ ਫਿਰ ਅੱਜ ਪਹਿਲਾਂ ਤਾਂ ਕਿਹਦੀ ਆਵਾਜ਼ ਸੁਣਨਾ?
1: ਤਰੀਕ ਦਾ ਸੁਣਾ ਦਿਓ ਜੀ,
0: ਪਹਿਲੇ ਨਰਾਤੇ।
1: ਹਾਂ ਜੀ, ਪਹਿਲੇ ਨਰਾਤੇ।
0: ਲਓ ਜੀ, ਗੀਤ ਤੁਹਾਨੂੰ ਜ਼ਰੂਰ ਸੁਣਾਵਾਂਗੇ ਮੈਂ, ਮਸਦੀਕ ਤੇ ਰਣਜੀਤ ਕੌਰ ਹੋਰਾਂ ਦੀ ਆਵਾਜ਼ ਚ। ਪਾਲੀ ਜੀ, ਕੋਈ ਹੋਰ ਗੱਲਬਾਤ ਗਰਮੀ ਦੇ ਮੱਦੇਨਜ਼ਰ?
1: ਗਰਮੀ ਦੇ ਵਿੱਚ ਐ ਜੀ, ਪਾਣੀ ਦਾ ਕੈਂਪ ਰੱਖਿਆ ਵੀ
0: ਜੀ
1: ਦੁਕਾਨ ਦੇ,
0: ਗਰਮੀ ਤੋਂ ਰਾਹਤ ਪਾਉਣ ਦੇ ਲਈ ਪਾਣੀ ਤੇ ਦਰਖਤ ਦੀ ਠੰਡੀ ਛਾਂ, ਇਹ ਦੋ ਚੀਜ਼ਾਂ ਬਹੁਤ ਜ਼ਰੂਰੀ ਹੈ।
1: ਬਾਰ ਮੂਰੇ ਉੱਤੇ ਜਾਨਵਰ ਖੜ ਜਾਂਦੇ ਆ, ਬੰਦੇ ਆ ਕੇ ਖੜ ਜਾਏ, ਕਾਰ ਵਾਲਾ ਲਾ ਕੇ ਖੜ ਗਿਆ।
0: ਚੰਗੀ ਗੱਲ ਹੈ ਪਾਲੀ ਜੀ, ਬਹੁਤ ਸੋਹਣੀ ਗੱਲ ਹੈ। ਸਮਾਜ ਦੇ ਵਿੱਚ ਸੇਵਾ ਦੇ ਤੌਰ ਤੇ ਵੀ ਵਿਚਰ ਰਹੇ ਹੋ ਤੇ ਨਾਲ ਆਪਣਾ ਕਾਰੋਬਾਰ ਵੀ ਕਰ ਰਹੇ ਹੋ, ਬਹੁਤ ਧੰਨਵਾਦ। ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਸੁਣਦੇ ਹਾਂ ਤੁਹਾਡੀ ਪਸੰਦ ਤੇ ਗੀਤ। ਸ਼ੁਕਰੀਆ,
1: ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ।

ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਰੱਬ ਵਰਗੇ ਸਰੋਤਿਓ, ਤੁਹਾਨੂੰ ਦੱਸ ਦਈਏ ਕਿ ਤਰੀਕ 12 ਮਈ ਦਿਨ ਮੰਗਲਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜੇ ਸਵੇਰ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਹੱਡ ਬੀਤੀਆਂ ਜੱਗ ਬੀਤੀਆਂ, ਜਿਸ ਦੇ ਤਹਿਤ ਤੁਸੀਂ ਸੁਣੋਗੇ ਇੱਕ ਕਹਾਣੀ ਜ਼ੀਨਤ ਆਪਾ, ਕਹਾਣੀਕਾਰ ਕਰਤਾਰ ਸਿੰਘ ਦੁੱਗਲ, ਵਾਚਕ ਅਤੇ ਸੰਪਾਦਨ ਕਮਲ ਸਿੱਧੂ। ਸੋ ਸੁਣਨਾ ਨਾ ਭੁੱਲਣਾ, ਮਿਤੀ 12 ਮਈ ਦਿਨ ਮੰਗਲਵਾਰ ਸਵੇਰੇ 7 ਵਜੇ ਸਿਲਸਿਲਾ ਹੱਡ ਬੀਤੀਆਂ ਜੱਗ ਬੀਤੀਆਂ।

0: ਠੀਕ ਹੈ ਜੀ, ਠੀਕ ਹੈ।
1: ਮੇਰਾ ਇੱਕ ਗਿਲਾ ਹੈ ਜੀ ਬਸ।
0: ਚਲੋ ਗਿਲੇ ਆਪਾਂ ਕਿਸੇ ਹੋਰ ਪ੍ਰੋਗਰਾਮ ਚ ਕਰਾਂਗੇ, ਅੱਜ ਤੁਸੀਂ ਗੀਤ ਫਰਮਾਇਸ਼।
1: ਪਤਾ ਕੀ ਹੈ, ਮੈਂ ਤੇਰੀ ਫਰਮਾਇਸ਼, ਮੈਂ ਤਿੰਨ ਵਾਰੀ ਗਾਣਾ ਸੁਣਨਾ ਜਿਹੜਾ ਚਾਹਿਆ ਮੈਨੂੰ ਨਹੀਂ, ਉਹ
0: ਕੁਦਰਤੀ ਇਤਫਾਕ ਹੁੰਦਾ ਜੀ ਇਸ ਤਰ੍ਹਾਂ ਦਾ। ਚਲੋ ਆਪਾਂ ਅੱਜ ਕੋਸ਼ਿਸ਼ ਕਰਦੇ ਹਾਂ, ਤੁਸੀਂ ਕੁਲਦੀਪ ਮਾਨਕੌਰਾਂ ਦੀ ਆਵਾਜ਼ ਚ ਗੀਤ ਦੱਸਿਆ।
1: ਹਾਂਜੀ ਹਾਂਜੀ,
0: ਕੋਸ਼ਿਸ਼ ਰਹੂਗੀ ਕਿ ਜਿਹੜਾ ਤੁਸੀਂ ਸੁਣਨਾ ਚਾਹੁੰਦੇ ਹੋ।
1: ਧੰਨਵਾਦ ਹੋਊਗਾ ਜੀ।
0: ਸ਼ੁਕਰੀਆ ਬਾਈ ਜੀ, ਸ਼ੁਕਰੀਆ ਤੁਸੀਂ ਜੁੜੇ। ਅਜੈਬ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਜੀ ਸਾਡੇ ਨਾਲ ਜੁੜਨ ਦੇ ਲਈ। ਇਹਨਾਂ ਦੀ ਪਸੰਦ ਤੇ ਕੁਲਦੀਪ ਮਾਨਕੌਰਾਂ ਦੀ ਆਵਾਜ਼ ਚ ਇਹ ਗੀਤ।

0: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਇਸ ਵੇਲੇ ਚੱਲ ਰਿਹਾ ਹੈ ਪ੍ਰੋਗਰਾਮ ਸ਼ਾਮ ਸੁਹਾਨੀ।
2: ਜੀ ਸਟੂਡੀਓ ਦੀ ਘੜੀ ਕਹਿ ਰਹੀ ਹੈ ਜੀ ਸ਼ਾਮ ਦੇ 7:16 ਤੇ 55 ਸਕਿੰਟ ਹੋ ਰਹੇ ਨੇ ਤੇ ਸਰੋਤਾ ਸਾਡੇ ਨਾਲ ਬਣੇ ਹੋਏ ਨੇ ਜੀ। ਹੈਲੋ
3: ਹੈਲੋ ਸੰਦੀਪ ਸ਼ੇਰਗਿੱਲ ਜੀ, ਤੁਹਾਨੂੰ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਨਮਸਕਾਰ।

0: ਨਮਸਕਾਰ ਜੀ, ਹੋਰ ਸੁਣਾਓ, ਠੀਕ ਠਾਕ ਹੋ ਜਨਾਬ ਜੀ?
1: ਬਸ ਮੌਜਾਂ ਨੇ ਜੀ।
0: ਜੀ ਜਗਦੀਸ਼ ਰਾਏ ਗਰਗ ਜੀ, ਅੱਜ ਜਿਹੜੀ ਨਾ ਆਵਾਜ਼ ਮਾਨਸਾ ਤੋਂ ਨਹੀਂ ਆਉਂਦੀ ਲੱਗ ਰਹੀ, ਇਹ ਦੂਰੋਂ ਜੇ ਕਿਤੋਂ ਲੱਗਦੀ ਹੈ? ਕੋਈ ਪਹਾੜੀ ਪੁੜੀ ਏਰੀਏ ਚੋਂ ਠੰਡੀਆਂ ਹਵਾਵਾਂ ਬਠਿੰਡੇ ਕਿੰਨੀ ਵੀ ਆਈਆਂ ਫਿਰਦੀਆਂ।
1: ਬਿਲਕੁਲ ਜੀ, ਮੈਂ ਅੱਜ ਪਾਲਮਪੁਰ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਤੋਂ ਬੋਲ ਰਿਹਾ ਜੀ।
0: ਵਾਹ ਜੀ ਵਾਹ, ਪਾਲਮਪੁਰ ਬੜਾ ਸੋਹਣਾ ਸ਼ਹਿਰ ਹੈ ਨਾ?
1: ਬਹੁਤ ਸੁੰਦਰ ਸ਼ਹਿਰ ਹੈ ਜੀ, ਜੰਨਤ ਦਾ ਨਮੂਨਾ ਕਿਹਾ ਜਾ ਸਕਦਾ।
0: ਜੀ ਜੀ ਜੀ ਜੀ ਜੀ,
1: ਬਾਲੀਵੁੱਡ ਨੂੰ ਬੜਾ ਪਸੰਦ ਹੈ ਕਿਉਂਕਿ ਬੜੀਆਂ ਫਿਲਮਾਂ ਦੇ ਗੀਤ ਇੱਥੇ ਆ ਕੇ ਫਿਲਮਾਉਂਦੇ।
0: ਅੱਛਾ, ਇਹ ਪਹਾੜੀ ਏਰੀਆ ਨਾ ਜਿਹੜਾ ਇਹ ਇੱਥੋਂ ਦਾ ਖੇਤਰ ਆ, ਇਹ ਬੜਾ ਸੋਹਣਾ ਤੇ ਬੜਾ ਠੰਡਾ ਹੈਗਾ। ਇੱਥੇ ਮਤਲਬ ਹਰ ਸਮੇਂ ਤੁਹਾਨੂੰ ਠੰਡਕ ਮਹਿਸੂਸ ਹੁੰਦੀ ਹੈ?
1: ਹਾਂਜੀ, ਗਰਮੀ ਦਾ ਕੋਈ ਨਾਮੋ ਨਿਸ਼ਾਨ ਨਹੀਂ, ਇੱਥੇ ਠੰਡੀਆਂ ਹਵਾਵਾਂ ਚੱਲਦੀਆਂ ਨੇ ਔਰ ਆਸੇ ਪਾਸੇ ਚਾਹ ਦੇ ਬਾਗ
0: ਜੀ,
1: ਔਰ ਉੱਪਰ ਪਹਾੜਾਂ ਦੀਆਂ ਚੁੱਟੀਆਂ ਚ ਬਰਫ ਜੰਮੀ ਨਜ਼ਰ ਆਉਂਦੀ ਹੈ, ਜਿਵੇਂ ਚਾਂਦੀ ਚਾਂਦੀ ਦਿਖਦੀ ਪਈ ਹੋਵੇ।
0: ਕਿਆ ਬਾਤ ਹੈ, ਕਿਆ ਬਾਤ ਹੈ, ਪੂਰੇ ਨਜ਼ਾਰਿਆਂ ਚ ਬੈਠੇ ਨੇ ਜਗਦੀਸ਼ ਰਾਏ ਗਰਗ ਜੀ ਮਾਨਸਾ ਵਾਲੇ ਅੱਜ ਤਾਂ ਫਿਰ ਹੈ ਜੀ।
1: ਹਾਂਜੀ
0: ਜੀ, ਤੇ ਸਾਡੇ ਵਾਲੇ ਪਾਸੇ ਤੁਸੀਂ ਨੇਰੀਆਂ ਨੂਰੀਆਂ ਛੱਡੀ ਜਾਂਦੇ ਹੋ
1: ਜੀ, ਇਹ ਕੁਦਰਤ ਦੀਆਂ ਬਣਾਈਆਂ ਖੇਡਾਂ ਨੇ ਜੀ, ਇਹਦੇ ਬਾਰੇ ਬਹੁਤਾ ਆਪਾਂ ਨਹੀਂ ਕੁਛ ਕਹਿ ਸਕਦੇ, ਕਿਉਂਕਿ ਵਧੀਆ ਹੀ ਰਹੇ ਮੌਸਮ।
0: ਬਿਲਕੁਲ ਜੀ ਬਿਲਕੁਲ, ਵੈਸੇ ਮੌਸਮ ਵਿਭਾਗ ਵੱਲੋਂ ਜਾਣਕਾਰੀ ਸਾਂਝੀ ਹੋਈ ਹੈ ਵੀ ਅੱਜ ਦਾ ਜਿਹੜਾ ਦਿਨ ਸੀਗਾ ਉਹ ਯੈਲੋ ਅਲਰਟ ਸੀ ਮੀਂਹ ਹਨੇਰੀ ਦੇ ਝੱਖੜ ਦੇ ਵਿੱਚ, ਕੱਲ੍ਹ ਦਾ ਜਿਹੜਾ ਯਾਨੀ ਕਿ 12 ਮਈ ਨੂੰ ਥੋੜ੍ਹਾ ਜਿਹਾ ਦੱਸਿਆ ਜਾ ਰਿਹਾ ਵੀ ਔਰੇਂਜ ਅਲਰਟ ਦਿੱਤਾ ਗਿਆ ਥੋੜ੍ਹਾ ਜਿਹਾ ਬਠਿੰਡਾ ਏਰੀਏ 'ਚ, ਨੇੜੇ ਤੇੜੇ ਵੀ ਹੋ ਸਕਦਾ ਕੋਈ ਹਨੇਰੀ ਝੱਖੜ ਜਿਹੜਾ ਆ ਸਕਦਾ। ਬਾਕੀ ਪਈ ਬਸ ਸਕੂਲਾਂ 'ਚ ਛੁੱਟੀਆਂ ਹੋ ਜਾਣ ਦਿਓ ਜੀ, ਪੰਜਾਬੀ ਦੇਖਿਓ ਫਿਰ ਐਂ ਪੂਰਾ ਕਰ ਦੇਣਗੇ ਜਾਮ ਤੁਹਾਡੀਆਂ ਸੜਕਾਂ ਨੂੰ ਜਦੋਂ ਪਹੁੰਚ ਗਏ ਛੁੱਟੀਆਂ 'ਚ।
1: ਬਿਲਕੁਲ ਸਰ, ਅੱਜ ਗੀਤ ਹੈ ਫਿਲਮ ਆ ਜਾਣ ਕਹਿੰਦਾ ਜੀ,
0: ਜੀ
1: ਸਾਹਿਬ ਦਾ ਗਾਇਆ ਹੋਇਆ, ਤੇ ਉਹਦੇ ਬੋਲ ਮੈਂ ਥੋੜੇ ਜਿਹੇ ਤਰਨਮ ਦੇ ਵਿੱਚ ਸੁਣਾ ਦਿੰਦਾ।
0: ਜੀ ਜੀ, ਆਉਣ ਦਿਓ।
1: ਜਿਵਾਦੀਆਂ ਜੇ ਫਿਜਾਏ ਬੁਲਾ ਰਹੀ ਹੈ ਤੁਮੇ, ਜਿਵਾਦੀਆਂ ਜੇ ਫਿਜਾਏ ਬੁਲਾ ਰਹੀ ਹੈ ਤੁਮੇ, ਖਾਮੋਸ਼ੀਆਂ ਕੀ ਸਦਾਏ ਬੁਲਾ ਰਹੀ ਹੈ ਤੁਮੇ, ਰਿਵਾਜ਼ੀਆਂ ਜਿਸ ਜਾਏ ਬੁਲਾ ਰਹੀ ਹੈ ਤੁਮੇ।
0: ਵਾਹ ਜੀ ਵਾਹ, ਵਾਹ ਜੀ ਵਾਹ, ਬੜਾ ਮਨਮੋਹਕ ਆਵਾਜ਼ ਦੇ ਵਿੱਚ ਗੀਤ ਤੁਸੀਂ ਗਾਇਆ, ਬਹੁਤ ਸ਼ੁਕਰੀਆ ਜੀ। ਆਪਾਂ ਸੁਣਦੇ ਹਾਂ ਮੁਹੰਮਦ ਰਫੀ ਸਾਹਿਬ ਨੂੰ,
1: ਸ਼ੁਕਰੀਆ, ਬਹੁਤ ਬਹੁਤ ਧੰਨਵਾਦ।

ਜੀ ਸਰੋਤਿਓ, ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਅੱਜ ਕੱਲ ਤੁਸੀਂ ਸੁਣ ਰਹੇ ਹੋ ਸ਼੍ਰੀਮਦ ਭਾਗਵਤ ਗੀਤਾ ਦੇ ਅਮਰ ਉਪਦੇਸ਼, ਜਿਹੜੇ ਸਾਡੀ ਜ਼ਿੰਦਗੀ ਨੂੰ ਸਹੀ ਰਾਹ ਦਿਖਾਉਂਦੇ ਹਨ, ਹੌਸਲਾ, ਧੀਰਜ ਅਤੇ ਸੱਚ ਦੀ ਪ੍ਰੇਰਣਾ ਦਿੰਦੇ ਹਨ। ਤੇ ਇਸ ਲੜੀ ਦਾ ਅਗਲਾ ਭਾਗ ਤੁਸੀਂ ਸੁਣੋਗੇ ਮਿਤੀ 12 ਮਈ, ਦਿਨ ਮੰਗਲਵਾਰ, ਸ਼ਾਮ 5:30 ਵਜੇ।

0: ਜੀ ਸਰੋਤਿਓ, ਅਗਲੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ ਜੀ, ਆਪਾਂ ਉਹਨਾਂ ਦੇ ਨਾਲ ਗੱਲਬਾਤ ਸਾਂਝੀ ਕਰ ਲੈਂਦੇ ਹਾਂ। ਹੈਲੋ
1: ਜੀ, ਨਮਸਤੇ।
0: ਨਮਸਤੇ ਜੀ, ਨਮਸਤੇ, ਕੌਣ ਸਾਹਿਬ ਬਾਤ ਕਰ ਰਹੇ ਨੇ
1: ਜੀ? ਮੈਂ ਪ੍ਰੇਮ ਸਿੰਘ ਸਿਸੋਦੀਆ ਬੋਲ ਰਿਹਾ ਹਾਂ, ਗ੍ਰਾਮ ਬਚੋੜਾ, ਤਹਿਸੀਲ ਨਾਗਦਾ, ਜ਼ਿਲ੍ਹਾ ਉਜੈਨ ਸੇ।
0: ਵਾਹ ਜੀ ਵਾਹ, ਮੱਧਿਆ ਪ੍ਰਦੇਸ਼
1: ਜੀ। ਹਾਂ, ਮੋਬਾਈਲ ਐਪ ਤੇ ਆਪਕੇ ਕਾਰਜਕ੍ਰਮ ਸੁਣ ਰਹਾ ਹੂੰ ਸਰ ਮੈਂ।
0: ਵਾਹ ਜੀ ਵਾਹ, ਬਹੁਤ ਅੱਛਾ ਲੱਗਿਆ ਜਨਾਬ, ਤੁਸੀਂ
1: ਬਠਿੰਡਾ ਦਾ ਨਿਯਮਿਤ ਸੁਣਦਾ ਹੂੰ।
0: ਕੀ ਬਾਤ ਹੈ, ਸਾਨੂੰ ਇੰਨਾ ਪਿਆਰ ਕਰਦੇ ਹੋ
1: ਜੀ ਸਰ। ਸ਼ਾਮ ਤੋਂ ਆਨੇ ਕਾਰਜਕ੍ਰਮ ਸੁਣਤਾ ਹੂੰ, ਇਸਕੇ ਇਲਾਵਾ ਜੋ ਦਿਨ ਮੇ ਹਲੋ ਫਰਮਾਇਸ਼ ਪ੍ਰੋਗਰਾਮ ਆਤਾ ਹੈ ਨਾ?
0: ਜੀ ਜੀ ਜੀ,
1: ਉਹ ਵੀ ਸੁਣਤਾ ਹੂੰ। ਔਰ ਜਗਤਾਰ ਸਿੰਘ ਜੀ ਸੇ ਵੀ ਮੇਰੀ ਬਾਤ ਹੋ ਰਹੀ ਹੈ, ਕਿਰਨ ਪੋਲ ਜੀ ਸੇ ਵੀ ਮੇਰੀ ਬਾਤ ਹੋ ਚੁੱਕੀ ਹੈ
0: ਜੀ,
1: ਔਰ ਅਭੀ ਆਪ ਸੇ ਹੋ ਰਹੀ ਹੈ।
0: ਵਾਹ ਜੀ ਵਾਹ, ਬਹੁਤ ਚੰਗਾ ਲੱਗਿਆ ਜਨਾਬ, ਤੁਸੀਂ ਸਾਡੇ ਨਾਮ ਵੀ ਯਾਦ ਕਰ ਲਏ ਨੇ ਤੇ ਸਾਡੇ ਪ੍ਰੋਗਰਾਮ ਵੀ ਯਾਦ ਹੋ ਗਏ ਤੁਹਾਨੂੰ, ਇਹ ਸਾਡੇ ਲਈ ਬਹੁਤ ਸੋਹਣੀ ਗੱਲ ਹੈ। ਬੇਸ਼ੱਕ ਤੁਹਾਡੀ ਉੱਥੋਂ ਦੀ ਆਪਣੀ ਭਾਸ਼ਾ ਕੁਝ ਹੋਰ ਹੋ ਸਕਦੀ ਹੈ, ਪਰ ਫਿਰ
1: ਬਤਾਓ ਜਿਸੇ ਕਿ ਆਪੋ ਹਿੰਦੀ ਔਰ ਪੰਜਾਬੀ ਕਾ ਜੋ ਮਿਸ਼ਰਣ ਹੋਤਾ ਹੈ ਨਾ
0: ਜੀ,
1: ਭਾਸ਼ਾ ਮੇ ਬੜਾ ਅੱਛਾ ਕਾਰਜਕ੍ਰਮ ਪੇਸ਼ ਹੋਤਾ ਹੈ, ਜਬ ਹਿੰਦੀ ਵੀ ਲੋਗ ਬਾਤ ਮੇ ਕਰਤੇ ਹੈ ਔਰ ਪੰਜਾਬੀ ਮੇ ਆਪ ਬਾਤ ਕਰਤੇ ਹੋ, ਤੋ ਕਾਰਜਕ੍ਰਮ ਕੀ ਰੋਚਕਤਾ ਵਧ ਜਾਤੀ ਹੈ
0: ਜੀ। ਸਾਡੀ ਮਜਬੂਰੀ ਹੈ ਰਾਮ ਜੀ, ਪ੍ਰੇਮ ਜੀ, ਕਿਉਂਕਿ ਅਸੀਂ ਆਪਣੀ ਜਿਹੜੀ ਲੋਕਲ ਇੱਥੋਂ ਦੀ ਰੀਜਨਲ ਲੈਂਗੁਏਜ ਸਾਡੀ ਭਾਸ਼ਾ ਨਾ, ਅਸੀਂ ਕੋਸ਼ਿਸ਼ ਹੁੰਦੀ ਹੈ ਕਿ ਬਾਕੀ ਸਾਡੇ ਸੁਣਨ ਵਾਲੇ ਜਿਨ੍ਹਾਂ ਨੂੰ ਸ਼ਾਇਦ ਹਿੰਦੀ ਜਾਂ ਹੋਰ ਭਾਸ਼ਾ ਦੇ ਵਿੱਚ ਓਨੀ ਗੱਲ ਸਮਝ ਨਾ ਆਵੇ, ਤਾਂ ਦੋਨਾਂ ਤੁਹਾਡਾ ਤੇ ਸਾਡਾ ਮੇਲ ਆਪਸੀ ਹੋ ਜਾਂਦਾ ਤਾਂ ਬਾਕੀਆਂ ਨੂੰ ਸਮਝ ਆ ਜਾਂਦੀ ਹੈ ਕਿ ਪੁੱਛਿਆ ਕੀ ਜਾ ਰਿਹਾ ਤੇ ਦੱਸਿਆ ਕੀ ਜਾ ਰਿਹਾ ਗਾ
1: ਜੀ। ਬਿਲਕੁਲ
0: ਜੀ, ਤੇ ਵੈਸੇ ਸਾਨੂੰ ਹਿੰਦੀ ਬੋਲਣ 'ਚ ਕੋਈ ਗੁਰੇਜ਼ ਨਹੀਂ ਹੈ, ਅਸੀਂ ਤੁਹਾਡੇ ਨਾਲ ਹਿੰਦੀ ਮੇ ਵੀ ਹਮ ਲੋਗ ਆਪਸੇ ਬਾਤ ਕਰ ਸਕਦੇ ਹੈਂ, ਔਰ ਹਮਾਰੇ ਵਿਕਾਸ ਸ਼ਰਮਾ ਜੀ ਵੀ ਆਪਣੀ ਸਮਾਈਲ ਕੇ ਸਾਥ ਹਾਜ਼ਰੀ ਲਗਵਾ ਰਹੇ ਹੈ, ਜੋ ਹਮਾਰੇ ਟੈਕਨੀਕਲ ਸਹਿਯੋਗੀ ਹੈ, ਤਕਨੀਕੀ ਸਹਿਯੋਗ ਦੇ ਰਹੇ ਹੈ। ਪ੍ਰੇਮ ਕੁਮਾਰ ਜੀ, ਆਪ ਹਮਾਰੇ ਸਾਥ ਜੁੜੇ, ਪ੍ਰੇਮ ਸਿੰਘ ਜੀ ਹੈ ਨਾ
1: ਜੀ? ਹਾਂ, ਪ੍ਰੇਮ ਸਿੰਘ ਸਿਸੋਦੀਆ।
0: ਸਿਸੋਦੀਆ ਸਾਹਿਬ, ਸਾਡੇ ਨਾਲ ਤੁਸੀਂ ਜੁੜੇ, ਤੁਹਾਡਾ ਬਹੁਤ ਸ਼ੁਕਰੀਆ ਜੀ। ਗੀਤ ਦੱਸ ਦਿਓ ਆਪਣੀ ਪਸੰਦ ਦਾ ਜਾਂਦੇ ਹੋਏ
1: ਜੀ। ਫਿਲਮ ਕਾ ਨਾਮ ਹੈ ਰਾਜਾ ਹਿੰਦੁਸਤਾਨੀ ਔਰ ਗਾਣੇ ਕੇ ਬੋਲੇ ਆਏ ਹੋ ਮੇਰੀ ਜ਼ਿੰਦਗੀ ਮੇ ਤੁਮ ਬਹਾਰ ਬਨ ਕੇ।
0: ਆਏ ਹਾਏ ਹਾਏ, ਕਿਆ ਬਾਤ ਹੈ, ਅੱਜ ਤੋਂ ਫਿਰ ਪੂਰਾ ਰੌਣਕ ਵਾਲਾ ਦਿਨ ਬਣਾ ਦਿਆ ਆਪਣੇ ਹਮਾਰਾ ਵੀ
1: ਜੀ। ਬਿਲਕੁਲ ਰੌਣਕ।

0: ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਜ਼ ਤੇ ਆਓ ਚੱਲਦੇ ਹਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਵੱਲ ਪਰ ਪੰਜਾਬੀ ਵਿੱਚ ਖਬਰਾਂ ਦੇ ਲਈ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਵਿੱਚ ਕਿਸੇ ਵੀ ਪੈਟਰੋਲੀਅਮ ਉਤਪਾਦ ਦੀ ਕੋਈ ਕਮੀ ਨਹੀਂ ਹੈ। 60 ਦਿਨਾਂ ਦਾ ਕੱਚਾ ਤੇਲ, 60 ਦਿਨਾਂ ਲਈ ਕੁਦਰਤੀ ਗੈਸ ਅਤੇ 45 ਦਿਨਾਂ ਦਾ LPG ਭੰਡਾਰ ਮੌਜੂਦ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੋਮਨਾਥ ਮੰਦਿਰ ਅੰਮ੍ਰਿਤ ਮਹੋਤਸਵ ਆਉਣ ਵਾਲੇ ਹਜ਼ਾਰਾਂ ਸਾਲਾਂ ਲਈ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪ੍ਰੇਰਿਤ ਕਰੇਗਾ। ਉਨ੍ਹਾਂ ਨੇ ਮੰਦਿਰ ਦੀ ਮੁੜ ਉਸਾਰੀ ਦੇ 75 ਸਾਲ ਪੂਰੇ ਹੋਣ ਤੇ ਮਹਾਂਪੂਜਾ ਕੀਤੀ। ਕੇਂਦਰ ਸਰਕਾਰ ਨੇ ਵਿਕਸਿਤ ਭਾਰਤ ਜੀ ਰਾਮ ਜੀ ਰੁਜ਼ਗਾਰ ਤੇ ਆਜੀਵਿਕਾ ਮਿਸ਼ਨ ਗ੍ਰਾਮੀਣ ਕਾਨੂੰਨ 2025 ਨੂੰ ਲਾਗੂ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ਦੀਆਂ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਕਰਵਾਉਣ ਦਾ ਐਲਾਨ। ਤੇ IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿਖੇ ਖੇਡੇ ਜਾ ਰਹੇ ਮੈਚ ਵਿੱਚ ਦਿੱਲੀ ਕੈਪੀਟਲਸ ਨੇ ਟੌਸ ਜਿੱਤ ਕੇ ਪੰਜਾਬ ਕਿੰਗਸ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਕਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਸਰਕਾਰ ਨੇ ਅੱਜ ਦੱਸਿਆ ਕਿ ਕਿਸੇ ਵੀ ਪੈਟਰੋਲੀਅਮ ਉਤਪਾਦ ਦੀ ਦੇਸ਼ ਵਿੱਚ ਕੋਈ ਕਮੀ ਨਹੀਂ ਹੈ ਅਤੇ ਭਾਰਤ ਕੋਲ 60 ਦਿਨਾਂ ਦਾ ਕੱਚਾ ਤੇਲ, 60 ਦਿਨਾਂ ਲਈ ਕੁਦਰਤੀ ਗੈਸ ਅਤੇ 45 ਦਿਨਾਂ ਦਾ LPG ਭੰਡਾਰ ਮੌਜੂਦ ਹੈ। ਇਹ ਜਾਣਕਾਰੀ ਨਵੀਂ ਦਿੱਲੀ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਪੱਛਮੀ ਏਸ਼ੀਆ ਬਾਰੇ ਮੰਤਰੀਆਂ ਦੇ ਗੈਰ ਰਸਮੀ ਸਮੂਹ ਦੀ 5ਵੀਂ ਮੀਟਿੰਗ ਦੌਰਾਨ ਦਿੱਤੀ ਗਈ। ਮੀਟਿੰਗ ਵਿੱਚ ਟਕਰਾਅ ਸਬੰਧੀ ਤਾਜ਼ਾ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਲੋਕਾਂ 'ਤੇ ਇਸ ਦਾ ਘੱਟੋ ਘੱਟ ਪ੍ਰਭਾਵ ਪੈਣ ਨੂੰ ਯਕੀਨੀ ਬਣਾਉਣ ਲਈ ਦੇਸ਼ ਦੀ ਤਿਆਰੀ ਨੂੰ ਮਜ਼ਬੂਤ ਕਰਨ ਦੇ ਢੰਗ ਤਰੀਕਿਆਂ 'ਤੇ ਚਰਚਾ ਕੀਤੀ ਗਈ। ਭਾਰਤ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਟਕਰਾਅ ਸ਼ੁਰੂ ਹੋਣ ਤੋਂ 70 ਦਿਨਾਂ ਤੋਂ ਵੱਧ ਸਮੇਂ ਬਾਅਦ ਵੀ ਆਲਮੀ ਅਸਥਿਰਤਾ ਦੇ ਇਸ ਸਮੇਂ ਦੌਰਾਨ ਵੀ ਪੈਟਰੋਲੀਅਮ ਦੀਆਂ ਕੀਮਤਾਂ ਸਥਿਰ ਰਹੀਆਂ ਨੇ। ਮੀਟਿੰਗ ਦੌਰਾਨ ਇਹ ਦੱਸਿਆ ਗਿਆ ਕਿ ਵਿਦੇਸ਼ੀ ਸਿੱਕੇ ਦਾ ਭੰਡਾਰ 703 ਅਰਬ ਅਮਰੀਕੀ ਡਾਲਰ ਦੇ ਪੱਧਰ 'ਤੇ ਹੈ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਸੋਧਕ ਅਤੇ ਪੈਟਰੋਲੀਅਮ ਉਤਪਾਦਾਂ ਦਾ ਚੌਥਾ ਸਭ ਤੋਂ ਵੱਡਾ ਬਰਾਮਦਕਾਰ ਹੈ, ਜੋ 150

0: ਬਾਅਦ ਦੇਸ਼ਾਂ ਨੂੰ ਬਰਾਮਦ ਕਰਦਾ ਅਤੇ ਘਰੇਲੂ ਮੰਗ ਨੂੰ ਪੂਰੀ ਤਰ੍ਹਾਂ ਪੂਰਾ ਕਰ ਰਿਹਾ। ਮੰਤਰੀਆਂ ਨੂੰ ਦੱਸਿਆ ਗਿਆ ਕਿ ਲੋਕਾਂ ਲਈ ਜ਼ਰੂਰੀ ਵਸਤਾਂ ਦੀ ਵਾਧੂ ਮਾਤਰਾ ਅਤੇ ਮੌਜੂਦਾ ਸੰਭਾਲ ਦਾ ਉਦੇਸ਼ ਸੰਕਟ ਦੇ ਲੰਮੇ ਸਮੇਂ ਤੱਕ ਚੱਲਣ ਦੀ ਸੂਰਤ ਵਿਚ ਸਮਰੱਥਾ ਨਿਰਮਾਣ ਏ। ਸਰਕਾਰ ਨੇ ਕਿਹਾ ਕਿ ਸਪਲਾਈ ਪ੍ਰਬੰਧ ਵਧੀਆ ਰਿਹਾ ਅਤੇ ਲੋਕਾਂ ਨੂੰ ਘਬਰਾਉਣ ਜਾਂ ਈਂਧਣ ਅਤੇ ਹੋਰ ਉਤਪਾਦਾਂ ਦੀ ਜ਼ਿਆਦਾ ਖਰੀਦਦਾਰੀ ਕਰਨ ਦੀ ਲੋੜ ਨਹੀਂ ਏ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਧਿਕਾਰੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਲਈ ਠੋਸ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਮੈਟਰੋ ਅਤੇ ਜਨਤਕ ਆਵਾਜਾਈ ਦੀ ਵਰਤੋਂ ਕਰਕੇ ਪੈਟਰੋਲ ਤੇ ਡੀਜ਼ਲ ਦੀ ਖਪਤ ਘਟਾਉਣ ਅਤੇ ਕਾਰ ਪੂਲਿੰਗ ਦੀ ਚੋਣ ਕਰਨ ਲਈ ਕਿਹਾ। ਉਨ੍ਹਾਂ ਨੇ ਨਾਗਰਿਕਾਂ ਨੂੰ ਗੈਰ ਜ਼ਰੂਰੀ ਵਿਦੇਸ਼ੀ ਯਾਤਰਾ ਤੋਂ ਗੁਰੇਜ਼ ਕਰਨ, ਘਰੇਲੂ ਸੈਰ ਸਪਾਟਾ ਤੇ ਇਕ ਸਾਲ ਲਈ ਸੋਨੇ ਦੀ ਗੈਰ ਜ਼ਰੂਰੀ ਖਰੀਦਦਾਰੀ ਤੋਂ ਬਚ ਕੇ ਵਿਦੇਸ਼ੀ ਸਿੱਕੇ ਦੇ ਭੰਡਾਰ ਨੂੰ ਬਚਾਉਣ ਵਿਚ ਮਦਦ ਕਰਨ ਦੀ ਵੀ ਅਪੀਲ ਕੀਤੀ ਸੀ। ਇਸ ਮੀਟਿੰਗ ਵਿਚ ਕੇਂਦਰੀ ਮੰਤਰੀ ਜੇਪੀ ਨੱਡਾ, ਅਸ਼ਵਨੀ ਵੈਸ਼ਨੋ, ਹਰਦੀਪ ਸਿੰਘ ਪੁਰੀ, ਕਿਰਨ ਰਿਜਿਜੂ, ਕੇ ਰਾਮ ਮੋਹਨ ਨਾਇਡੂ, ਸਰਬਾਨੰਦ ਸੋਨੋਵਾਲ ਤੇ ਡਾਕਟਰ ਜਿਤੇਂਦਰ ਸਿੰਘ ਸ਼ਾਮਲ ਹੋਏ। ਸਰਕਾਰ ਨੇ ਕਿਹਾ ਕਿ ਦੇਸ਼ ਭਰ ਵਿਚ ਪੈਟਰੋਲ ਤੇ ਡੀਜ਼ਲ ਦੇ ਢੁਕਵੇਂ ਭੰਡਾਰ ਉਪਲਬਧ ਨੇ ਤੇ ਘਰੇਲੂ ਐਲਪੀਜੀ ਸਪਲਾਈ ਨਿਰਵਿਘਨ ਜਾਰੀ ਏ। ਅੱਜ ਨਵੀਂ ਦਿੱਲੀ ਵਿਚ ਪੱਛਮੀ ਏਸ਼ੀਆ ਵਿਚ ਮੌਜੂਦਾ ਗਤੀਵਿਧੀਆਂ ਬਾਰੇ ਇਕ ਅੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਸਰਕਾਰ ਖਪਤਕਾਰਾਂ ਨੂੰ ਬਾਲਣ ਸਪਲਾਈ ਯਕੀਨੀ ਬਣਾ ਰਹੀ ਏ।
1: माननीय प्रधानमंत्री जी ने देश के सभी लोगों से आग्रह किया है कि पेट्रोल और डीजल की खपत कम करें, जहां भी संभव हो मेट्रो और सार्वजनिक परिवहन का उपयोग करें, कार पूलिंग का विकल्प चुने, रेलवे एज अ मोड ऑफ ट्रांसपोर्टेशन फॉर गुड्स को प्रेफर करें और जहां भी संभव हो इलेक्ट्रिक वाहनों का उपयोग बढ़ाएं।
0: ਰਸਾਇਣ ਅਤੇ ਖਾਦ ਮੰਤਰਾਲੇ ਦੇ ਵਧੀਕ ਸਕੱਤਰ ਅਪਰਣਾ ਸ਼ਰਮਾ ਨੇ ਕਿਹਾ ਕਿ 2026 ਦੇ ਖਰੀਫ ਰੁੱਤ ਲਈ ਦੇਸ਼ ਦੇ ਖਾਦ ਭੰਡਾਰ 51% ਤੋਂ ਵੱਧ ਨੇ। ਉਨ੍ਹਾਂ ਇਹ ਵੀ ਕਿਹਾ ਕਿ ਸੰਕਟ ਦੀ ਮਿਆਦ ਤੋਂ ਬਾਅਦ ਘਰੇਲੂ ਉਤਪਾਦਨ ਤੇ ਖਾਦਾਂ ਦੀ ਦਰਾਮਦ 76.78% ਰਹੀ ਏ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਰਾਸ਼ਟਰੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ 97 ਲੱਖ ਮੀਟ੍ਰਿਕ ਟਨ ਵੱਖ ਵੱਖ ਖਾਦਾਂ ਜੋੜੀਆਂ ਗਈਆਂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੋਮਨਾਥ ਮੰਦਿਰ ਅਟੁੱਟ ਵਿਸ਼ਵਾਸ, ਅਧਿਆਤਮ ਤੇ ਰਾਸ਼ਟਰ ਦੀ ਸਦੀਵੀ ਆਤਮਾ ਦਾ ਪ੍ਰਤੀਕ ਏ। ਉਨ੍ਹਾਂ ਕਿਹਾ ਕਿ ਸੋਮਨਾਥ ਅੰਮ੍ਰਿਤ ਮਹੋਤਸਵ ਸਿਰਫ਼ ਅਤੀਤ ਦਾ ਜਸ਼ਨ ਨਹੀਂ, ਸਗੋਂ ਆਉਣ ਵਾਲੇ ਹਜ਼ਾਰਾਂ ਸਾਲਾਂ ਲਈ ਰਾਸ਼ਟਰ ਲਈ ਪ੍ਰੇਰਣਾ ਦਾ ਕੰਮ ਕਰੇਗਾ।
2: ਯਹਾਂ ਦੇਖ ਰਹਾ ਹੂੰ ਵਿਨਾਸ਼ ਮੈਂ ਸ੍ਰਿਜਨ ਕੇ ਸੰਕਲਪ ਕੋ, ਜਿਸੇ ਸੋਮਨਾਥ ਨੇ ਚਰਿਤਾਰਥ ਕੀਆ ਹੈ। ਮੈਂ ਯਹਾਂ ਦੇਖ ਰਹਾ ਹੂੰ असत्य पर सत्य की विजय को, जिसे प्रभाष पाटन ने बार बार जिया है। मैं यहाँ देख रहा हूँ हजारों वर्षों की आध्यात्मिक चेतना को, जिसने मानव मात्र के कल्याण की सीख समूचे विश्व को दी है। मैं यहाँ देख रहा हूँ भारत के उस अविनाशी स्वरूप को, जिसे सदियों के
0: ਗੁਜਰਾਤ ਵਿਚ ਸੋਮਨਾਥ ਅੰਮ੍ਰਿਤ ਮਹੋਤਸਵ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਮਨਾਥ ਲੋਕਾਂ ਨੂੰ ਯਾਦ ਦਵਾਉਂਦਾ ਹੈ ਕਿ ਇਕ ਰਾਸ਼ਟਰ ਲੰਮੇ ਸਮੇਂ ਤੱਕ ਮਜ਼ਬੂਤੀ ਨਾਲ ਖੜਾ ਰਹਿ ਸਕਦਾ ਹੈ ਜੇਕਰ ਇਹ ਆਪਣੀ ਜੜ੍ਹਾਂ ਨਾਲ ਜੁੜਿਆ ਰਹਿੰਦਾ ਹੈ। ਆਜ਼ਾਦੀ ਦੇ ਸਮੇਂ ਸਰਦਾਰ ਸਾਹਿਬ ਨੇ ਇਕ ਆਧੁਨਿਕ ਭਾਰਤ ਬਣਾਉਣ ਲਈ 500 ਤੋਂ ਵੱਧ ਰਿਆਸਤਾਂ ਨੂੰ ਇਕਜੁੱਟ ਕੀਤਾ। ਸੋਮਨਾਥ ਦੀ ਮੁੜ ਉਸਾਰੀ ਰਾਹੀਂ ਉਨ੍ਹਾਂ ਨੇ ਦੁਨੀਆਂ ਨੂੰ ਦਿਖਾਇਆ ਕਿ ਭਾਰਤ ਨਾ ਸਿਰਫ਼ ਸੁਤੰਤਰ ਏ ਸਗੋਂ ਆਪਣੀ ਪੁਰਾਤਨ ਸ਼ਾਨ ਨੂੰ ਮੁੜ ਪ੍ਰਾਪਤ ਕਰਨ ਦੇ ਰਾਹ ਤੇ ਵੀ ਏ। ਪ੍ਰਧਾਨ ਮੰਤਰੀ ਨੇ ਸੋਮਨਾਥ ਅੰਮ੍ਰਿਤ ਪਰਬ ਤੇ ਇਕ ਵਿਸ਼ੇਸ਼ ਡਾਕ ਟਿਕਟ ਅਤੇ 75 ਰੁਪਏ ਦਾ ਇਕ ਵਿਸ਼ੇਸ਼ ਸਿੱਕਾ ਵੀ ਜਾਰੀ ਕੀਤਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸੋਮਨਾਥ ਮਹਾਦੇਵ ਮੰਦਿਰ ਵਿਚ ਇਕ ਵਿਸ਼ੇਸ਼ ਮਹਾਪੂਜਾ ਕੀਤੀ। ਉਨ੍ਹਾਂ ਨੇ ਸੋਮਨਾਥ ਮੰਦਿਰ ਦੇ ਸਿਖਰ ਤੇ ਕੁੰਭ ਅਭਿਸ਼ੇਕ ਵੀ ਕੀਤਾ। ਮੰਦਿਰ ਦੇ ਇਤਿਹਾਸ ਵਿਚ ਪਹਿਲੀ ਵਾਰ ਸਿਖਰ ਨੂੰ 11 ਤੀਰਥ ਸਥਾਨਾਂ ਤੋਂ ਲਿਆਂਦੇ ਗਏ ਪਵਿੱਤਰ ਜਲ ਨਾਲ ਅਭਿਸ਼ੇਕ ਕੀਤਾ ਗਿਆ ਸੀ। ਸ੍ਰੀ ਮੋਦੀ ਨੇ ਧਵਜਾ ਲਹਿਰਾਉਣ ਦੀ ਰਸਮ ਵਿਚ ਵੀ ਹਿੱਸਾ ਲਿਆ। ਇਸ ਦੌਰਾਨ ਹਵਾਈ ਫੌਜ ਨੇ ਇਕ ਏਅਰ ਸ਼ੋਅ ਕੀਤਾ, ਜਿਸ ਵਿਚ ਸੂਰਿਆ ਕਿਰਨ ਐਰੋਬੈਟਿਕਸ ਟੀਮ ਨੇ ਸੋਮਨਾਥ ਉਤੇ ਮਨਮੋਹਕ ਕਰਤਬ ਦਿਖਾਏ। ਫੁੱਲਾਂ ਦੀ ਹੈਲੀਕਾਪਟਰ ਰਾਹੀਂ ਵਰਖਾ ਕੀਤੀ ਗਈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ @RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ @AIR ਜਲੰਧਰ। ਕੇਂਦਰ ਸਰਕਾਰ ਨੇ ਵਿਕਸਿਤ ਭਾਰਤ ਜੀ ਰਾਮ ਜੀ ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ ਗ੍ਰਾਮੀਣ ਕਾਨੂੰਨ 2025 ਨੂੰ ਲਾਗੂ ਕਰਨ ਲਈ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਕਾਨੂੰਨ ਇਸ ਸਾਲ 1 ਜੁਲਾਈ ਤੋਂ ਦੇਸ਼ ਭਰ ਵਿਚ ਲਾਗੂ ਹੋਏਗਾ। ਦਿਹਾਤੀ ਵਿਕਾਸ ਮੰਤਰਾਲੇ ਨੇ ਕਿਹਾ ਕਿ ਇਸ ਹਰੇਕ ਮਾਲੀ ਸਾਲ ਵਿਚ 125 ਦਿਨਾਂ ਦੇ ਰੁਜ਼ਗਾਰ ਦੀ ਗਾਰੰਟੀ ਦਾ ਇਹ ਕਾਨੂੰਨ ਦਿਹਾਤੀ ਭਾਰਤ ਨੂੰ ਮਜ਼ਬੂਤ ਬਣਾਏਗਾ। ਦੇਸ਼ ਭਰ ਵਿਚ ਨਵੇਂ ਢਾਂਚੇ ਨੂੰ ਲਾਗੂ ਕਰਨ ਲਈ ਮੌਜੂਦਾ ਮਾਲੀ ਸਾਲ ਵਿਚ 95,692 ਕਰੋੜ ਦਾ ਪ੍ਰਬੰਧ ਕੀਤਾ ਗਿਆ। ਔਰਤ ਮਜ਼ਦੂਰਾਂ ਦੀ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨ ਲਈ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ ਕੰਮ ਦੀਆਂ ਥਾਵਾਂ ਤੇ ਬੱਚਿਆਂ ਦੀ ਦੇਖਭਾਲ ਲਈ ਇਕ ਮਹੱਤਵਪੂਰਨ ਪ੍ਰਬੰਧ

0: ਕਰਦਾ ਹੈ। 5 ਸਾਲ ਤੋਂ ਘੱਟ ਉਮਰ ਦੇ 5 ਜਾਂ ਵੱਧ ਬੱਚਿਆਂ ਦੀ ਮੌਜੂਦਗੀ ਵਿੱਚ ਉਹਨਾਂ ਦੀ ਦੇਖਭਾਲ ਲਈ ਇੱਕ ਔਰਤ ਮੁਲਾਜ਼ਮ ਨਿਯੁਕਤ ਕੀਤੀ ਜਾਏਗੀ। ਇਸ ਉਪਾਅ ਦਾ ਉਦੇਸ਼ ਔਰਤਾਂ ਨੂੰ ਨਿਰਵਿਘਨ ਕੰਮ ਕਰਨਾ ਜਾਰੀ ਰੱਖਣ ਤੇ ਕਾਰਜਸਥਾਨਾਂ ਨੂੰ ਵਧੇਰੇ ਸਮਾਵੇਸ਼ੀ ਅਤੇ ਔਰਤਾਂ ਦੀਆਂ ਜ਼ਰੂਰਤਾਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਬਣਾਉਣ ਦੇ ਯੋਗ ਬਣਾਉਣਾ ਹੈ। ਪੰਜਾਬ ਰਾਜ ਚੋਣ ਕਮਿਸ਼ਨ ਨੇ ਸੂਬੇ ਦੀਆਂ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਕਰਵਾਉਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚ 8 ਨਗਰ ਨਿਗਮ, 76 ਨਗਰ ਕੌਂਸਲਾਂ ਤੇ 21 ਨਗਰ ਪੰਚਾਇਤਾਂ ਸ਼ਾਮਿਲ ਨੇ। ਵੋਟਾਂ ਦੀ ਗਿਣਤੀ 29 ਮਈ ਨੂੰ ਹੋਏਗੀ। ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਅੱਜ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਚੋਣ ਪ੍ਰੋਗਰਾਮ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਐਲਾਨ ਦੇ ਨਾਲ ਸਾਰੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਅਧਿਕਾਰ ਖੇਤਰਾਂ ਜਿੱਥੇ ਚੋਣਾਂ ਹੋਣ ਜਾ ਰਹੀਆਂ ਨੇ ਵਿੱਚ ਤੁਰੰਤ ਪ੍ਰਭਾਵ ਨਾਲ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਤੇ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਲਾਗੂ ਰਹੇਗਾ। ਚੋਣਾਂ ਲੜ ਰਹੇ ਉਮੀਦਵਾਰਾਂ ਲਈ ਨਾਮਜ਼ਦਗੀ ਪ੍ਰਕਿਰਿਆ 13 ਮਈ ਨੂੰ ਸ਼ੁਰੂ ਹੋਏਗੀ ਅਤੇ 16 ਮਈ ਤੱਕ ਜਾਰੀ ਰਹੇਗੀ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 18 ਮਈ ਨੂੰ ਹੋਏਗੀ, ਜਦੋਂ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ 19 ਮਈ ਏ। ਕਮਿਸ਼ਨ ਨੇ ਚੋਣਾਂ ਨੂੰ ਨਿਰਪੱਖ, ਸੁਤੰਤਰ ਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਕੀਤੇ ਨੇ। ਅੱਜ ਤਮਿਲਨਾਡੂ ਵਿਧਾਨ ਸਭਾ ਵਿਚ 100 ਤੋਂ ਵੱਧ ਨਵੇਂ ਚੁਣੇ ਗਏ ਮੈਂਬਰਾਂ ਨੇ ਅਹੁਦੇ ਦੀ ਸਹੁੰ ਚੁੱਕੀ। ਮੁੱਖ ਮੰਤਰੀ ਸੀ ਜੋਸਫ ਵਿਜੇ ਅਤੇ ਕੈਬਨਿਟ ਮੈਂਬਰਾਂ, ਵਿਰੋਧੀ ਧਿਰ ਦੇ ਨੇਤਾ ਉਦੇ ਨਿਧੀ ਸਟਾਲਿਨ, ਸਾਬਕਾ ਮੁੱਖ ਮੰਤਰੀ ਡਾਕਟਰ ਡੀ ਕੇ ਪਲਾਨੀਸਵਾਮੀ ਤੇ ਓ ਪਨੀਰ ਸੇਲਵਮ ਨੇ ਸਹੁੰ ਚੁੱਕੀ। ਸੜਕ ਆਵਾਜਾਈ ਤੇ ਸ਼ਾਹਰਾਹਾਂ ਬਾਰੇ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਭਾਰਤ ਮਲਟੀ ਲੇਨ ਫ੍ਰੀ ਫਲੋ MLFF ਬੈਰੀਅਰ ਮੁਕਤ ਟੋਲ ਵਸੂਲੀ ਸਿਸਟਮ ਦੀ ਸ਼ੁਰੂਆਤ ਨਾਲ ਤਕਨਾਲੋਜੀ ਆਧਾਰਿਤ ਸ਼ਾਹਰਾਹ ਪ੍ਰਬੰਧ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਗਿਆ ਹੈ। ਨਵੀਂ ਦਿੱਲੀ ਦੇ ਮੁੰਡਕਾ ਬੱਕਰ ਵਾਲਾ ਟੋਲ ਪਲਾਜ਼ਾ ਵਿਖੇ 7 ਆਧੁਨਿਕ ਟੋਲ ਸਿਸਟਮ ਦਾ ਉਦਘਾਟਨ ਕਰਦੇ ਹੋਏ ਸ੍ਰੀ ਗਡਕਰੀ ਨੇ ਕਿਹਾ ਕਿ ਪਹਿਲ ਟੋਲ ਪਲਾਜ਼ਿਆਂ ਤੇ ਲੱਗਣ ਵਾਲੇ ਵਾਧੂ ਸਮੇਂ ਨੂੰ ਘਟਾਏਗੀ ਤੇ ਈਂਧਨ ਦੀ ਬਰਬਾਦੀ, ਪ੍ਰਦੂਸ਼ਣ ਅਤੇ ਸਫ਼ਰ ਵਿੱਚ ਹੋਣ ਵਾਲੀ ਦੇਰੀ 'ਚ ਕਾਫ਼ੀ ਗਿਰਾਵਟ ਲਿਆਏਗੀ। IPL ਕ੍ਰਿਕਟ ਵਿਚ ਅੱਜ ਧਰਮਸ਼ਾਲਾ ਵਿਖੇ ਖੇਡੇ ਜਾ ਰਹੇ ਮੈਚ ਵਿਚ ਦਿੱਲੀ ਕੈਪੀਟਲਸ ਨੇ ਟਾਸ ਜਿੱਤ ਕੇ ਪੰਜਾਬ ਕਿੰਗਸ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਕਿਹਾ ਹੈ। ਆਖਿਰ ਚ ਖਾਸ ਖਬਰਾਂ ਇੱਕ ਵਾਰ ਫੇਰ। ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਵਿਚ ਕਿਸੇ ਵੀ ਪੈਟਰੋਲੀਅਮ ਉਤਪਾਦ ਦੀ ਕੋਈ ਕਮੀ ਨਹੀਂ ਹੈ। 60 ਦਿਨਾਂ ਦਾ ਕੱਚਾ ਤੇਲ, 60 ਦਿਨਾਂ ਲਈ ਕੁਦਰਤੀ ਗੈਸ ਅਤੇ 45 ਦਿਨਾਂ ਦਾ LPG ਭੰਡਾਰ ਮੌਜੂਦ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੋਮਨਾਥ ਮੰਦਿਰ, ਅੰਮ੍ਰਿਤ ਮਹੋਤਸਵ ਆਉਣ ਵਾਲੇ 1000 ਸਾਲਾਂ ਲਈ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪ੍ਰੇਰਿਤ ਕਰੇਗਾ। ਕੇਂਦਰ ਸਰਕਾਰ ਨੇ ਵਿਕਸਿਤ ਭਾਰਤ ਜੀ ਰੁਜ਼ਗਾਰ ਤੇ ਆਜੀਵਿਕਾ ਮਿਸ਼ਨ ਗ੍ਰਾਮੀਣ ਕਾਨੂੰਨ 2025 ਨੂੰ ਲਾਗੂ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ਦੀ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਕਰਵਾਉਣ ਦਾ ਐਲਾਨ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 7:40 ਹੋ ਰਹੇ ਨੇ। ਇੱਕ ਵਾਰ ਫਿਰ ਤੋਂ ਪੇਸ਼ ਹੈ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਰਹਿੰਦਾ ਬਾਕੀ ਹਿੱਸਾ, ਜਿਸ ਦੇ ਲਈ ਤੁਸੀਂ ਡਾਇਲ ਕਰੋਗੇ 0164-22-43-31।

0: ਕਿਰਪਾ ਚਾਹੀਦੀ ਹੈ ਜੀ, ਸਭ ਤੇ ਕਿਰਪਾ ਹੋਵੇ ਜੀ ਇਹ।
1: ਜੀ ਜੀ ਜੀ, ਬਹੁਤ ਸ਼ੁਕਰੀਆ ਤੁਹਾਡਾ
0: ਸਾਰਿਆਂ ਦਾ। ਚੰਗਾ ਸਮਾਂ ਵੀ ਆਵੇ, ਕਿਸੇ ਮਾੜਾ ਸਮਾਂ ਨਾ ਆਵੇ, ਇਹੀ ਅਰਦਾਸ ਬੇਨਤੀ ਹੈ ਸਾਡੀ
1: ਜੀ। ਜੀ ਜੀ ਜੀ, ਪੰਜਾਬ ਦੇ ਵਿੱਚ ਤਾਂ ਸਰਬੱਤ ਦੇ ਭਲੇ ਤੋਂ ਅਰਦਾਸ ਸ਼ੁਰੂ ਹੋ ਜਾਂਦੀ ਹੈ, ਹੁਣ ਤਾਂ ਦੀਨ ਦੁਨੀਆ 'ਚ ਪੰਜਾਬੀ ਪਹੁੰਚੇ
0: ਨੇ। ਸਭ ਦਾ ਭਲਾ ਮੰਗਦੇ ਹਾਂ, ਫਿਰ ਇਹ ਸਾਡਾ ਭਲਾ ਹੋ ਸਕਦਾ ਜੀ।
1: ਜੀ ਜੀ ਜੀ ਜੀ ਜੀ, ਹਾਂ, ਜਦੋਂ ਆਪਾਂ ਸਿਰਫ ਆਪਣੇ ਤੱਕ ਸੀਮਿਤ ਹੋ ਜਾਂਦੇ ਹਾਂ, ਉਹ ਤੇ ਸ਼ਾਇਦ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ।
0: ਮਤਲਬ ਲਾਇਆ ਜੀ, ਕਿਸੇ ਵਾਸਤੇ ਟੋਆ ਪੱਟਦੇ ਹਾਂ ਜੀ, ਪਹਿਲਾਂ ਅਸੀਂ ਆਪ ਹੀ ਗਿਰਦੇ ਹਾਂ ਜੀ। ਸੋਚ ਵਧੀਆ ਰੱਖੀ ਆਪਣੀ, ਸਾਰੂ ਸੋਚ ਰੱਖੀ।
1: ਚੰਗੀ ਗੱਲ ਹੈ ਜੀ, ਬਹੁਤ ਸੋਹਣਾ ਸੁਝਾਅ ਅਤੇ ਸੁਨੇਹਾ ਸਾਡੇ ਲੋਕਾਂ ਨਾਲ ਤੁਸੀਂ ਸਾਂਝਾ ਕੀਤਾ ਕਿ ਜਿਹੜੀ ਸੋਚ ਹੈ ਜਿਹੜੀ ਉਹ ਵਧੀਆ ਚੰਗੀ ਹੋਣੀ ਚਾਹੀਦੀ ਹੈ, ਦੂਜਿਆਂ ਦੇ ਕੰਮ ਆਉਣ ਵਾਲੇ ਬਣੋ, ਨਾ ਕਿ ਦੂਜਿਆਂ ਦੇ ਰਾਹਾਂ 'ਚ ਟੋਏ ਪੱਟਣ ਵਾਲੇ। ਅਤੇ ਬਾਈ ਜੀ, ਫਿਰ ਅੱਜ ਸ਼ੇਰਪੁਰ ਯਾਨੀ ਕਿ ਧੂਰੀ ਦੇ ਨੇੜਿਓਂ ਜੁੜੇ ਹੋ, ਕੋਈ ਖਾਸ ਕਲਾਕਾਰ ਸੁਣਨਾ ਪਸੰਦ ਕੀਤਾ ਅੱਜ?
0: ਹਾਂ ਜੀ, ਸਾਨੂੰ ਕਰਮਜੀਤ ਧੂਰੀ ਦੀ ਆਵਾਜ਼ ਸੁਣਾ ਦਿਓ ਜੀ, ਦੁਗਾਣਾ ਜੀ, ਸੁਣ ਮਟਿਆਰੇ ਕਤਨੋਂ ਵਾਲੀ ਹੈ ਜੀ।
1: ਜੀ, ਸਵਰਨਲਤਾ ਦੇ ਨਾਲ ਇਹਨਾਂ ਦੀ ਆਵਾਜ਼ ਹੈ ਜੀ, ਅਤੇ ਬੜਾ ਵਧੀਆ ਲੱਗਿਆ ਕਿ ਤੁਸੀਂ ਆਪਣੇ ਹੀ ਖਿੱਤੇ, ਆਪਣੇ ਹੀ ਖੇਤਰ ਦੇ ਇੱਕ ਸਾਡੇ ਸੱਭਿਆਚਾਰਕ ਗਾਇਕ ਨੂੰ ਤੁਸੀਂ ਸੁਣਨਾ ਪਸੰਦ ਕੀਤਾ। ਕਰਮਜੀਤ ਧੂਰੀ ਹੋਰਾਂ ਦਾ ਮੈਂ ਪਹਿਲਾਂ ਵੀ ਕਈ ਪ੍ਰੋਗਰਾਮਾਂ 'ਚ ਜ਼ਿਕਰ ਕਰਦਾ ਰਹਿੰਦਾ। ਸ਼ੁਕਰੀਆ ਬਾਈ ਜੀ, ਤੁਸੀਂ ਸਾਡੇ ਨਾਲ ਜੁੜੇ।
0: ਧੰਨਵਾਦ ਜੀ।
1: ਜੀ, ਸ਼ੁਕਰੀਆ ਗੁਰਮੇਲ ਸਿੰਘ ਜੀ।

0: ਜੀ ਸਰੋਤਿਓ, ਅਗਲੇ ਸਰੋਤਾ ਸਾਡੇ ਨਾਲ ਲਾਈਨ ਤੇ ਬਣ ਚੁੱਕੇ ਨੇ ਜੀ, ਆਪਾਂ ਉਹਨਾਂ ਨਾਲ ਗੱਲਬਾਤ ਸਾਂਝੀ ਕਰ ਲੈਂਦੇ ਹਾਂ। ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਨੇ?
1: ਹਾਂ ਜੀ, ਮੈਂ ਗੁਰਮੇਰ ਸਿੰਘ, ਪਿੰਡ ਸ਼ੇਰਪੁਰ ਸੋਢੀਆਂ ਨੇੜੇ ਧੂਰੀ ਜੀ।
0: ਵਾਹ ਜੀ ਵਾਹ, ਕੀ ਹਾਲ ਚਾਲ ਹੈ ਤੁਹਾਡੇ ਨਗਰ ਖੇੜੇ ਦਾ ਤੇ ਤੁਹਾਡਾ?
1: ਹਾਂ ਜੀ, ਸਾਡਾ ਵੀ ਠੀਕ ਹੈ, ਨਗਰ ਖੇੜੇ ਦਾ ਵੀ ਬਹੁਤ ਵਧੀਆ ਜੀ, ਪਰਮਾਤਮਾ

0: ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਇਸ ਵੇਲੇ ਚੱਲ ਰਿਹਾ ਹੈ ਪ੍ਰੋਗਰਾਮ ਸ਼ਾਮ ਸੁਹਾਨੀ।
1: ਜੀ ਸਰੋਤਿਓ, ਅਗਲੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ ਜੀ, ਗੱਲਬਾਤ ਸਾਂਝੀ ਕਰਦੇ ਆ। ਹੈਲੋ,
2: ਹੈਲੋ,
1: ਸਵਾਗਤ ਹੈ ਜੀ, ਆਪਣਾ ਨਾਮ ਦੱਸ ਦਿਓ।
2: ਨਾਮ ਜੀ ਸੁਖਦੇਵ ਸਿੰਘ, ਪਿੰਡ ਦੇਸੂਬਲਕਾਣਾ।
1: ਵਾਹ ਜੀ ਵਾਹ, ਕੀ ਹਾਲ ਚਾਲ ਹੈ ਤੁਹਾਡਾ?
2: ਠੀਕ ਹੈ ਜੀ, ਵਧੀਆ, ਬਹੁਤ ਵਧੀਆ
1: ਜੀ। ਤੇ ਕੰਮ ਕਾਰ ਕੀ ਕਰਦੇ ਨੇ ਬਾਈ ਜੀ?
2: ਸੁਖਦੇਵ ਜੀ ਦੁਕਾਨ।
1: ਸੁਖਦੇਵ ਜੀ, ਕਰਿਆਨੇ ਦਾ ਕੰਮ ਹੈ?
2: ਹਾਂਜੀ।
1: ਖੰਡ, ਲੂਣ, ਮਿਰਚਾਂ, ਚਾਹ ਪੱਤੀ, ਤਿੰਨ ਚਾਰ ਚੀਜ਼ਾਂ।
2: ਹਾਂਜੀ ਹਾਂਜੀ,
1: ਤਿੰਨ ਚਾਰ ਚੀਜ਼ਾਂ।

0: ਜਿਹੜੀਆਂ ਸਭ ਤੋਂ ਵੱਧ ਵਿਕਦੀਆਂ ਹਨਾ?
1: ਹਾਂਜੀ ਹਾਂ, ਇਹ ਚੀਜ਼ਾਂ ਵਿਕਦੀਆਂ
0: ਜੀ। ਕਈ ਮੇਰੇ ਵਰਗਾ ਹਲਦੀ ਵਾਲਾ ਆ ਜਾਂਦਾ, ਕੋਈ ਹਰੀਆਂ ਮਿਰਚਾਂ, ਕੋਈ ਲਾਲ ਮਿਰਚਾਂ, ਕੋਈ ਕੁਛ, ਕੋਈ ਕੁਛ, ਸਾਬਣ, ਤੇਲ, ਸਰਫ, ਤੰਦਾਂ ਵਾਲਾ ਬੁਰਸ਼।
1: ਹਾਂਜੀ
0: ਜੀ ਜੀ, ਲੱਗਿਆ ਰਹਿੰਦਾ ਪਿੰਡ ਵਾਲੇ ਨਾਲ?
1: ਹਾਂਜੀ ਵਧੀਆ ਜੀ, ਸਾਰਾ
0: ਜੀ
1: ਬਹੁਤ ਮੁਸ਼ਕਿਲ ਨਾਲ ਲੱਗਿਆ ਜੀ ਫੋਨ।
0: ਚਲੋ ਚੰਗੀ ਗੱਲ ਹੈ, ਲੱਗ ਤਾਂ ਗਿਆ ਤੁਹਾਡਾ। ਕਈ ਮੇਰੇ ਵਰਗੇ ਵਿਚਾਰੇ। ਵਾਹ ਜੀ ਵਾਹ, ਬੜਾ ਲੰਬਾ ਸਮਾਂ ਫਿਰ ਤਾਂ।
1: ਹਾਂਜੀ,
0: ਮੈਨੂੰ ਤਾਂ ਲੱਗਿਆ 3-4 ਮਹੀਨੇ ਕਹੋਗੇ ਕਿਤੇ।
1: ਨਹੀਂ, 3-4 ਸਾਲ ਬਾਅਦ ਲੱਗਿਆ ਜੀ।
0: ਜੀ ਅੱਛਾ, ਫਿਰ ਅੱਜ ਐਂ ਦੱਸੋ, ਕੋਈ ਇੰਨੀ ਖੁਸ਼ੀ ਤਾਂ ਖੈਰ ਤੁਹਾਡੀ ਨਜ਼ਰ ਆ ਹੀ ਰਹੀ ਹੈ, ਬਹੁਤ ਜ਼ਿਆਦਾ ਖੁਸ਼ੀ ਹੈ। ਇਸ ਖੁਸ਼ੀ 'ਚ ਅੱਜ ਕਿਹੜੇ ਕਲਾਕਾਰਾਂ ਨੂੰ ਸੁਣਨਾ ਪਸੰਦ ਕਰੋਗੇ?
1: ਸੁਣਾ ਦਿਓ ਜੀ, ਜਗਮੋਹਨ ਕੌਰ
0: ਕੇਦੀਪ ਤੇ ਜਗਮੋਹਨ ਕੌਰ ਹੋਰਾਂ ਦੀ ਆਵਾਜ਼ 'ਚ ਗੀਤ ਆ ਰਿਹਾ। ਅਤੇ ਤੁਸੀਂ ਜਦੋਂ ਦੋ ਜਣਿਆਂ ਦਾ ਨਾਂ ਲੈ ਲਿਆ ਜੀ, ਆਪੀ ਦੁਗਾਣਾ ਬਣ ਗਿਆ। ਅਤੇ ਤੁਸੀਂ ਗੀਤ ਸੁਣੋ ਰੇਡੀਓ 'ਤੇ, ਜੁੜੇ ਸਾਡੇ ਨਾਲ, ਤੁਹਾਡਾ ਧੰਨਵਾਦ ਬਹੁਤ ਬਹੁਤ।
1: ਧੰਨਵਾਦ ਜੀ, ਧੰਨਵਾਦ ਜੀ।
2: ਹਰ ਵਕਤ ਮੇਰੇ ਨਾਲ ਲੜਦਾ ਮਰਦਾ ਰਹਿੰਦਾ।
3: ਮੈਂ ਕਿਹਾ ਨਸੀਬੋ, ਮੈਂ ਤੇਰੇ ਗਿੱਟੇ ਛਾਂਗ ਦੇਣੇ, ਤੇਰਾ ਰੋਜ਼ ਦਾ ਹੀ ਇਹ ਕੰਮ ਹੈ।

0: ਜੀ ਸਰੋਤਿਓ, ਅਗਲੇ ਸਰੋਤਾ ਸਾਡੇ ਨਾਲ ਲਾਈਨ ਤੇ ਬਣ ਚੁੱਕੇ ਨੇ ਜੀ, ਵੇਖਦੇ ਹਾਂ ਕੌਣ ਤੇ ਕਿੱਥੋਂ ਜੁੜੇ ਨੇ ਬਾਈ ਜੀ। ਹੈਲੋ,
1: ਹੈਲੋ,
0: ਸਵਾਗਤ ਹੈ ਬਾਈ ਜੀ, ਆਪਣਾ ਨਾਮ ਤੇ ਗ੍ਰਾਂ ਦੱਸ ਦਿਓ।
1: ਹੈਲੋ ਸਰ ਜੀ, ਜੈਕਸੋ ਮੰਡੀ ਤੋਂ ਬੋਲਦੇ, ਸੁਖਵਿੰਦਰ ਸਿੰਘ ਜੀ।
0: ਜੀ ਸੁਖਵਿੰਦਰ ਸਿੰਘ ਜੀ, ਤੁਹਾਡੇ ਤੋਂ ਪਹਿਲਾਂ ਸੁਖਦੇਵ ਸਿੰਘ ਜੀ ਜੁੜੇ ਸੀ, ਕਾਫੀ ਮਿਲਦੇ ਆ ਨਾਮ, ਹਨਾ।
1: ਹਾਂਜੀ
0: ਸੁਖਵਿੰਦਰ ਬਾਈ ਜੀ, ਕੀ ਕੰਮ ਕਾਰ ਕਰਦੇ ਹੋ?
1: ਮੈਂ ਜੀ ਸਰ ਜੀ, ਮੈਂ ਇਲੈਕਟ੍ਰੀਕਲ ਤੇ ਇਲੈਕਟ੍ਰੋਨਿਕਸ ਦਾ ਕੰਮ ਕਰਦਾ ਜੀ, ਜਿਹੜਾ ਰੇਡੀਓ
0: ਟੈਲੀਵਿਜ਼ਨ। ਰੇਡੀਓ ਰਿਪੇਅਰ ਦਾ ਨਾਲ ਨਾਲ ਕੰਮ ਕਰਦੇ ਹੋ, ਬਹੁਤ ਸੋਹਣੀ ਗੱਲ ਹੈ ਜੀ। ਫੇਰ ਤਾਂ ਭੇਜਿਆ ਕਰੀਏ ਤੁਹਾਡੇ ਕੋਲੇ ਰੇਡੀਓ।
1: ਭੇਜਿਆ ਕਰੋ ਜੀ, ਮਕੈਨਿਕ ਬਹੁਤ ਘੱਟ ਮਿਲਦੇ ਨਵੀਂ ਪੀੜ੍ਹੀ, ਇਹ ਕੰਮ ਸਾਰੇ।
0: ਬਿਲਕੁਲ ਬਿਲਕੁਲ, ਭਾਈ ਭਗਤ ਜਰੂਰ ਸੁਣਿਆ, ਇੱਕ ਦੋ ਪੁਰਾਣੀਆਂ ਜਿਹੜੀਆਂ ਮਸ਼ੀਨਾਂ ਟੇਬਰ ਕੱਢਦੀਆਂ, ਉਹਦੇ ਵੀ ਕੁਛ ਸਾਡੇ ਸੱਜਣ ਬੈਠੇ ਨੇ। ਟਾਵੇ ਟਾਵੇ
1: ਚੱਲਦੇ ਹੈਗੇ ਜੀ, ਕੈਸਟਾਂ ਪਈਆਂ ਕਾਫੀ।
0: ਜੀ ਜੀ ਜੀ ਬਿਲਕੁਲ, ਖਰਾ ਸਾਡੇ ਤਾਂ ਦੌਰ ਕੋਲੋਂ ਦੀ ਲੰਘ ਕੇ ਗਿਆ ਗਾ, ਬੜੀਆਂ ਅਸੀਂ ਵੀ ਕੈਸਟਾਂ ਸੁਣੀਆਂ ਨੇ ਪਿੱਛੇ ਜੇ। ਸੰਦੀਪ ਕੁਰਡ ਦਾ ਲਿਖਿਆ ਤੇ ਇੰਦਰਜੀਤ ਨਿੱਕੂ ਦੀ ਆਵਾਜ਼ 'ਚ ਗੀਤ ਆਇਆ ਸੀ, ਕਹਿੰਦਾ ਮੰਗ ਮੰਗ ਕੇ ਸੁਣਦੇ ਹੁੰਦੇ ਸੀ ਪਿੰਡੋ ਰੀਲ ਸੁਰਿੰਦਰ ਸ਼ਿੰਦੇ ਦੀ, ਕਦੇ ਸਾਡੇ ਕੋਲ ਮੁਖਤਿਆਰੀ ਸੀ ਬਈ ਮੋਟਰ ਵਾਲੇ ਜਿੰਦੇ ਦੀ। ਬੜੇ ਸੋਹਣੇ ਸ਼ਬਦ ਜੋੜੇ ਸੀ ਉਹਨੇ, ਤੇ ਇਹ ਰੀਲਾਂ ਦਾ ਦੌਰ ਬੜਾ ਵਧੀਆ ਰਿਹਾ ਹਨਾ, ਤੇ ਉਦੋਂ ਬਾਅਦ ਫਿਰ ਕੈਸਟਾਂ ਦੂਜੀਆਂ।

0: ਹੁਣ ਵੀ ਮੇਰੇ ਕੋਲ ਨਾ ਪਿੱਛੇ ਜੇ ਮੇਰੀ ਇੱਕ ਆਦਮੀ ਆਇਆ ਕਹਿੰਦਾ ਮੈਂ ਬਹੁਤ ਦੂਰ ਦੂਰ ਤੱਕ ਘੁੰਮ ਕੇ ਆਇਆ
1: ਜੀ ਜੀ
0: ਮੈਨੂੰ ਡੈਕ ਨੀ ਮਿਲਿਆ ਜੀ ਕਿ ਇਹ ਡੈਕ ਨੀ ਮਿਲਿਆ ਕੈਸਟਾਂ ਵਾਲਾ
1: ਅੱਛਾ
0: ਹਾਂਜੀ
1: ਮੇਰੇ ਕੋਲ ਮੈਂ ਤੁਹਾਨੂੰ ਹੋਰ ਦੱਸਦਾ ਸਾਡੇ ਰਿਸ਼ਤੇਦਾਰਾਂ ਦਾ ਟਰੱਕਾਂ ਦਾ ਕੰਮ ਸੀ ਕਈ ਵਾਰੀ ਉਹ ਪੁਰਾਣਾ ਜਿਹਾ ਡੈੱਕ ਕੱਢ ਦਿੰਦੇ ਸੀ ਨਾ ਨਵਾਂ ਲਵਾ ਲੈਂਦੇ ਸੀ ਮੈਂ ਉਹ ਸੁੱਟਣ ਨਹੀਂ ਸੀ ਦਿੰਦਾ ਮੇਰੇ ਕੋਲ ਦੋ ਤਿੰਨ ਪਏ ਨੇ ਉਹ ਪੁਰਾਣੇ ਉਹਦੇ ਨਾਲ ਟਰਾਂਸਫਾਰਮ ਮੈਂ ਵੀ ਥੋੜ੍ਹਾ ਜਿਹਾ ਤੁਹਾਡੇ ਵਾਂਗੂ ਹਿਸਾਬੀ ਕਿਤਾਬੀ ਜਿਹਾ ਸੀਗਾ ਛੋਟਾ ਜਿਹਾ ਟਰਾਂਸਫਾਰਮ ਲਾ ਕੇ ਅਤੇ ਉਹ ਘਰੇ ਟਰੱਕ ਵਾਲਾ ਡੈੱਕ ਮੈਂ ਫਿੱਟ ਕਰਿਆ ਹੋਇਆ ਸੀ ਛੋਟੇ ਹੁੰਦਿਆਂ ਅੱਠਵੀਂ ਦਸਵੀਂ 'ਚ
0: ਹਾਂਜੀ ਸਰ ਜੀ ਵੈਸੇ ਰੇਡੀਓ ਦਾ ਤਾਂ ਹੁਣ ਜ਼ਮਾਨਾ ਦੂਰੀ ਵਾਰ ਕਾਫੀ ਮੋੜ ਆਇਆ
1: ਜੀ ਜੀ ਜੀ ਕਾਰਾਂ ਦੇ ਵਿੱਚ ਅਕਸਰ ਜੇ ਕੱਲ ਕੱਲ ਮੈਂ ਮਿਸਤਰੀ ਦੀ ਗੱਲ ਕਰਾਂ ਨਾ ਗੱਡੀ ਠੀਕ ਕਰਾ ਰਹੇ ਸੀ ਤਾਂ ਉੱਥੇ ਉਹਦੇ ਕੋਲ ਵੀ ਕਾਰ 'ਚ ਰੇਡੀਓ ਹੀ ਚੱਲਦਾ ਸੀ ਅਤੇ ਉਹਨੇ ਦੱਸਿਆ ਵੀ ਹੈ ਕਹਿੰਦਾ ਬਾਈ ਜੀ ਤੁਹਾਡੇ ਪ੍ਰੋਗਰਾਮ ਸੁਣਦੇ ਹੁੰਦੇ ਹਾਂ ਸਾਰਿਆਂ ਦੇ ਅਸੀਂ ਨਾਮ ਵੀ ਸਾਰਿਆਂ ਦੇ ਯਾਦ ਸੀ ਉਹਨੂੰ ਕਾਫੀਆਂ ਦੇ ਉਹ ਕਹਿੰਦਾ ਸਵੇਰੇ ਸ਼ਾਮ ਜਦੋਂ ਗੱਡੀਆਂ ਦਾ ਕੰਮ ਕਰ ਰਹੇ ਹੁੰਦੇ ਨਾ ਅਤੇ ਉਦੋਂ ਐਂ ਜੇ ਲੱਗਦਾ ਵੀ ਕੋਈ ਗੱਲਾਂ ਕਰ ਰਿਹਾ ਸਾਡੇ ਨਾਲ ਅਤੇ ਨਾਲ ਰੇਡੀਓ ਚੱਲੀ ਜਾਂਦਾ ਨਾਲ ਮਕੈਨਿਕ ਹੀ ਆਪਦੀ ਕਰਦੇ ਹਾਂ ਕਹਿੰਦੇ ਅਸੀਂ ਚਲੋ ਇਹ ਸਾਨੂੰ ਵਧੀਆ ਲੱਗਦਾ ਹਾਂਜੀ
0: ਚਾਰ ਦਹਾਕੇ ਹੋ ਗਏ ਮੈਨੂੰ ਕੰਮ ਕਰਦੇ
1: ਨੇ ਵਾਹ ਜੀ ਵਾਹ ਬਹੁਤ ਲੰਬਾ ਸਮਾਂ ਹੈ ਨਾ ਜੀ ਜੀ ਚਲੋ ਸ਼ੁਕਰੀਆ ਤੁਸੀਂ ਅੱਜ ਸਾਡੇ ਨਾਲ ਜੁੜੇ ਤੇ ਕਾਫੀ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਜਿਆਦਾ ਭਾਵੇਂ ਮੈਂ ਬੋਲ ਗਿਆ ਤੇ ਗੀਤ ਦੱਸ ਦੋ ਕੋਈ ਖਾਸ
0: ਗੁਰਮੀਤ ਬਾਬਾ ਦਾ ਕੋਈ ਗੀਤ ਸੁਣਾ ਦੋ ਜੀ ਪੁਰਾਣਾ ਕੋਈ
1: ਲਓ ਜੀ ਗੀਤ ਆ ਰਿਹਾ ਬਈ ਸੁਖਵਿੰਦਰ ਜੀ ਤੁਸੀਂ ਜੁੜੇ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ
0: ਧੰਨਵਾਦ
1: ਸ਼ੁਕਰੀਆ ਜੀ

0: ਜੀ ਗੁਰਮੀਤ ਬਾਬਾ ਹੋਰਾਂ ਦੀ ਆਵਾਜ਼ ਦੇ ਵਿੱਚ ਗਾਏ ਗੀਤ ਤੋਂ ਬਾਅਦ ਅਗਲੇ ਸਰੋਤਾਂ ਨਾਲ ਗੱਲਬਾਤ ਕਰਦੇ ਹਾਂ ਜੀ। ਹੈਲੋ,
1: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਬਾਈ ਜੀ, ਬਲਦੇਵ ਸਿੰਘ ਜੀ, ਪਿੰਡ ਭਗਵਾਨਗੜ੍ਹ।
1: ਬਲਦੇਵ ਸਿੰਘ, ਪਿੰਡ ਭਗਵਾਨਗੜ੍ਹ ਉਰਫ ਭੁੱਖਾਂਵਾਲੀ, ਜ਼ਿਲ੍ਹੇ ਬਠਿੰਡੇ ਤੋਂ ਬੋਲਦਾ ਬਾਈ।
0: ਮੈਂ ਕਿਹਾ ਜੇ ਤੁਸੀਂ ਨਾਂ ਦੱਸਦੇ ਮੈਂ ਆਪ ਹੀ ਦੱਸਦਾ ਸੀ ਸਾਰਾ ਕੁਛ, ਤੁਸੀਂ ਤਾਂ ਰੋਕਤਾ ਵਿਚਾਲੇ ਮੈਨੂੰ।
1: ਥੋੜੀ ਪਹਿਚਾਣ ਦੀ ਦੂਜਿਆਂ ਨੂੰ ਪਤਾ ਲੱਗ ਜਾਂਦਾ।
0: ਚਲੋ, ਪਹਿਚਾਣ ਤੁਹਾਡੀ ਬੜੀ ਪੁਰਾਣੀ ਹੈ, ਮੈਂ ਹਜੇ ਰੇਡੀਓ ਤੇ ਬੋਲਣਾ ਸਿੱਖਦਾ ਸੀ ਜਦੋਂ ਤੁਹਾਡੇ ਫੋਨ ਕਾਲ ਸੁਣਦੇ ਹੁੰਦੇ ਸੀ ਅਸੀਂ।
1: ਠੀਕ ਹੈ ਜੀ, ਠੀਕ ਹੈ।
0: ਤੇ ਬਾਈ ਜੀ ਗੀਤ ਦੱਸ ਦੋ ਪਹਿਲਾਂ ਤਾਂ।
1: ਪਰਮਿੰਦਰ ਸੰਧੂ ਦਾ ਗੀਤ ਹੈ ਜੀ, ਜਾਨਕਰਾਜ ਸ਼ਰਮੀਲੇ ਦਾ ਲਿਖਿਆ, ਇੱਕ ਪਲ।
0: ਇੱਕ ਪਲ ਵਹਿ ਜਾਣਾ, ਵਹਿ ਜਾਣਾ ਹੀ ਸਾਡੇ ਕੋਲ ਹੈ ਜੀ। ਤੇ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਤੇ ਨਗਰ ਖੇੜੇ ਦਾ ਕੀ ਹਾਲ ਚਾਲ ਹੈ?
1: ਨਗਰ ਖੇੜੇ ਦਾ ਹਾਲ ਬਹੁਤ ਵਧੀਆ ਜੀ, ਜ਼ਿੰਦਗੀ ਠੀਕ ਚੱਲਦੀ ਹੈ ਜੀ।
0: ਜੀ ਜੀ,
1: ਵਧੀਆ ਬਸ।
0: ਫਸਲਾਂ ਸਾਂਭ ਲੀਆਂ ਤੇ ਅਗਲੀਆਂ ਦੀ ਤਿਆਰੀ ਸ਼ੁਰੂ ਹੈ?
1: ਫਸਲਾਂ ਸਾਂਭ ਲੀਆਂ ਜੀ, ਹੁਣ ਨਰਮਾ ਬੀਜਣਾ ਜਾ ਮੁੰਡਿਆ ਸੀ, ਦਵਾਈ ਦਵੂਈ ਛਿੜਕ ਜਾਇਆ ਸੀ ਕੇ
0: ਜੀ
1: ਪੈ ਜੂਗਾ, ਉਹ ਜੋ ਮੈਂ ਕਿਹਾ ਜਿਹੜਾ ਮਾਲਕ ਨੇ ਕਰਨਾ ਉਹੀ ਹੋਣਾ।
0: ਜੀ ਜੀ ਜੀ, ਚਲੋ ਦਵਾਈ ਖਰ ਜਦੋਂ ਜਿੰਨੀ ਦੇਰ ਆਪਾਂ ਕੁਛ ਬੀਜਿਆ ਨੀ ਉਨੀ ਦੇਰ ਤੱਕ ਆਦੀ
1: ਆਪਣਾ ਨਦੀਨਾ ਤੋਂ ਛਿੜਕ ਦਿੰਦੇ।
0: ਅੱਛਾ ਅੱਛਾ, ਘਾਹ ਫੂਸ ਜਿਹੜਾ ਜ਼ਿਆਦਾ ਹੋ ਜਾਂਦਾ ਨਾ ਪਿੱਛੇ ਜੇ ਬਾਰਿਸ਼ਾਂ ਛੜਾ ਕੇ ਦੋ ਚਾਰ ਆਏ ਸੀ।
1: ਹਾਂਜੀ ਹਾਂਜੀ,
0: ਚਲੋ ਇਹ ਵੀ ਜ਼ਰੂਰੀ ਹੈ, ਕਹਿੰਦੇ ਜ਼ਿਮੀਦਾਰ ਨੂੰ ਵਿਹਲੇ ਨਹੀਂ ਬੈਠਣਾ ਪੈਂਦਾ, ਕਦੇ ਘਾਹ ਕੱਢ ਲਿਆ, ਕਦੇ ਕੁਛ ਕਰ ਲਿਆ, ਕਦੇ ਕੁਛ ਬੀਜ ਲਿਆ ਹੈ।
1: ਝੋਨਾ ਝੋਨਾ ਲਾਈਦਾ, ਨਰਮਾ ਬੀਜਦੇ ਤਾਂ ਜਦ ਨਰਮਾ ਹੀ ਸੀ, ਫਿਰ ਨਰਮਾ ਹੁਣ ਉਹ ਹਟ ਗਈ, ਜੇ ਹੋ ਜਾ ਗਏ ਤਾਂ 5 ਕਿੱਲੇ ਬੀਤਾ ਬੀਜਾਂਗੇ।
0: ਜੀ ਜੀ ਜੀ ਜੀ, ਚਲੋ ਇਹ ਦੇਖੋ ਮਿਹਨਤ ਹੈ ਨਾ, ਕਿਉਂਕਿ ਕਈ ਵਾਰੀ ਸਾਡੇ ਵਰਗੇ ਤਾਂ ਕਹਿੰਦੇ ਜੀ ਇੱਕ ਵਾਰੀ ਫਸਲ ਬੀਜ ਕੇ 6 ਮਹੀਨਿਆਂ ਬਾਅਦ ਵੱਢਣ ਹੀ ਜਾਣਾ ਹੁੰਦਾ, ਪਰ ਉਹਨਾਂ ਨੂੰ ਇਹ ਨਹੀਂ ਪਤਾ ਦਿਨ ਰਾਤ ਸੱਪਾਂ ਦੀਆਂ ਸਿਰੀਆਂ ਤੇ ਪੈਰ ਧਰਨਾ ਪੈਂਦਾ।
1: ਬਹੁਤ ਔਖਾ ਕੰਮ ਆ ਬਾਈ।
0: ਜੀ ਜੀ ਜੀ, ਚਲੋ ਤੇ ਕਦੇ ਰਾਤ ਦੀ ਪਾਣੀ ਦੀ ਵਾਰੀ ਆਉਂਦੀ ਹੈ, ਕਦੇ ਸਵੇਰੇ 4 ਵਜੇ ਆ ਜਾਂਦੀ ਹੈ।
1: ਮੋਟਰਾਂ ਨੇ ਮੌਜ ਬਣਾਤੀ, ਅਸੀਂ ਲਾਉਂਦੇ ਰਹੇ ਰਾਤ ਨੂੰ, ਬਰਫ਼ ਪਾਣੀ ਜਮ੍ਹਾਂ।

0: ਇਹ ਸੀ ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ। ਤਕਨੀਕੀ ਸਹਿਯੋਗ ਲਈ ਤਕਨੀਕੀ ਟੀਮ ਦਾ ਧੰਨਵਾਦ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ, ਇਸ ਦੇ ਨਾਲ ਹੀ ਆਪਣੇ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਨੂੰ ਦਿਓ ਆਗਿਆ। ਨਮਸਕਾਰ।
1: ਪ੍ਰੋਗਰਾਮ ਸ਼ਾਮ ਸੁਹਾਨੀ,
0: ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ। ਸਰੋਤਿਓ, ਹੁਣ ਵੇਲਾ ਹੈ ਇੱਕ ਸਪੋਂਸਰ ਪ੍ਰੋਗਰਾਮ ਉਮੰਗ ਦਾ। ਇਸ ਨੂੰ ਸਪੋਂਸਰ ਕੀਤਾ ਹੈ NCERT ਨੇ ਅਤੇ ਅੱਜ ਤੁਸੀਂ ਇਸ ਪ੍ਰੋਗਰਾਮ ਦਾ 1281 ਭਾਗ ਸੁਣੋਗੇ।

ਹੁਣੇ ਤੁਸੀਂ ਸੁਣ ਰਹੇ ਸੀ ਸਾਡਾ ਅੱਜ ਦਾ ਸਪੋਂਸਰ ਪ੍ਰੋਗਰਾਮ ਉਮੰਗ, ਜਿਸ ਨੂੰ ਸਪੋਂਸਰ ਕੀਤਾ ਸੀ NCERT ਨੇ, ਅਤੇ ਅੱਜ ਤੁਸੀਂ ਇਸ ਪ੍ਰੋਗਰਾਮ ਦੀ 1281ਵੀਂ ਕੜੀ ਸੁਣ ਰਹੇ ਸੀ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ 'ਤੇ ਰਾਤ ਦੇ 8:31 ਹੋ ਰਹੇ ਨੇ। ਹੁਣ ਪੇਸ਼ ਹੈ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। ਸਵਾਗਤ ਸਾਰੇ ਹੀ ਸਰੋਤਿਆਂ ਦਾ ਤੁਹਾਡੇ ਆਪਣੇ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਵੱਲੋਂ। ਸਰੋਤਿਓ, ਅੱਜ ਤੁਹਾਨੂੰ ਸੁਣਵਾਏ ਜਾਣਗੇ ਤੁਹਾਡੀ ਪਸੰਦ ਦੇ ਗੀਤ, ਯਾਨੀ ਕਿ ਪੰਜਾਬੀ ਗੀਤ, ਜਿਹੜੇ ਕਿ ਤੁਸੀਂ ਆਪਣੇ ਖਤਾਂ ਦੇ ਜ਼ਰੀਏ ਸਾਨੂੰ ਫਰਮਾਇਸ਼ਾਂ ਲਿਖ ਭੇਜੀਆਂ ਨੇ। ਖਤਾਂ ਤੋਂ ਪਹਿਲਾਂ ਤੁਹਾਨੂੰ ਸੁਣਵਾਉਣ ਜਾ ਰਹੇ ਹਾਂ ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ ਦੇ ਵਿੱਚ ਇਹ ਪਿਆਰਾ ਜਿਹਾ ਗੀਤ।

ਇਹ ਗੀਤ ਹੁਣੇ ਤੁਸੀਂ ਸੁਣ ਰਹੇ ਸੀ ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ ਦੇ ਵਿੱਚ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ 'ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। ਅਤੇ ਸਰੋਤੇ ਦੱਸਦੀ ਹੈ ਕਿ ਇਸ ਗੀਤ ਨੂੰ ਸੁਣਨ ਦੇ ਲਈ ਸਾਡੇ ਕੋਲ ਜੋ ਫਰਮਾਇਸ਼ਾਂ ਪਹੁੰਚੀਆਂ ਸਨ, ਪਿੰਡ ਪੰਘਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਨ ਗਿੱਲ ਅਤੇ ਨਾਲ ਕਮਲਦੀਪ ਗਿੱਲ, ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸ਼ਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ ਹੋਰਾਂ ਦਾ ਵੀ ਸਾਨੂੰ ਸੁਨੇਹਾ ਪਹੁੰਚਿਆ ਜੀ। ਪਿੰਡ ਮੂਲਿਆਂਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਅਤੇ ਜੰਨਤ ਕਾਠਪਾਲ ਅਤੇ ਨਾਲ ਕਾਲਾ ਵੀਰ ਜੀ। ਇਹਨਾਂ ਤੋਂ ਇਲਾਵਾ ਜੀ ਮਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ

0: ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਹੋਰਾਂ ਦਾ ਸਾਡੇ ਕੋਲ ਸੁਨੇਹਾ ਪਹੁੰਚਿਆ, ਇਹਨਾਂ ਦਾ ਖੱਤ ਸ਼ਾਮਿਲ ਹੋਇਆ ਜੀ, ਇਹਨਾਂ ਦਾ ਵੀ ਧੰਨਵਾਦ ਹੈ। ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖਣ ਵਾਲੇ ਦੋਸਤ ਨੇ ਜੀ, ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ, ਦੀਪਿੰਦਰ ਸਿੰਘ, ਦਰਸ਼ਨ ਸਿੰਘ ਅਤੇ ਨਾਲ ਸਮੂਹ ਬਰਾੜ ਪਰਿਵਾਰ ਅਤੇ ਇਹਨਾਂ ਦੇ ਦੋਸਤ ਮਿੱਤਰ ਕੁਲਵੰਤ ਗਿੱਲ ਮਲੋਟ, ਕੁਲਦੀਪ ਪਿਆਰਾ ਸਿੰਘ ਜੀ ਔਰ ਦਰਸ਼ਨ ਜੀ ਔਰ ਨਾਲ ਇਹਨਾਂ ਦੇ ਬਾਕੀ ਸਾਥੀ। ਇਹਨਾਂ ਤੋਂ ਇਲਾਵਾ ਸਾਡੇ ਕੋਲ ਮਹਾਂਦੇਵ ਘਾਟ ਅਮਲੇਸ਼ਵਰ ਤੋਂ ਸਾਡੇ ਕੋਲ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼ ਠਾਕੁਰ, ਤਾਰਨੀ ਠਾਕੁਰ, ਸੂਰਜ ਠਾਕੁਰ, ਜੋਤੀ ਠਾਕੁਰ ਅਤੇ ਨਾਲ ਹੀ ਬਾਬੂ ਰਿਆਸ਼ ਠਾਕੁਰ ਹੋਰਾਂ ਦਾ ਖੱਤ ਪਹੁੰਚਿਆ ਜੀ। ਅਤੇ ਨਾਲ ਹੀ ਇਹਨਾਂ ਦੇ ਸਾਥੀ ਲਿਖ ਰਹੇ ਨੇ, ਦਵਾਰਿਕਾ ਪ੍ਰਸ਼ਾਦ ਵਰਮਾ ਜੀ ਔਰ ਨਾਲ ਕਿਸ਼ੋਰ ਕੁਮਾਰ ਵਰਮਾ ਜੀ ਅਤੇ ਦੀਪਕ ਵਰਮਾ ਜੀ, ਇਹਨਾਂ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਹਾਂ ਜਿਨ੍ਹਾਂ ਨੇ ਇਸ ਗੀਤ ਦੇ ਲਈ ਸਾਡੇ ਕੋਲ ਆਪਣੀ ਫਰਮਾਇਸ਼ ਭੇਜੀ ਸੀ।
1: ਸਰੋਤਿਓ, ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-4231 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
0: ਜੀ, ਅਗਲੇ ਗੀਤ ਦੇ ਲਈ ਫਰਮਾਇਸ਼ਾਂ ਸਾਡੇ ਕੋਲ ਪਹੁੰਚੀਆਂ ਨੇ ਜੀ। ਲਿਖਣ ਵਾਲੇ ਦੋਸਤ ਨੇ ਜੀ, ਸ਼ਹਿਰ ਬਾਘਾ ਪੁਰਾਣਾ ਤੋਂ ਲਿਖ ਰਹੇ ਨੇ, ਪਰਮਜੀਤ ਸਿੰਘ ਜੀ, ਪਾਲ ਸਿੰਘ, ਪਰਮਜੀਤ ਕੌਰ, ਗੁਰਪ੍ਰੀਤ ਕੌਰ, ਗਗਨਦੀਪ ਕੌਰ, ਇਹਨਾਂ ਦਾ ਸਾਰਾ ਪਰਿਵਾਰ, ਮਸੀਤਾਂ ਡਾਬਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ ਅਤੇ ਹਨੀ ਲੋਟ, ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਅਤੇ ਨਾਲ ਹੀ ਮੀਕਾ ਵਿਰਕ ਹੋਰਾਂ ਦਾ ਜੀ ਸੁਨੇਹਾ ਪਹੁੰਚਿਆ, ਕੋਟਸ਼ਮੀਰ ਤੋਂ ਜਥੇਦਾਰ ਪਿਆਰਾ ਸਿੰਘ ਜੀ, ਗੁਰਮੇਲ ਸਿੰਘ ਜੀ, ਮੇਜਰ ਸਿੰਘ ਪੰਜੂ, ਪੱਪੂ ਸ਼ਰਮਾ, ਬੀਲਾ ਸਿੰਘ, ਪਾਲ ਸਿੰਘ ਪੰਮਾ ਅਤੇ ਇਹਨਾਂ ਦੇ ਬਾਕੀ ਸਾਰੇ ਸਾਥੀ। ਇਸ ਤੋਂ ਇਲਾਵਾ ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਬੇਬੀ ਹਿਨਾਸ਼ਾ ਅਤੇ ਨਾਲ ਬੇਬੀ ਕੈਰਵੀ, ਇਹਨਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਸਾਥੀਆਂ ਦੇ ਸਾਡੇ ਕੋਲ ਖੱਤ ਪਹੁੰਚੇ ਨੇ ਜੀ, ਜਿਨ੍ਹਾਂ ਦੇ ਵਿੱਚ ਕੋਟਲੀ ਅਬਲੂ ਨੇੜੇ ਧਰਮਸ਼ਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਸੀਤਾ ਰਾਮ ਕੇਸਰੀ ਜੀ, ਕਾਰੂ ਜੀ, ਸੁੱਖਾ ਜੀ, ਕਿੰਦਾ ਰੂਪ, ਗੁਰਦਾਸ ਦਿਆਲ ਅਤੇ ਨਾਲ ਇਹਨਾਂ ਦੇ ਹੋਰ ਕੁਝ ਸਾਥੀ। ਸੋ ਆਓ ਇਹਨਾਂ ਸਾਰਿਆਂ ਦੀ ਪਸੰਦ 'ਤੇ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਇਹ ਅਖੀਰਲਾ ਗੀਤ ਰਾਜ ਬਰਾੜ ਹੋਰਾਂ ਦੀ ਆਵਾਜ਼ ਦੇ ਵਿੱਚ। ਪਰ ਪਹਿਲਾਂ ਇੱਕ ਸੰਦੇਸ਼।

आकाशवाणी FM ਬਠਿੰਡਾ ਦੇ ਰਵ ਵਰਗੇ ਸਰੋਤਿਓ ਤੁਹਾਨੂੰ ਦੱਸ ਦਈਏ ਕਿ ਤਾਰੀਖ 12 ਮਈ ਦਿਨ ਮੰਗਲਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜੇ ਸਵੇਰ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਹੱਡ ਬੀਤੀਆਂ ਜਗ ਬੀਤੀਆਂ ਜਿਸ ਦੇ ਤਹਿਤ ਤੁਸੀਂ ਸੁਣੋਗੇ ਇੱਕ ਕਹਾਣੀ ਜ਼ੀਨਤ ਆਪਾ ਕਹਾਣੀਕਾਰ ਕਰਤਾਰ ਸਿੰਘ ਦੁੱਗਲ ਵਾਚਕ ਅਤੇ ਸੰਪਾਦਨ ਕਮਲ ਸਿੱਧੂ ਸੋ ਸੁਣਨਾ ਨਾ ਭੁੱਲਣਾ ਮਿਤੀ 12 ਮਈ ਦਿਨ ਮੰਗਲਵਾਰ ਸਵੇਰੇ 7 ਵਜੇ ਸਿਲਸਿਲਾ ਹੱਡ ਬੀਤੀਆਂ ਜਗ ਬੀਤੀਆਂ।

0: ਇਹ ਸੀ ਅੱਜ ਦਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। ਆਪਣੇ ਰੇਡੀਓ ਦੋਸਤ ਸੰਦੀਪ ਸ਼ੇਰਗਿੱਲ ਨੂੰ ਦਿਓ ਆਗਿਆ। ਨਮਸਕਾਰ।
1: ਪੰਜ ਪਾਣੀਆਂ ਦੇ ਗੀਤ
0: ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ। ਹੁਣ ਤੋਂ ਕੁਛ ਹੀ ਪਹਿਲਾਂ ਬਾਅਦ ਯਾਨੀ ਕਿ ਠੀਕ 8:45 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ ਰਾਤ 9 ਵਜੇ ਹੋਣਗੀਆਂ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਤੇ। ਸਰੋਤਿਓ, ਸਟੂਡੀਓ ਦੀ ਘੜੀ ਦੇ ਅਨੁਸਾਰ ਰਾਤ ਦੇ ਠੀਕ 11 ਵੱਜ ਰਹੇ ਨੇ। ਇਸ ਦੇ ਨਾਲ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਆਕਾਸ਼ਵਾਣੀ FM ਬਠਿੰਡਾ ਫਿਰ ਹਾਜ਼ਰ ਹੋਵੇਗਾ ਆਪਣੇ ਪ੍ਰਸਾਰਣ ਲੈ ਕੇ। ਤਦ ਤੱਕ ਲਈ ਦਿਓ ਆਗਿਆ, ਜੈ ਹਿੰਦ।